ਆਖੇ ਸਭ ਕੋਏ ਕੇਵੜ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ

ਬਹੁਤ ਭੁੱਖ ਹੈ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਾਹੋ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ।

ਕੀਤੀ ਰਾਤ ਖਸਮ ਸਾਰੇ ਤੇ ਕਮਜਾਤ ਨਾਨਕ ਨਾਵੈ ਵਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਕਾਇ ਹਰ ਕੀਰਤ ਹਮਰੀ ਰਹਿ ਰਾਸ ਰਹਾਓ।

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਚੌਪਈ ਪੁੰਨ ਰਾਸ਼ਿਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗ ਕੇ ਈਸਾ।

ਬਾਦ ਵਿਆਦ ਸ਼ੈ ਸਕੇ ਨ ਕੋਈ। ਸੰਮਤ ਸਤਰਾ ਸਹਿਜ ਪਚਾਵਣ ਹਾੜ ਬਦੇ ਪ੍ਰਥਮ ਸੁਖ ਧਾਵਨ ਤਵੈ ਪ੍ਰਸਾਦ ਕਰ।

ਵਾਹਿਗੁਰੂ। ਇੱਕ ਵੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਜੈ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ।

ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ ਦਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਨਾਹ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਜਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਸ਼ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੁਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜੂ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸੱਚ ਦੀਵਾਨ ਦੀ ਰਮਤਾ ਵਿੱਚ ਬੀਬੀਆਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦੇ ਸ਼ਹੀਦੀ ਪ੍ਰਭਾਵ ਦੇ ਸੰਬੰਧ ਰੋਜ਼ਾਨਾ ਦੀ ਤਰ੍ਹਾਂ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ 'ਚ ਹੋਏ ਉਪਰੰਤ ਸੋਦਾ ਰਾਲਾ ਸਾਹਿਬ ਦੀ ਸਾਹਿਬ ਦੀ ਚੌਂਕੀ ਸ਼ਬਦ ਚੌਂਕੀ ਸ਼ਬਦ ਕੀਰਤਨ ਹੋਏ ਸੋਦਾ ਰਾਲਾ ਸਾਹਿਬ ਜੀ ਦੇ ਪਾਠ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅੱਜ ਦੇ ਦੀਵਾਨ ਜੂਨ 1984 ਦੇ ਘੱਲੂਘਰ ਦੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਸਾਜ ਰਹੇ ਹਨ ਆਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀਤੀ ਦਰ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੁਰਦਾਤਾਂ ਬਖਸ਼ਣੀਆਂ ਬੀਬੀ ਗੁਰਮੀਤ ਕੌਰ ਵੱਲੋਂ ਸਿਹਤ ਜਾਬੀ ਚੜ੍ਹਦੀ ਕਲ ਵਾਸਤੇ ਤੇ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨਿਆਂ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ ਬੁਲਾਏ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

Grupi Hari Sar Sangat, Satguru Di Paar Bakshish, Rehmanda Sadka, Shama De Divan Vich Hazri Pari Hai, Rehra Sar Di Paar Sarvan Kitene, Satguru Mehr Karan, Aay Sangat Di Hazri Dar Pravan Karan, Daran Kuro Naam Di Daat, Ngur Sikhi Jeevan Bakshan. ਸੋ ਆਓ ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ ਕਿ ਇਹ ਸ਼ਹੀਦੀ ਹਫਤਾ ਹੈ ਜਿਨ੍ਹਾਂ ਦਿਨਾਂ ਦੇ ਵਿੱਚ ਉਸ ਜ਼ਾਲਮ ਸਰਕਾਰ ਨੇ ਨਿਹੱਥੇ ਨੌਜਵਾਨ ਬੀਬੀਆਂ ਬੱਚੇ ਬਜ਼ੁਰਗਾਂ ਨੂੰ ਸ਼ਹੀਦ ਕੀਤਾ ਕੜਕਦੀ ਗਰਮੀ ਦੇ ਵਿੱਚ ਧੁੱਪੇ ਬਿਠਾਇਆ ਆਪਾਂ ਉਹਨਾਂ ਨੂੰ ਯਾਦ ਕਰਨਾ ਹੈ ਅਰਦਾਸ ਬੇਨਤੀ ਕਰਨੀ ਹੈ ਗ੍ਰੀਨਵਾਜ ਕਿਰਪਾ ਕਰੋ ਰਹਿਮਤ ਕਰੋ ਉਹ ਜੋ ਕਸ਼ਟ ਆਇਆ ਸੀ ਉਹ ਕਿਸ ਤਰ੍ਹਾਂ ਸਹਾਰਿਆ ਸਾਰੀਆਂ ਸੰਗਤਾਂ ਨੇ ਇਹ ਆਪ ਸਾਰੇ ਜਾਣਦੇ ਹੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਜੋ 16 ਤਰੀਕ ਨੂੰ ਆ ਰਿਹਾ ਹੈ ਅਖੰਡ ਪਾਠ ਪ੍ਰਕਾਸ਼ ਹੋਣੇ ਨੇ 14 ਤਰੀਕ ਸ਼ਾਮਾਂ ਨੂੰ ਐਤਵਾਰ ਵਾਲੇ ਦਿਨ ਮੋਰਲੇ ਐਤਵਾਰ ਇਸ ਐਤਵਾਰ ਨਹੀਂ ਜਿਨ੍ਹਾਂ ਦੇ ਭੋਗ 16 ਮੰਗਲਵਾਰ ਨੂੰ ਸ਼ਾਮਾਂ ਨੂੰ ਪੈਣਗੇ ਸੋ ਬੇਨਤੀ ਹੈ ਭਾਈ ਆਓ ਸਾਰੇ ਰਣ ਮਿਲ ਕੇ ਗੁਰੂ ਕੇ ਚਰਨਾਂ ਨਾਲ ਜੁੜੀਏ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਆਓ ਹੁਣ ਸਤਿਕਾਰ ਯੋਗ ਭਾਈ ਸਾਹਿਬ ਭਾਈ ਸਾਹਿਬ ਜੀ ਹੋਰਾਂ ਤੋਂ ਪਾਸੋਂ ਕੀਰਤਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਕਿਸ ਜੇਵੜ ਅਵਰ ਨਾ ਕੋਏ। ਸੱਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ ਜੀ ਕੇ ਸਵਰੂਪ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਹੋ ਰਹੀ ਹੈ। ਜਿਨ ਕੈ ਪੋਤੈ ਪੁੰਨ ਹੈ, ਸੇ ਗੁਰਸਿੱਖ ਗੁਰੂ ਪਹਿ ਜਾਤੇ। ਭਾਈ, ਜਿਨ੍ਹਾਂ ਦੇ ਪਿਛਲੇ ਸ੍ਰੇਸ਼ਟ ਕਰਮਾਂ ਦੇ ਪੁੰਨ ਹਿਰਦੇ ਰੂਪੀ ਖਜ਼ਾਨੇ ਵਿੱਚ ਹਨ, ਉਹ ਗੁਰੂ ਕੇ ਸਿੱਖ ਗੁਰੂ ਕੀ ਸੰਗਤ ਵਿੱਚ ਗੁਰੂ ਜੀ ਮਹਾਰਾਜ ਦੀ ਗੋਦ ਦਾ ਆਨੰਦ ਮਾਣਨ ਵਾਸਤੇ ਆਉਂਦੇ ਹਨ। ਸੋ ਗੁਰੂ ਮਹਾਰਾਜ ਜੀ ਨੇ ਅਪਾਰ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਮੈਂ ਤਿੰਨ ਹੀ ਵਾਸਾ, ਜਿਨ ਕੋ ਧੁਰ ਲਿਖ ਪਾਈ ਹੈ। ਭਾਈ, ਸਤ ਸੰਗਤ ਵਿੱਚ ਉਹੀ ਗੁਰੂ ਦੇ ਪਿਆਰੇ ਆਉਂਦੇ ਨੇ ਜਿਨ੍ਹਾਂ ਦੇ ਮੱਥੇ 'ਤੇ ਪਿਛਲੇ ਜਨਮਾਂ ਦੇ ਵਿੱਚ ਸ੍ਰੇਸ਼ਟ ਕਰਮਾਂ ਦਾ ਲੇਖ ਪਿਆ ਹੈ। ਭੱਟਾਂ ਦੇ ਸਵੀਆਂ ਵਿੱਚ ਬੜਾ ਪਿਆਰਾ ਬਚਨ ਹੈ, ਰਵ ਕੇ ਸੁਤ ਕੋ ਤਿੰਨ ਤਰਾਸ ਕਹਾਂ, ਜੋ ਚਰਨ ਗੁਰੂ ਚਿੱਤ ਲਾਵਤ ਹੈ। ਰਵ ਕਹਿੰਦੇ ਹਨ ਸੂਰਜ ਨੂੰ, ਹੇ ਰਵ, ਹੇ ਸੱਸ, ਹੇ ਕਰੁਣਾ ਨਿਧ, ਮੇਰੀ ਅਭੈ ਬੇਨਤੀ ਸੁਣ ਲੀਜੈ। ਰਵ ਦਾ ਅਰਥ ਹੈ ਸੂਰਜ। ਰਵ ਕੇ ਸੁਤ ਸੂਰਜ ਦਾ ਪੁੱਤਰ ਮੰਨਿਆ ਹੈ ਸਨਾਤਨ ਮਤ ਦੇ ਗ੍ਰੰਥਾਂ ਨੇ ਧਰਮ ਰਾਜੇ ਨੂੰ। ਸੋ ਰਵ ਕੇ ਸੁਤ ਕੋ ਤਿੰਨ ਤਰਾਸ ਕਹਾਂ, ਜੋ ਚਰਨ ਗੁਰੂ ਚਿੱਤ ਲਾਵਤ ਹੈ। ਜਿਹੜੇ ਗੁਰੂ ਜੀ ਦੇ ਚਰਨਾਂ ਨਾਲ ਚਿੱਤ ਨੂੰ ਜੋੜਦੇ ਹਨ ਭਾਈ, ਉਹਨਾਂ ਗੁਰਮੁਖਾਂ ਨੂੰ ਸੂਰਜ ਦੇ ਪੁੱਤਰ ਧਰਮ ਰਾਜੇ ਦਾ ਕੀ ਡਰ? ਮਤਲਬ ਕਿ ਉਹ ਵਾਹਿਗੁਰੂ ਦੇ ਪਿਆਰੇ ਮੌਤ ਤੋਂ ਨਿਡਾਰ ਹੋ ਜਾਂਦੇ ਹਨ। ਗੁਰੂ ਨੇ ਅਪਾਰ ਕਿਰਪਾ ਕੀਤੀ ਹੈ, ਵਿਸ਼ੇਸ਼ ਤੌਰ 'ਤੇ ਸਜ ਰਹੇ ਦੀਵਾਨ ਘੱਲੂਘਾਰਾ ਜੋ ਹਫ਼ਤਾ ਆਪਾਂ ਮਨਾ ਰਹੇ ਹਾਂ। ਸੋ ਸਾਡਾ ਇਹ ਖੂਨ ਨਾਲ ਲਿਖਿਆ ਹੋਇਆ ਇਤਿਹਾਸ ਹੈ, ਸੁਨਹਿਰੀ ਇਤਿਹਾਸ ਹੈ। ਸਾਡੇ ਵਿੱਚ ਬਹੁਤ ਸਾਰੇ ਗੁਰੂ ਦੇ ਪਿਆਰੇ ਨੇ ਜਿਨ੍ਹਾਂ ਨੇ ਇਹ ਸਾਰਾ ਸੰਤਾਪ ਅਤਿਆਚਾਰ ਪਿੰਡਿਆਂ 'ਤੇ ਹਟਾਇਆ। ਬਹੁਤ ਸਾਰੇ ਐਸੇ ਹੋਣਗੇ ਗੁਰੂ ਦੇ ਪਿਆਰੇ ਜਿਨ੍ਹਾਂ ਨੇ ਇਹ ਜ਼ੁਲਮ ਦੀ ਹਨੇਰੀ ਵੇਖੀ ਅਤੇ ਆਪਣੇ ਪਿੰਡੇ 'ਤੇ ਹੰਡਾਈ। ਸੋ ਭਾਈ, ਇਹ ਜਿਹੜਾ ਇਤਿਹਾਸ ਹੈ ਇਹਨੂੰ ਆਪਾਂ ਦੁਬਾਰਾ ਵਾਚ ਕੇ ਦੁਬਾਰਾ ਇਹਨੂੰ ਸੋ ਸੁਣ ਕੇ ਗੁਰੂ ਦੇ ਪਿਆਰਿਆਂ ਪਾਸੋਂ ਅਤੇ ਲਾਹਾ ਲੈ ਰਹੇ ਹਾਂ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਤਤ ਵਿਚਾਰ ਜਹੇ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵੀ ਆਪਾਂ ਸ਼ਰਧਾ ਨਾਲ ਮਨਾ ਰਹੇ ਹਾਂ ਅਤੇ ਬੇਨਤੀ ਕਰਦੇ ਹਾਂ, ਜਦੋਂ 1984 ਦਾ ਇੱਕ ਲੁਕਾਰਾ ਵਾਪਰਿਆ ਸੀ, 3 ਜੂਨ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਸੀ। ਹਜ਼ਾਰਾਂ ਸੰਗਤਾਂ ਹੀ ਗੁਰਪੁਰਬ 'ਤੇ ਆਈਆਂ ਸੀ। ਸੋ ਸਮੇਂ ਦੀ ਜ਼ਾਲਮ ਸਰਕਾਰ ਨੇ ਸਿੱਖ ਕੌਮ ਦਾ ਵੱਧ ਤੋਂ ਵੱਧ ਨੁਕਸਾਨ ਕਰਨ ਵਾਸਤੇ ਇਹ ਪਲੈਨ ਬਣਾਈ। ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਦਿਹਾੜਾ ਨੂੰ ਆਪਾਂ ਸ਼ਰਧਾ ਪਿਆਰ ਨਾਲ 16 ਜੂਨ ਨੂੰ ਮਨਾ ਰਹੇ ਹਾਂ। ਔਰ ਸਤਸੰਗੀਓ, ਨਾਲ ਦੀ ਨਾਲ ਘੱਲੂਘਾਰਾ ਜਿਹੜਾ ਸਪਤਾਹ ਹੈ, ਹਫ਼ਤਾ ਹੈ, ਇਹ ਵੀ ਮਨਾ ਰਹੇ ਹਾਂ। ਸੰਗਤਾਂ ਨੇ ਸੰਗਤੀ ਰੂਪ ਵਿੱਚ ਗੁਰੂ ਮਹਾਰਾਜ ਦੇ ਹਜ਼ੂਰ ਬੈਠ ਕੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਵਿਸਰਾਮ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਨੇ। ਉਸ ਤੋਂ ਉਪਰੰਤ ਅਲਾਹੀ ਬਾਣੀ ਦਾ ਕੀਰਤਨ, ਸੋਦਰ ਦੀ ਚੌਂਕੀ ਔਰ ਸ੍ਰੀ ਰਹਿਰਾਜ ਸਾਹਿਬ ਦਾ ਪਾਠ ਹੋਇਆ ਪਿਆਰਿਓ। ਆਪ ਜੀ ਦੀ ਜਾਣਕਾਰੀ ਵਾਸਤੇ ਬੇਨਤੀ ਕਰਦੇ ਹਾਂ, ਸੋਦਰ ਦੀ ਚੌਂਕੀ ਅਤੇ ਰਹਿਰਾਜ ਸਾਹਿਬ ਦਾ ਪਾਠ ਮੈਂ ਜ਼ਿਕਰ ਕਰ ਰਿਹਾ। ਜਦੋਂ ਰਾਗੀ ਸਿੰਘ ਸੋ ਪਿਆਰ ਨਾਲ ਸ਼ਬਦ ਪੜ੍ਹਦੇ ਨੇ, ਗਾਉਂਦੇ ਨੇ, ਹਰ ਯੁਗ ਯੁਗ ਭਗਤ ਉਪਾਇਆ ਰਾ, ਸੋ ਉਸ ਤੋਂ ਪਿੱਛੋਂ ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਇਹ ਗਾਉਂਦੇ ਨੇ ਰਾਗੀ ਸਿੰਘ, ਇਹਨੂੰ ਕਹਿੰਦੇ ਸੋਦਰ ਦੀ ਚੌਂਕੀ। ਉਸ ਤੋਂ ਬਾਅਦ ਵਿੱਚ ਗ੍ਰੰਥੀ ਸਾਹਿਬਾਨ ਪਾਠ ਸ਼ੁਰੂ ਕਰਦੇ, ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਇਸ ਲਈ ਇਹ ਦੋ ਹਿੱਸਿਆਂ 'ਚ ਪਾਠ ਹੁੰਦਾ ਪਿਆਰਿਓ। ਸੋਦਰ ਦੀ ਚੌਂਕੀ ਲੱਗਦੀ ਹੈ ਔਰ ਰਾਗੀ ਸਿੰਘ ਸੋਦਰ ਦੀ ਪੌੜੀ ਪੜ੍ਹਦੇ ਨੇ ਗਾ ਕੇ ਬੜੇ ਆਨੰਦ ਵਿੱਚ, ਇਹਨੂੰ ਕਹਿੰਦੇ ਸੋਦਰ ਦੀ ਚੌਂਕੀ। ਉਸ ਤੋਂ ਬਾਅਦ ਵਿੱਚ ਗੁਰੂ ਕੀ ਗੋਦ ਵਿੱਚ ਬੈਠ ਕੇ ਮਹਾਰਾਜ ਦੇ ਵਜ਼ੀਰ ਸਾਹਿਬਾਨ ਪਾਠ ਕਰਦੇ ਨੇ। ਸੋ ਆਪ ਨੇ ਸੁਣਿਆ,
ਬੇਨਤੀ ਕਰਦੇ ਹਾਂ ਕਿ ਸੋਦਰ ਦਾ ਪਾਠ ਆਪਾਂ ਸ਼ਾਮ ਨੂੰ ਕਰਦੇ ਕਿਉਂ ਕਰਦੇ ਹਾਂ, ਇਸ ਕੁਛ ਇਹਦੇ ਜ਼ਰੂਰੀ ਸਤਸੰਗੀਓ ਕਾਰਨ ਨੇ। ਅੰਮ੍ਰਿਤ ਵੇਲੇ ਸ੍ਰੀ ਜਪਜੀ ਸਾਹਿਬ ਅਤੇ ਪੰਜ ਬਾਣੀਆਂ ਦਾ ਨਿਤ ਨੇਮ, ਸ਼ਾਮ ਦਾ ਵਕਤ ਹੁੰਦਾ ਹੈ ਅਤੇ ਸੋਦਰ ਆਪਾਂ ਪੜ੍ਹਦੇ ਹਾਂ ਰਹਿਰਾਜ ਸਾਹਿਬ ਕਿਉਂ। ਇਹਦਾ ਕਾਰਨ ਹੈ ਕਿ ਸਾਰਾ ਦਿਨ ਬੰਦਿਆਂ ਤੋਂ ਬੜੀ ਮੈਂ ਕੀਤੀ ਹੈ, ਮੈਂ ਆਹ ਕਰਤਾ, ਮੈਂ ਉਹ ਕਰਤਾ, ਮੈਂ ਆਹ ਕਰਤਾ। ਸੇਵਾ ਕਰਦਿਆਂ ਵੀ ਸਾਡੇ 'ਚ ਮੈਂ, ਸੰਗਤ ਕਰਦਿਆਂ ਵੀ ਸਾਡੇ 'ਚ ਮੈਂ ਆ ਜਾਂਦੀ ਹੈ, ਬਾਣੀ ਪੜ੍ਹਦਿਆਂ ਵੀ ਮੈਂ ਆ ਜਾਂਦੀ, ਮੈਂ ਇੰਨੇ ਪਾਠ ਕਰ ਲਏ, ਮੈਂ ਇੰਨੇ ਪਾਠ ਕਰਦਾ ਹਾਂ। ਅਤੇ ਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਭਲੇ ਆ ਕਿ ਸ਼ਾਮ ਨੂੰ ਬਹਿ ਕੇ ਤੂੰ ਵੀ ਕਰ ਲਾ, ਸਾਰਾ ਦਿਨ ਮੈਂ ਕਰਦਾ ਰਿਹਾ ਅਤੇ ਤੂੰ ਵੀ ਕਰ ਲਾ। ਕਿਉਂਕਿ ਕਬੀਰ ਤੂੰ ਕਰਤਾ ਤੂੰ ਹੂਆ ਮੁਝ ਮੇਰਾ ਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਹੁਣ ਬੇਨਤੀ ਕਰਦੇ ਹਾਂ ਕਿ ਸੋਦਰ ਦੀਆਂ ਪੌੜੀਆਂ ਤਿੰਨ ਨੇ, ਧਿਆਨ ਦਿਓ ਸਤਸੰਗੀਓ, ਸੋਦਰ ਦੀਆਂ ਪੌੜੀਆਂ ਤਿੰਨ ਨੇ। ਇੱਕ ਆਪਾਂ ਸ੍ਰੀ ਜਪਜੀ ਸਾਹਿਬ 'ਚ ਪੜ੍ਹਦੇ ਹਾਂ ਪਿਆਰਿਓ 6 ਅੰਗ 'ਤੇ, ਔਰ ਦੂਸਰੀ ਆਪਾਂ ਪੜ੍ਹਦੇ ਹਾਂ 11 ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ 10 ਅਤੇ 11 ਅੰਗ 'ਤੇ, ਵਾਹਿਗੁਰੂ 8 ਅੰਗ 'ਤੇ, ਸਤਸੰਗੀ 8 ਅੰਗ 'ਤੇ ਇਹ ਪਵਿੱਤਰ ਪੌੜੀ ਫਿਰ ਆਪਾਂ ਪੜ੍ਹਦੇ ਸੋਦਰ ਦੀ ਰਹਿਰਾਜ ਸਾਹਿਬ ਵਾਲੀ। ਔਰ ਤੀਸਰੀ ਪੌੜੀ ਜਿਹੜੀ ਸੋਦਰ ਦੀ ਹੈ ਇਹ ਆਉਂਦੀ ਹੈ ਆਸਾ ਰਾਗ ਦੇ ਆਰੰਭ ਵਿੱਚ 347 ਅੰਗ 'ਤੇ। ਜਿਹੜੀਆਂ 3 ਸੋਦਰ ਦੀਆਂ ਪੌੜੀਆਂ ਹਨ ਤਿੰਨਾਂ ਦੇ ਪਾਠ ਵਿੱਚ ਭੇਦ ਹੈ। ਪ੍ਰਮਾਣ ਦੇ ਤੌਰ 'ਤੇ ਸੋਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਜਪਜੀ ਸਾਹਿਬ, ਜਦੋਂ ਰਹਿਰਾਜ ਸਾਹਿਬ ਦਾ ਪਾਠ ਕਰਦੇ ਸੋਦਰ ਤੇਰਾ ਕਿਹਾ, ਉੱਥੇ ਤੇਰਾ ਆਏਗਾ, ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਂ ਦਾ ਅਨੇਕ ਅਸੰਖਾ। ਜਦੋਂ ਆਪਾਂ ਸੋਦਰ ਦਾ ਪਾਠ ਕਰਦੇ ਹਾਂ ਰਹਿਰਾਜ ਸਾਹਿਬ ਦਾ, ਇਹਦੇ 'ਚ ਬਹੁਤ ਵਾਰ ਤੇਰਾ, ਤੇਰੀ, ਤੁਧ, ਤੂੰ, ਤੇਰੀ ਭਗਤ, ਤੇਰੀ ਭਗਤ ਭੰਡਾਰ ਜੀ, ਤੂੰ ਕਰਤਾ ਸਚਿਆਰ ਮੈਂਡਾ ਸਾਈਂ। ਇਸ ਲਈ ਸ਼ਾਮ ਨੂੰ ਆਪਾਂ ਸੋਦਰ ਦਾ ਪਾਠ ਤਾਂ ਕਰਦੇ ਭਲਿਆ ਤੂੰ ਸਾਰਾ ਦਿਨ ਬੜੀ ਮੈਂ ਕਰ ਲਈ ਹੈ, ਸ਼ਾਮ ਨੂੰ 15-20 ਮਿੰਟ ਬੈਠ ਕੇ ਟਿਕ ਕੇ ਸੁਰਤ ਜੋੜ ਕੇ ਅਤੇ ਰਹਿਰਾਸਾ ਦਾ ਪਾਠ ਕਰ ਲਾ, ਤੇਰੇ ਮਨ 'ਚੋਂ ਹਉਮੈ ਨਿਕਲੇ ਅਤੇ ਤੈਨੂੰ ਵਾਹਿਗੁਰੂ ਦੀ ਕਿਰਪਾ ਹੋਵੇ। ਉਸ ਤੋਂ ਉਪਰੰਤ ਆਪਾਂ ਨੇ ਹਜ਼ੂਰੀ ਲਾਗੀ ਜਥਾ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ, ਤਿੰਨਾਂ ਦੇ ਪਾਸੋਂ ਪਵਿੱਤਰ ਗੁਰਬਾਣੀ ਆਰਤੀ ਆਰਤੇ ਦਾ ਕੀਰਤਨ ਸੁਣਿਆ ਹੈ। ਹੁਣ ਆਪ ਸੰਗਤਾਂ ਦੇ ਨਾਲ ਇਤਿਹਾਸ ਦੀ ਸਾਂਝ ਪਾਵਾਂਗਾ। 4 ਜੂਨ ਨੂੰ ਕੀ ਹੋਇਆ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਕੁਝ ਬਚਨਾਂ ਦੀ ਸਾਂਝ ਆਪਣਾ ਪਾਉਣ ਦੀ ਕੋਸ਼ਿਸ਼ ਕਰਾਂਗੇ। ਮੇਰੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਮਨ ਕਰਕੇ ਲਵਾਇਓ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਕਹਿੰਦੇ ਸਾਵਧਾਨ ਹੋ ਕੇ, ਇਕਾਗਰ ਚਿੱਤ ਹੋ ਕੇ ਅਤੇ ਗੁਰੂ ਮਹਾਰਾਜ ਦੀ ਉਸਤਤ ਕਰਨੀ ਹੈ। ਇਸ ਵਾਸਤੇ ਮੇਰੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ 'ਚ ਲਵਾਵੋ, ਪਿਆਰ ਨਾਲ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਪਿਆਰ ਨਾਲ ਬੋਲੀਏ ਸਤਨਾਮ ਸ੍ਰੀ ਵਾਹਿਗੁਰੂ। ਮੇਰੀਆਂ ਭੈਣਾਂ ਮਾਤਾਵਾਂ ਬੈਠੀਆਂ ਜਿਨ੍ਹਾਂ ਨੇ ਪਾਠ ਕੀਤਾ ਹੈ ਸੁਖਮਨੀ ਸਾਹਿਬ ਜੀ ਦਾ, ਮੈਂ ਭੈਣਾਂ ਦਾ ਜ਼ਿਕਰ ਕਿਉਂ ਕੀਤਾ ਕਿਉਂ ਗੁਰਸਿੱਖ ਵੀ ਬੈਠੇ ਨੇ। ਪਹਿਲੇ ਸਿੱਖ ਹੀ ਧੰਨ ਬੇਬੇ ਨਾਨਕੀ ਜੀ ਹੋਏ ਨੇ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਅਤੇ ਗੁਰਸਿੱਖੀ ਦੀ ਇੱਕ ਮਹਾਨ ਇਸਤਰੀ ਹੋਈ ਧੰਨ ਬੀਬੀ ਭਾਨੀ ਜੀ, ਕੌਣ ਹੋਏ ਨੇ? ਬੀਬੀ ਭਾਨੀ ਜੀ। ਅਤੇ ਬੇਨਤੀ ਕਰਦਾ, ਬੀਬੀ ਭਾਨੀ ਜੀ ਦਾ ਨਾਮ ਸੀ ਬੀਬੀ ਮੋਹਣੀ ਅਤੇ ਪਿਆਰ ਨਾਲ ਉਹਨੂੰ ਕਹਿੰਦੇ ਸੀ ਲਾਡਲੀ। ਅਤੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਹਮੇਸ਼ਾ ਆਪਣੇ ਗੁਰੂ ਪਿਤਾ ਜੀ ਦੇ ਭਾਣੇ 'ਚ ਆਗਿਆ 'ਚ ਰਹੀ, ਦੁੱਖ ਸੁੱਖ ਦੇ ਵਿੱਚ ਵੀ, ਸੇਵਾ ਦੇ ਵਿੱਚ ਵੀ, ਆਪਣੇ ਗੁਰੂ ਪਿਤਾ ਜੀ ਦੀ ਆਗਿਆ ਮੰਨਣੀ, ਭਾਣੇ 'ਚ ਰਹਿਣਾ ਅਤੇ ਸੰਗਤਾਂ ਆਪ ਜੀ ਨੂੰ ਬੀਬੀ ਭਾਨੀ ਕਹਿਣ ਲੱਗ ਪਈਆਂ। ਦੂਜੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸੀ ਜਿਹਦਾ ਨਾਮ ਸੀ ਬੀਬੀ ਨਿਧਾਨੀ, ਅਤੇ ਛੋਟਾ ਨਾਮ ਕਹਿੰਦੇ ਦਾਨੀ। ਸੋ ਬੀਬੀ ਜਿਹੜੀ ਭਾਨੀ ਸੀ, ਸੋ ਇਹ ਗੁਰੂ ਰਾਮਦਾਸ ਜੀ ਦੇ ਨਾਲ ਵਿਆਹੀ ਹੈ, ਅਤੇ ਬੀਬੀ ਜਿਹੜੀ ਦਾਨੀ ਸੀ ਨਿਧਾਨੀ, ਇਹ ਵਿਆਹੀ ਹੈ ਭਾਈ ਰਾਮਾ ਜੀ ਬੇਦੀ,
ਬੇਦੀਆਂ ਦੇ ਕੁਲ ਦੇ ਸੀ, ਗੁਰੂ ਨਾਨਕ ਦੇਵ ਜੀ ਅੰਸ਼ ਵੰਸ਼ ਦੇ ਸੀ, ਭਾਈ ਰਾਮਾ ਜੀ ਇਹਨਾਂ ਨਾਲ ਵਿਆਹੀ ਸੀ। ਇੱਕ ਦਿਨ ਦਾ ਜ਼ਿਕਰ ਹੈ ਕਿ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਤੋਂ ਸ੍ਰੀ ਚਵਾਰਾ ਸਾਹਿਬ ਨੂੰ ਜਾ ਰਹੇ ਨੇ। ਚਵਾਰਾ ਸਾਹਿਬ ਜਿਹੜਾ ਹੈ ਇੱਥੇ ਗੁਰੂ ਕੀ ਰਹਿਸ਼ ਹੈ, ਥੋੜ੍ਹਾ ਧਿਆਨ ਆਪਣਾ ਲਿਜਾਓ। ਗੋਂਦਵਾਲ ਸਾਹਿਬ ਅਤੇ ਲਿਖਿਆ ਬਾਣੀ ਦੇ ਵਿੱਚ, ਗੋਬਿੰਦ ਵਾਲ ਗੋਬਿੰਦਪੁਰੀ ਸੰਮ ਜਲਣ ਤੀਰ ਵਿਪਾਸ ਬਣਾਇਓ। ਪੰਗਤੀ ਕੀ ਹੈ? ਗੋਬਿੰਦ ਵਾਲ ਗੋਬਿੰਦਪੁਰੀ ਸੰਮ ਜਲਣ ਤੀਰ ਵਿਪਾਸ ਬਣਾਇਓ। ਜਲਣ ਭੱਟ ਜੀ ਕਹਿੰਦੇ ਨੇ ਕਿ ਗੁਰੂ ਅਮਰਦਾਸ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਨਗਰ ਗੋਬਿੰਦ ਦੀ ਪੁਰੀ ਸੱਚਖੰਡ ਵਰਗਾ ਸੋ ਵਿਪਾਸ ਦਰਿਆ ਦੇ ਕੰਢੇ 'ਤੇ ਇੱਕ ਤੀਰਥ ਵਸਾਇਆ। ਉੱਥੇ ਗੁਰੂ ਜੀ ਨੇ 84 ਪੌੜੀਆਂ ਵਾਲਾ

ਵਾਜਾਂ ਸਮਝੇ। ਹੁਣ ਗੁਰੂ ਕੇ ਮਹਿਲ ਧੰਨ ਮਾਤਾ ਮਨਸਾ ਦੇਵੀ ਜੀ, ਬੀਬੀ ਭਾਨੀ ਜੀ ਦੀ ਮਾਤਾ ਜੀ, ਉਹਨਾਂ ਪਿਆਰੇ ਕੌੜੇ ਬੋਲ ਤੇ ਬੋਲਣੇ ਹੀ ਨਹੀਂ, ਕਿਉਂਕਿ ਗੁਰੂ ਮਹਾਰਾਜ ਗੁਰੂ ਅਮਰਦਾਸ ਦੀ ਸਪੁੱਤਰੀ ਹੈ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਸਪਤਨੀ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਮਾਂ ਹੈ, ਕੌੜੇ ਬੋਲ ਤੇ ਬੋਲਣੇ ਹੀ ਨਹੀਂ। ਤੱਤੀਆਂ ਬਾਜਾਂ ਘਰ ਚੋਂ ਆਈਆਂ, ਤੱਤੀਆਂ ਬਾਜਾਂ ਬਹੁਤ ਗਰਮਾ ਗਰਮੀ। ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਘਰ ਪਹੁੰਚੇ ਨੇ, ਸਾਰੇ ਉੱਠ ਪਏ, ਸਤਿਕਾਰ ਕੀਤਾ ਗੁਰੂ ਮਹਾਰਾਜ ਜੀ ਦਾ, ਸਾਰੇ ਉੱਠ ਪਏ। ਮਾਤਾ ਮਨਸਾ ਦੇਵੀ ਜੀ ਵੀ ਉੱਠ ਪਏ, ਮੇਰੇ ਮਾਲਕ ਆਏ ਨੇ, ਬੀਬੀ ਭਾਨੀ ਜੀ ਵੀ ਉੱਠ ਪਏ, ਮੇਰੇ ਪਿਤਾ ਗੁਰੂ ਜੀ ਆਏ ਨੇ, ਸਾਰਾ ਪਰਿਵਾਰ ਉੱਠ ਪਿਆ, ਸੇਵਾਦਾਰ ਉੱਠ ਪਏ। ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ, ਮਨਸਾ ਦੇਵੀ ਜੀ, ਅੱਜ ਘਰ 'ਚ ਬੜੀਆਂ ਤੱਤੀਆਂ ਆਵਾਜ਼ਾਂ ਆ ਰਹੀਆਂ, ਤੱਤੀਆਂ ਆਵਾਜ਼ਾਂ, ਕਾਰਨ ਕੀ ਹੈ? ਧਿਆਨ ਦਿਓ ਮੇਰੀਆਂ ਭੈਣਾਂ। ਤਾਂ ਭਾਂ ਧੰਨ ਧੰਨ ਬੀਬੀ ਭਾਨੀ ਜੀ ਦੀ ਮਾਤਾ ਮਾਤਾ ਮਨਸਾ ਦੇਵੀ ਜੀ ਕਹਿਣ ਲੱਗੇ, ਮੈਂ ਤੱਤੀ ਕਿਉਂ ਨਾ ਆਵਾਂ, ਮੈਂ ਤੱਤੀ ਕਿਉਂ ਨਾ ਆਵਾਂ? ਕਹਿੰਦੇ, ਤੁਹਾਡੀ ਲਾਡਲੀ ਧੀ ਆਪਣੇ ਲਾਲ ਦਾ ਖਿਆਲ ਹੀ ਨਹੀਂ ਰੱਖਦੀ। ਗੁਰੂ ਅਰਜਨ ਦੇਵ ਸਾਹਿਬ ਦੀ ਉਮਰ ਛੋਟੀ ਹੈ, ਅਜੇ ਰਿੜਦੇ ਨੇ ਸੱਚੇ ਪਾਤਸ਼ਾਹ, ਆਪਣੇ ਹਸਤ ਕਮਲਾਂ ਦੇ ਬਾਲ, ਚਰਨਾਂ ਦੇ ਬਾਲ ਰਿੜਦੇ ਨੇ। ਅਤੇ ਮਾਤਾ ਮਨਸਾ ਦੇਵੀ ਜੀ ਕਹਿਣ ਲੱਗੇ ਕਿ ਮੈਂ ਤੱਤੀ ਕਿਉਂ ਨਾ ਆਵਾਂ? ਕੁਝ ਦਿਨ ਪਹਿਲਾਂ ਦਾ ਕਹਿੰਦੇ ਜ਼ਿਕਰ ਹੈ, ਗੁਰੂ ਅਮਰਦਾਸ ਜੀ ਨੂੰ ਦੱਸਣ ਲੱਗੇ, ਮਾਲਕ ਜੀ, ਕੁਝ ਦਿਨ ਪਹਿਲਾਂ ਦਾ ਜ਼ਿਕਰ ਹੈ ਕਿ ਅੱਗ ਕੱਢੀ ਚੁੱਲ੍ਹੇ 'ਚੋਂ ਬਾਹਰ। ਮੇਰੀਆਂ ਬਜ਼ੁਰਗ ਮਾਤਾਵਾਂ ਨੂੰ ਪਤਾ ਹੈ ਕਿ ਜਦੋਂ ਪ੍ਰਸ਼ਾਦਾ ਪਾਣੀ ਬਣਾਉਣੇ ਆ, ਕੋਲੇ ਬਾਹਰ ਕੱਢ ਕੇ ਰੱਖ ਲੈਣੇ, ਉਹਦੇ 'ਤੇ ਕੋਈ ਨਾ ਕੋਈ ਭਾਂਡਾ ਸਬਜ਼ੀ ਰੱਖ ਲੈਣੀ ਗਰਮ ਰਹੇ, ਜਾਂ ਪ੍ਰਸ਼ਾਦਿਆਂ ਨੂੰ ਉਹਦੇ 'ਤੇ ਸੇਕ ਲੈਣਾ। ਕਹਿੰਦੇ ਕਿ ਕੋਲੇ ਬਾਹਰ ਕੱਢੇ ਅਤੇ ਕੋਲੇ ਕੱਢ ਕੇ ਬਾਹਰ ਕੰਮ ਕਾਰ ਸਾਰਾ ਨਿਬੇੜ ਲਿਆ ਅਤੇ ਕੋਲੇ ਅੰਦਰ ਨਹੀਂ ਕੀਤੇ। ਕਹਿਣ ਲੱਗੇ, ਤੁਹਾਡੇ ਦੋਹਤ ਰਾਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਰਿੜਦੇ ਰਿੜਦੇ ਆਏ ਅਤੇ ਕੋਲਿਆਂ ਨੂੰ ਹੱਥ ਹੀ ਪਾ ਲੈਣ ਲੱਗੇ, ਭੱਜ ਕੇ ਮੈਂ ਆ ਕੇ ਬਚਾਇਆ, ਭੱਜ ਕੇ ਬਚਾਇਆ। ਮਾਤਾ ਮਨਸਾ ਦੇਵੀ ਜੀ ਕਹਿੰਦੇ, ਗੁਰੂ ਅਰਜਨ ਦੇਵ ਜੀ ਦੀ ਨਾਨੀ ਜੀ, ਉਹ ਕਹਿ ਰਹੇ, ਮਸਾਂ ਮੈਂ ਭੱਜ ਕੇ ਬਚਾਇਆ। ਕਹਿੰਦੇ, ਫਿਰ ਮੈਂ ਇਹਨਾਂ ਨੂੰ ਕਿਹਾ ਕਿ ਧੀਏ, ਖਿਆਲ ਰੱਖਿਆ ਕਰ ਆਪਣੇ ਲਾਲ ਦਾ। ਕਹਿੰਦੇ, ਫਿਰ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਤੱਤਾ ਪਾਣੀ ਰੱਖਿਆ, ਕਈਆਂ ਕੰਮਾਂ ਵਾਸਤੇ ਰੱਖਦੇ ਹਾਂ, ਕਾੜਨੀ ਕੂਚਣੀ ਉਹਦੇ ਵਾਸਤੇ ਤੱਤਾ ਪਾਣੀ ਚਾਹੀਦਾ, ਮਕਈ ਦੇ ਪ੍ਰਸ਼ਾਦੇ ਪਕਾਉਣੇ ਉਹਦੇ ਵਾਸਤੇ ਚਾਹੀਦਾ, ਜਾਂ ਸਾਗ ਰਹਿੰਦੇ ਹਾਂ ਸਾਗ, ਉਹਦੀ ਤੌੜੀ ਉੱਤੇ ਪਾਣੀ ਤੱਤਾ ਰੱਖ ਦੇਈਦਾ, ਕਿਤੇ ਲੋੜ ਪਵੇ ਤਾਂ ਵਿੱਚ ਪਾ ਲਾਂਗੇ, ਕਈ ਤਰੀਕਿਆਂ ਨਾਲ ਪਾਣੀ ਵਰਤੀਦਾ ਤੱਤਾ। ਕਹਿੰਦੇ, ਤੱਤਾ ਪਾਣੀ ਰੱਖ ਲਿਆ ਪਤੀਲਾ ਅਤੇ ਕੰਮ ਕਾਰ ਕਰਨ ਲੱਗ ਪਈ ਅਤੇ ਚੇਤਾ ਹੀ ਭੁੱਲ ਗਿਆ ਅਤੇ ਤੁਹਾਡੇ ਦੋਹਤਾ ਸਾਹਿਬ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਛੋਟੇ ਜਿਹੇ ਰਿੜਦੇ ਰਿੜਦੇ ਪਤੀਲੇ ਨੂੰ ਹੱਥ ਪਾ ਲੈਣ ਲੱਗੇ। ਦੌੜ ਕੇ ਮਾਤਾ ਮਨਸਾ ਦੇਵੀ ਕਹਿੰਦੇ, ਮੈਂ ਫੜਿਆ, ਮੱਸਾਂ ਬਚਾਇਆ, ਕਿਹਾ ਅੱਜ ਤਾਂ ਹੱਦ ਹੀ ਹੋ ਗਈ, ਮੈਂ ਤੱਤੀ ਕਿਉਂ ਨਾ ਆਵਾਂ? ਅੱਜ ਤਾਂ ਕਹਿੰਦੇ ਹੱਦ ਹੀ ਹੋ ਗਈ, ਤੱਤਾ ਤੱਤਾ ਤਵਾ, ਪ੍ਰਸ਼ਾਦਾ ਪਾਣੀ ਪਕਾਇਆ ਅਤੇ ਆਪਣੇ ਕੰਮੇ ਲੱਗ ਗਈ, ਤੱਤਾ ਤਵਾ ਉੱਤੇ ਪਿਆ ਚੁੱਲ੍ਹੇ ਦੇ, ਸੜਿਆ ਬਲਿਆ। ਕਹਿੰਦੇ, ਲਾਲ ਜੀ ਰਿੜਦੇ ਰਿੜਦੇ ਰਿੜਦੇ ਆਏ ਅਤੇ ਤਵੇ ਦੇ ਉੱਤੇ ਹੱਥ ਹੀ ਰੱਖ ਲੈਣ ਲੱਗੇ, ਮੇਰੀ ਜਾਨ ਨਲ ਗਈ। ਕਹਿੰਦੇ, ਭੱਜ ਕੇ ਗਈ ਫੜਿਆ ਅਤੇ ਮਸਾਂ ਬਚਾਇਆ, ਹੱਸ ਪਏ ਗੁਰੂ ਅਮਰਦਾਸ ਜੀ, ਹੱਸ ਪਏ। ਮਹਾਰਾਜ ਸੱਚੇ ਪਾਤਸ਼ਾਹ, ਮੇਰਾ ਦਿਲ ਧੜਕੀ ਜਾ ਰਿਹਾ, ਮੈਂ ਜਾਨ ਮਿਲੀ ਮਿਲ ਗਈ, ਮਸਾਂ ਮੈਂ ਬਚਾਇਆ, ਇਹਦਾ ਹੱਥ ਸੜ ਜਾਂਦਾ ਕਿੱਦਾਂ ਆਰਾਮ ਆਉਣਾ ਸੀ ਇਹਨੂੰ, ਮਸਾਂ ਬਚਾਇਆ, ਤੁਸੀਂ ਹੱਸ ਪਏ। ਕਹਿੰਦੇ ਮਨਸਾ ਦੇਵੀ, ਜਿਸ ਦਿਨ ਤੱਤੀ ਤਵੀ 'ਤੇ ਬੈਠੇਗਾ ਕੌਣ ਬਚਾਵੇਗਾ ਇਹਨੂੰ? ਪਿਆਰ ਨਾਲ ਬੋਲੋ, ਸਤਨਾਮ ਵਾਹਿਗੁਰੂ। ਅੱਜ ਤੱਕ ਮਨਸਾ ਦੇਵੀ ਇਹਨੂੰ ਬਚਾ ਲਿਆ, ਭੱਜ ਕੇ ਫੜ ਲਿਆ, ਜਿਸ ਦਿਨ ਤੱਤੀ ਤਵੀ 'ਤੇ ਬੈਠੇਗਾ, ਚਾਰ ਸਿਰੇ ਵੈਰੀ ਹੋਣਗੇ, ਸਾਰੇ ਤੱਤੇ, ਸਾਰੇ ਹੀ ਈਰਖਾ ਦੇ ਸੜੇ, ਜੇਠ ਹੜ੍ਹ ਦੀ ਗਰਮੀ ਪਵੇਗੀ, ਉੱਤੋਂ ਥੱਲਿਓ ਅੱਗ ਬਲੇਗੀ ਤੱਤੀ, ਉਦੋਂ ਕੌਣ ਬਚਾਏਗਾ ਇਹਨੂੰ? ਜਦੋਂ ਸੀਸ ਤੱਤੀ ਰੇਤ ਪਏਗੀ ਮਨਸਾ ਦੇਵੀ, ਉਦੋਂ ਕੌਣ ਬਚਾਏਗਾ? ਜਦੋਂ ਦੇਗ ਵਿੱਚ ਉਬਾਲੇ ਖਾਏਗਾ ਤੇਰਾ ਲਾਲ, ਉਦੋਂ ਇਹਨੂੰ ਕੌਣ ਬਚਾਏਗਾ? ਪਿਆਰ ਨਾਲ ਬੋਲੋ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸਤਸੰਗੀਓ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਛੋਟੇ ਜਿਹੇ ਨੇ, ਅਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਪ੍ਰਸ਼ਾਦ ਛਕਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਆਪਣਾ ਭੋਜਨ ਛਕਣ ਲੱਗੇ, ਬੱਚੇ ਦਾ ਸੁਭਾਅ ਦਾ ਨਿਕੇ ਜੇ ਦਾ, ਰਿੜਦੇ ਰਿੜਦੇ ਗੁਰੂ ਅਰਜਨ ਦੇਵ ਜੀ ਆਪਣੇ ਨਾਨਾ ਜੀ ਦੇ ਥਾਲ ਨੂੰ ਹੱਥ ਪਾ ਲਿਆ, ਹੱਸ ਪਏ ਗੁਰੂ ਅਮਰਦਾਸ ਜੀ। ਕਹਿਣ ਲੱਗੇ, ਆਓ ਬਾਲਕਾ ਥਾਲ ਦਿਆ ਮਾਲਕਾ, ਆਓ ਏ ਬਾਲਕਾ ਥਾਲ ਦਿਆ ਮਾਲਕਾ। ਥਾਲ ਕਿਹੜਾ ਪਿਆਰੇ ਹੋ? ਗੁਰੂ ਗ੍ਰੰਥ ਸਾਹਿਬ ਜੀ। ਥਾਲ ਵਿੱਚ ਤਿੰਨ ਵਸਤੂ ਪਈ ਹੋ। ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਆਓ ਏ ਬਾਲਕਾ
ਥਾਲ ਦਿਆਂ ਮਾਰ।

ਕਰਤਾ, ਕਹਿੰਦੇ ਇਹਨਾਂ ਕਾਲਾ ਨਾ ਪਏ। ਤੂੰ ਇੱਕ ਐਸਾ ਥਾਲ ਤਿਆਰ ਕਰਨਾ ਜਿਹਦੇ 36 ਮਹਾਂਪੁਰਸ਼ਾਂ ਦੇ ਬਚਨ ਹੋਣਗੇ। ਅਤੇ ਗੁਰੂ ਗ੍ਰੰਥ ਸਾਹਿਬ ਜਦੋਂ ਆਪਾਂ ਪੜ੍ਹਦੇ ਹਾਂ ਸਲੋ ਮੁੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈ ਉਹ ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਅਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰਾਖੁਰ ਧਾਰੋ, ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ। ਆਪ ਸੰਗਤਾਂ ਦੁਆਰਾ ਲਿਆਂਦਾ ਹੋਇਆ ਤਿਲ ਫੁੱਲ ਰਸਤਾਂ ਬਸਤਾਂ, ਇਹਦਾ ਬਣਦਾ ਲੰਗਰ ਗੁਰੂ ਕਾ। ਸੰਗਤਾਂ ਭੈਣਾਂ ਬੀਬੀਆਂ ਮਿਲ ਕੇ ਪ੍ਰਬੰਧਕ ਲਾਂਗਰੀ ਸਿੰਘ ਪ੍ਰਸ਼ਾਦਾ ਤਿਆਰ ਕਰਦੇ ਨੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਪੱਕਦੇ ਨੇ। ਖਾਣ ਵਾਲੇ ਦੀ ਮਰਜ਼ੀ ਹੈ, ਦਾਲ ਲੈਣੀ ਹੈ, ਸਬਜ਼ੀ ਲੈਣੀ ਹੈ, ਦਹੀਂ ਲੈਣਾ ਕਿ ਨਹੀਂ ਲੈਣਾ, ਚੌਲ ਲੈਣੇ ਕਿ ਨਹੀਂ ਲੈਣੇ, ਆਹ ਨਹੀਂ ਖਾਣਾ ਆਹ ਲੈ ਲਈਏ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹ ਵਸਤ ਤਜੀ ਨਹਿ ਜਾਈ, ਇਸ ਥਾਲ 'ਚੋਂ ਆਪਾਂ ਕੁਛ ਨਹੀਂ ਛੱਡ ਸਕਦੇ, ਆਹ ਨਹੀਂ ਮੈਂ ਖਾਣਾ ਜੀ, ਮੈਂ ਆਹ ਨਹੀਂ ਖਾਣਾ। ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਐਸਾ ਥਾਲ ਹੈ, ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ, ਇਸ ਥਾਲ 'ਚ ਜਿੰਨੇ ਵੀ ਭੋਜਨ ਪਏ ਨੇ ਇਹਨਾਂ ਨੂੰ ਰੋਜ਼ ਖਾਣਾ ਅਤੇ ਇਹ ਛੱਡ ਨਹੀਂ ਸਕਦੇ ਆਪਾਂ। ਪਿਆਰਿਓ, ਐਸੇ ਦੀਨ ਦਿਆਲ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਪੁਰਬ ਆਪਾਂ ਮਨਾ ਰਹੇ ਹਾਂ ਅਤੇ ਉਹਨਾਂ ਦੇ ਬੇਅੰਤ ਬਚਨ ਨੇ ਉਹਨਾਂ 'ਚੋਂ ਕੋਈ ਬਚਨਾਂ ਦੀ ਸਾਂਝ ਕੀਤੀ ਹੈ। ਹੁਣ ਮੈਂ ਆਵਾਂ 1984 ਦਾ ਵਰਤਾਰਾ ਜਿਹੜਾ ਵਰਤਿਆ। ਸਤਸੰਗੀਓ, ਸਮੇਂ ਦੀਆਂ ਸਰਕਾਰਾਂ ਨੇ ਕਈ ਕਾਰਨਾਂ ਕਰਕੇ ਕਈ ਨੀਤੀਆਂ ਕਰਕੇ ਬਹੁਤ ਪਹਿਲਾਂ ਤਿਆਰੀ ਕਰ ਲਈ। ਕੱਲ੍ਹ ਵੀ ਬੇਨਤੀ ਕੀਤੀ ਸੀ, ਬਹੁਤ ਪਹਿਲਾਂ ਤਿਆਰੀਆਂ ਸ਼ੁਰੂ ਹੋ ਗਈਆਂ। ਸਤਸੰਗੀਓ, ਇਹਦਾ ਇੱਕ ਸਬੂਤ ਹੈ ਕਿ ਪੱਤਰਕਾਰ ਅਜੀਤ ਅਖਬਾਰ ਦਾ ਕਮਲਜੀਤ ਸਿੰਘ, ਉਹ ਕਹਿੰਦੇ ਮੇਰਾ ਕੋਈ ਦੋਸਤ ਸੀ ਦਿੱਲੀ, ਕਹਿੰਦੇ ਮੈਨੂੰ ਮਿਲਿਆ ਅਤੇ ਮੈਨੂੰ ਕਹਿੰਦਾ ਕਿ ਮੇਰੇ ਘਰ ਪ੍ਰੋਗਰਾਮ ਹੈ ਅਤੇ ਪ੍ਰੋਗਰਾਮ 'ਤੇ ਆਇਓ। ਇਹ ਗੱਲ ਹੈ ਸਤਸੰਗੀਓ ਜਨਵਰੀ ਦੀ, ਜਨਵਰੀ 1984 ਦੀ। ਕਹਿੰਦਾ ਉੱਥੇ ਅਸੀਂ ਗਏ ਅਤੇ ਕਹਿੰਦਾ ਵੀ ਅਸੀਂ ਇਕੱਠੇ ਹੋਏ ਅਤੇ ਉਹਨੇ ਹੋਰ ਵੀ ਬੜੇ ਸਾਰੇ ਸੱਦੇ ਲੋਕ। ਕਹਿੰਦਾ ਅਸੀਂ ਬੈਠੇ ਸੀ ਅਤੇ ਅਚਨਚੇਤ ਰਾਜੀਵ ਆ ਗਿਆ, ਇੰਦਰਾ ਦਾ ਛੋਟਾ ਮੁੰਡਾ, ਵੱਡਾ ਤਾਂ ਮਰ ਗਿਆ, ਸੰਜੀਵ ਗਾਂਧੀ ਮਰ ਗਿਆ, ਰਾਜੀਵ ਰਹਿ ਗਿਆ। ਅਤੇ ਕਹਿੰਦੇ ਉਹ ਆ ਗਿਆ, ਨਾਲ ਉਹਦੇ ਸਲਾਹਕਾਰ ਆ ਗਏ। ਕਹਿੰਦੇ ਬੈਠੇ ਬੈਠੇ ਅਤੇ ਉਹਨੇ ਜਿਹੜਾ ਜਿਹਦੇ ਘਰ ਮੈਂ ਗਿਆ ਸੀ ਉਹਨੇ ਦੱਸਿਆ ਕਿ ਇਹ ਕਮਲਜੀਤ ਸਿੰਘ ਅਜੀਤ ਅਖਬਾਰ ਜਿਹੜੀ ਪੰਜਾਬ ਸਭ ਤੋਂ ਵੱਧ ਛਪਦੀ ਹੈ ਉਹਦਾ ਇਹ ਪੱਤਰਕਾਰ ਹੈ। ਕਹਿੰਦਾ ਰਾਜੀਵ ਮੈਨੂੰ ਕਹਿੰਦਾ ਕਿ ਕੈਸੇ ਹੈ ਪੰਜਾਬ ਕੇ ਹਾਲਾਤ ਕੈਸੇ ਹੈ। ਅੱਗੋਂ ਕਮਲਜੀਤ ਸਿੰਘ ਕਹਿੰਦਾ ਪੱਤਰਕਾਰ ਕਿ ਸਰ ਤੁਹਾਨੂੰ ਜ਼ਿਆਦਾ ਪਤਾ, ਤੁਸੀਂ ਇੱਥੇ ਬੈਠੇ ਦਿੱਲੀ ਹੋ, ਦਿੱਲੀ ਸਿਆਸਤ ਦੀ ਕਿੱਲੀ, ਦਿੱਲੀ ਸਿਆਸਤ ਦੀ ਕਿੱਲੀ, ਇੱਥੋਂ ਸਾਰੀ ਸਿਆਸਤ ਘੁੰਮਦੀ ਹੈ, ਇਹ ਤੁਹਾਨੂੰ ਜ਼ਿਆਦਾ ਪਤਾ ਸਾਡੇ ਨਾਲੋਂ। ਉਹ ਕਹਿੰਦਾ ਨਹੀਂ ਨਹੀਂ ਕੋਈ ਬਾਤ ਨਹੀਂ, ਇਹ ਜੋ ਮਾਹੌਲ ਚੱਲ ਰਿਹਾ ਨਾ ਪੰਜਾਬ ਮੇ, ਪ੍ਰੋਪਾਗੰਡਾ ਕੀਤਾ ਗਿਆ ਪੂਰੇ ਹਿੰਦੁਸਤਾਨ ਦੇ ਵਿੱਚ, ਸਮੇਂ ਦੀ ਸਰਕਾਰ ਨੇ, ਸਮੇਂ ਦੀਆਂ ਏਜੰਸੀਆਂ ਨੇ, ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦਾ ਹਊਆ ਖੜਾ ਕੀਤਾ ਗਿਆ, ਸਰਕਾਰ ਨੇ ਇੱਕ ਐਸਾ ਮਾਹੌਲ ਕ੍ਰੀਏਟ ਕੀਤਾ, ਸਾਰੇ ਹਿੰਦੁਸਤਾਨ 'ਚ ਪ੍ਰੋਪਾਗੰਡਾ ਸ਼ੁਰੂ ਕਰ ਦਿੱਤਾ, ਜੇ ਭਿੰਡਰਾਂਵਾਲਾ ਰਹਿ ਗਏ ਸਾਰੇ ਹਿੰਦੂ ਮਾਰ ਦੇ ਗਏ। ਐਸੀ ਹਿੰਦੂਆਂ ਦੇ ਅੰਦਰ ਇੱਕ ਨਾ ਸਤਸੰਗੀਓ ਨਫ਼ਰਤ ਡਰ ਪੈਦਾ ਕੀਤਾ ਗਿਆ। ਇਹ ਕਹਿੰਦਾ ਸੀ ਸਾਰੀ ਰਾਜਨੀਤੀ ਦੀ ਖੇਡ ਸੀ ਜਿਹੜੀ ਇੰਦਰਾ ਸੀ ਨਾ, ਜਦੋਂ ਵੀ ਇਹਦਾ ਗ੍ਰਾਫ ਵੋਟਾਂ ਦਾ ਡਿੱਗਦਾ ਸੀ ਨਾ ਥੱਲੇ ਨੂੰ, ਇਹਦੀ ਜਿਹੜੀ ਕਹਿ ਲਈਏ ਕਿ ਇਹਦਾ ਸਤਸੰਗੀਓ ਨਾਮ ਇਹਦਾ ਘੱਟਦਾ ਸੀ, ਰਾਜਨੀਤੀ 'ਚ ਇਹਦਾ ਲੈਵਲ ਥੱਲੇ ਨੂੰ ਆਉਂਦਾ ਸੀ, ਪੁੱਠਾ ਕੋਈ ਨਾ ਕੋਈ ਕੰਮ ਕਰਦੀ ਸੀ ਜਿਹਦੇ ਨਾਲ ਇੱਕਦਮ ਲੋਕ ਇਹਦੇ ਵੱਲ ਹੋ ਜਾਣਾ। ਹੁਣ ਇਹਦਾ ਉਸ ਵੇਲੇ ਜਿਹੜਾ ਸੀ ਇਹ ਰਾਜਨੀਤੀ ਵਿੱਚ ਇਹਦੀ ਬੜੀ ਸਤਸੰਗੀਓ ਦੀ ਗਿਰਾਵਟ ਆਈ ਸੀ। ਇਹਨੇ ਸੋਚਿਆ ਕੋਈ ਐਸਾ ਕੰਮ ਕਰਾਂ ਜਿਸ ਕੰਮ ਦੇ ਨਾਲ ਜਿਹੜਾ ਤਬਕਾ, ਜਿਹੜਾ ਵੱਧ ਗਿਣਤੀ ਤਬਕਾ ਹੈ, ਇਹ ਸਾਰਾ ਮੇਰੇ ਵੱਲ ਆ ਜਾਏ, ਮੈਨੂੰ ਵੋਟਾਂ ਪਾਵੇ। ਇਸ ਲਈ ਇਹਨਾਂ ਨੇ ਇੱਕ ਐਸਾ ਮਾਹੌਲ ਪੂਰੇ ਹਿੰਦੁਸਤਾਨ ਵਿੱਚ ਖੜਾ ਕੀਤਾ ਕਿ ਜੇ ਭਿੰਡਰਾਂਵਾਲਾ ਰਹਿ ਗਿਆ ਤਾਂ ਇਹਨੇ ਹਿੰਦੂ ਕੋਈ ਨਹੀਂ ਛੱਡਣਾ, ਐਸਾ ਜਿਹੜਾ ਸੀ ਇਹ ਮਾਹੌਲ ਬਣਾਇਆ। ਰਾਜੀਵ ਗਾਂਧੀ ਕਹਿਣ ਲੱਗਾ ਇਹ ਜਨਵਰੀ ਦੀ ਗੱਲ ਹੈ 1984 ਦੀ, ਕਮਲਜੀਤ ਸਿੰਘ ਨੂੰ ਕਹਿਣ ਲੱਗਾ ਕਿ ਨਹੀਂ ਨਹੀਂ ਕੋਈ ਬਾਤ ਨਹੀਂ, ਹਮ ਇੱਕ ਐਸਾ ਮਾਹੌਲ ਖੜਾ ਕਰੇਂਗੇ ਭਿੰਡਰਾਂਵਾਲੇ ਕੇ ਖਿਲਾਫ ਸਾਰੇ ਹਿੰਦੁਸਤਾਨ ਵਿੱਚ। ਫਿਰ ਕਹਿੰਦਾ ਕਿ ਅਸੀਂ ਹਮਲਾ ਕਰਾਂਗੇ ਦਰਬਾਰ ਸਾਹਿਬ ਉੱਤੇ, ਸਾਰਾ ਕੁਝ ਖਤਮ ਕਰ ਦਿਆਂਗੇ। ਉਹ ਕਮਲਜੀਤ ਸਿੰਘ ਕਹਿੰਦਾ ਨਹੀਂ, ਸਾਰੇ ਤਾਂ ਨੁਕਸਾਨ ਬਹੁਤ ਹੋ ਜਾਏਗਾ, ਜੇ ਤੁਸੀਂ ਦਰਬਾਰ ਸਾਹਿਬ 'ਤੇ ਹਮਲਾ ਕਰਕੇ
ਪਹਿਲਾਂ ਭਿੰਡਰਾਂ ਵਾਲੇ ਦੀ ਇੱਕ ਹਵਾ ਬਣਾ ਕੇ ਉਹਦਾ ਹਊਆ ਖੜਾ ਕਰਕੇ ਫਿਰ ਤੁਸੀਂ ਹਮਲਾ ਕਰੋਗੇ ਖੁਸ਼ ਕਰਨ ਲਈ ਲੋਕਾਂ ਨੂੰ, ਹਿੰਦੂਆਂ ਨੂੰ, ਅਤੇ ਇਹਦੇ ਨਾਲ ਨੁਕਸਾਨ ਬਹੁਤ ਨਹੀਂ ਨਹੀਂ ਕੋਈ ਬਾਤ ਨਹੀਂ, ਕੋਈ 15-20 ਆਦਮੀ ਮਰੇਗੇ, ਹਮ ਭਿੰਡਰਾਂ ਵਾਲੇ ਕੋਈ ਜਾ ਖਤਮ ਕਰ ਦੇਂਗੇ, ਜੇ ਪਕੜ ਲੈ ਕੇ ਸਾਰੇ ਹਿੰਦੂ ਖੁਸ਼ ਹੋ ਜਾਏਗੇ। ਉਹ ਕਹਿੰਦਾ ਨਹੀਂ ਨਹੀਂ ਸਰ, ਬਹੁਤ ਨੁਕਸਾਨ ਹੋਏਗਾ। ਦੂਸਰੀ ਘਟਨਾ, ਜਤਿੰਦਰ ਕੁਮਾਰ ਦੂਰਦਰਸ਼ਨ ਉਦੋਂ ਹੁੰਦਾ ਸੀ ਸਤਸੰਗੀਓ, ਟੀ ਵੀ ਸਟੇਸ਼ਨ ਇੱਕ ਹੀ ਹੁੰਦਾ ਸੀ, ਹੁਣ ਤਾਂ ਪਤਾ ਹੀ ਨਹੀਂ ਕਿੰਨੇ ਗਏ। ਜਲੰਧਰ ਦੇ ਵਿੱਚ ਦੂਰਦਰਸ਼ਨ ਹੁੰਦਾ ਸੀ, ਉਹਦਾ ਪੱਤਰ ਕੁਮਾਰ ਜਤਿੰਦਰ ਕੁਮਾਰ ਦੱਸਦਾ, ਉਹਦਾ ਜਿਹੜਾ ਸਤਸੰਗੀਓ ਉੱਥੋਂ ਦਾ ਖਬਰਾਂ ਪੜ੍ਹਨ ਵਾਲਾ ਸੀ, ਉਹ ਕਹਿੰਦਾ ਕਿ ਫੌਜ ਦੀ ਇੱਕ ਟੁਕੜੀ ਅਫਸਰ ਸਾਡੇ ਕੋਲ ਗਏ ਜਲੰਧਰ, ਕਹਿਣ ਲੱਗੇ ਕਿ ਜਿੰਨਾ ਵੀ ਲਾਈਵ ਕਰਨ ਦਾ ਤੁਹਾਡਾ ਸਿਸਟਮ ਹੈ ਨਾ ਉਹ ਸਾਰਾ ਲੈ ਲਓ, ਕੈਮਰੇ ਲੈ ਲਓ, ਪੱਤਰਕਾਰ ਲੈ ਲਓ, ਸਾਰਾ ਕੁਛ ਮਸ਼ੀਨਰੀ ਲੈ ਲਓ, ਲਾਈਵ ਕਰਨਾ ਲਾਈਵ। ਕਹਿੰਦੇ ਸਾਰਾ ਕੁਛ ਸਮਾਨ ਰੱਖ ਕੇ ਅਸੀਂ ਅਤੇ ਗੱਡੀਆਂ ਦੇ ਵਿੱਚ ਅਤੇ ਅੰਮ੍ਰਿਤਸਰ ਆ ਗਏ। ਕਹਿੰਦੇ ਹਾਂਜੀ ਸਰ ਦੱਸੋ। ਕਹਿੰਦੇ ਕਿ ਅਸੀਂ ਦਰਬਾਰ ਸਾਹਿਬ 'ਤੇ ਹਮਲਾ ਕਰਨ ਲੱਗੇ ਹਾਂ, ਇਹਦਾ ਹੈੱਡਕੁਆਟਰ ਬਣਾਇਆ ਸੀ ਸਤਸੰਗੀ ਇਹਨਾਂ ਨੇ ਕੋਤਵਾਲੀ, ਜਦੋਂ ਅੱਜ ਥੋੜ੍ਹਾ ਧਿਆਨ ਦਿਓ ਬੱਸ ਸਟੈਂਡ ਅੰਮ੍ਰਿਤਸਰ ਜਾਈਏ, ਉੱਥੋਂ ਆਪਾਂ ਜੇ ਤੁਰ ਕੇ ਆਉਣਾ ਹੋਵੇ ਤਾਂ ਤੁਰ ਕੇ ਜਦੋਂ ਉੱਥੋਂ ਆਉਂਦੇ ਹਾਂ ਤਾਂ ਅੱਗੇ ਆਉਂਦਾ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ, ਉਹ ਤੋਂ ਪਿੱਛੋਂ ਸਤਸੰਗੀ ਅੰਬੇਦਕਰ ਦਾ ਬੁੱਤ, ਉਹ ਕੋਤਵਾਲੀ ਹੈ, ਜਾਂ ਕਹਿ ਲਈਏ ਗੁਰਦੁਆਰਾ ਸੰਤੋਖ ਸਰ ਸਾਹਿਬ ਉਹਦੇ ਬਿਲਕੁਲ ਸਾਹਮਣੇ ਕੋਤਵਾਲੀ ਹੈ, ਉੱਥੇ ਹੈੱਡਕੁਆਟਰ ਬਣਾਇਆ ਗਿਆ ਸੀ, ਉੱਥੋਂ ਸਾਰਾ ਇਹਨਾਂ ਨੇ ਇਹ ਪ੍ਰੋਗਰਾਮ ਚਲਾਉਣਾ ਸੀ। ਕਹਿੰਦੇ ਕਿ ਸਾਡੀਆਂ ਸਾਰੀ ਮਸ਼ੀਨਰੀ ਉੱਥੇ ਲੈਣ ਦੀ ਲਿਆ ਕੇ, ਅਤੇ ਕਹਿੰਦੇ ਕਿ ਸਾਨੂੰ ਆਉਂਦੇ ਤੁਸੀਂ ਆ ਮਸ਼ੀਨਰੀ ਆਪਣੀ ਚਾਲੂ ਕਰ ਲਓ, ਅਸੀਂ ਹਮਲਾ ਕਰਨ ਲੱਗੇ ਹਾਂ, 2 ਘੰਟਿਆਂ ਦੇ ਵਿੱਚ ਪਿੰਡਰਾਲਾ ਇੱਦਾਂ ਕਰਕੇ ਆਏਗਾ, ਤੁਸੀਂ ਦੁਨੀਆਂ ਨੂੰ ਵਿਖਾਉਣਾ, 2 ਘੰਟੇ ਲੱਗਣਗੇ ਸਾਨੂੰ, ਇੰਨੀ ਤੇਜ਼ੀ ਨਾਲ ਕਾਰਵਾਈ ਅਸਾਂ ਕਰਾਂਗੇ, ਜਿਹੜਾ ਦੁਨੀਆਂ ਦੇ ਇੱਕ ਖੌਫ ਬਣਿਆ ਪਿੰਡਰਾਵਾਲਾ ਹੱਥ ਖੜੇ ਕਰੇਗਾ ਸਿਲੰਡਰ 'ਤੇ ਦੁਨੀਆਂ ਨੂੰ ਵਿਖਾਉਣਾ। ਉਹ ਪੱਤਰਕਾਰ ਕਹਿੰਦਾ ਨਹੀਂ ਇੱਦਾਂ ਨਹੀਂ ਹੋਣਾ, ਮੈਂ ਉਹਨਾਂ ਦੀ ਇੰਟਰਵਿਊ ਕਰਦਾ ਰਿਹਾ ਵਾਂ, ਜੋ ਉਹਨਾਂ ਦੇ ਅੰਦਰ ਦਲੇਰੀ ਹੈ, ਜੋ ਉਹਨਾਂ ਦੇ ਬਚਨ ਹੈ, ਸੂਰ ਬੀਰ ਬਚਨ ਕੇ ਬਲੀ ਆ, ਉਹਨੇ ਇੱਦਾਂ ਨਹੀਂ ਆਉਣਾ। ਉਹ ਕਹਿੰਦਾ ਨਹੀਂ ਨਹੀਂ, ਜਦੋਂ ਤੋਪਾਂ ਗਰਜਣਗੀਆਂ, ਟੈਂਕਾਂ ਦੀ ਆਵਾਜ਼ ਆਏਗੀ, ਅਤੇ ਪਤਲੂਨਾਂ ਗਿੱਲੀਆਂ ਜਾਂਦੀਆਂ ਲੋਕਾਂ ਦੀਆਂ, ਕਿਉਂ ਨਾ ਆਊਗਾ ਬਾਹਰ। ਉਹ ਕਹਿੰਦਾ ਨਹੀਂ ਇੱਦਾਂ ਨਹੀਂ ਆਏਗਾ, ਪਰ ਉਹ ਵਿਚਾਰ ਸਤਸੰਗੀਓ ਇਹਨਾਂ ਨੇ ਸਾਰਾ ਕੁਛ ਪਲੈਨ ਪਹਿਲਾਂ ਬਣਾਈ ਸੀ। KS ਰੰਧਾਵਾ, ਇਹ ਸਤਸੰਗੀਓ ਜਿਹੜੀ ਸੀ ਇਸੇ ਪ੍ਰਕਾਰ ਬਿਹਾਰ ਰੈਜੀਮੈਂਟ, ਉਹਦਾ ਜਿਹੜਾ ਮੁਖੀ ਸੀ ਉਹਦੀ ਡਿਊਟੀ ਲਾਈ ਸੀ 1 ਜੂਨ ਨੂੰ, ਕਿ ਜਿਤਨੀਆਂ ਲਾਗੇ ਲਾਗੇ ਇਮਾਰਤਾਂ ਹਨ ਉਹਨਾਂ ਦੇ ਉੱਤੇ ਆਪਣਾ ਸਿਸਟਮ ਫਿੱਟ ਕਰ ਲਓ, ਇੱਕ ਇੱਕ ਆਪਣਾ ਸਿਪਾਹੀ ਜਿਹੜਾ ਹੈ ਇਸ ਬ੍ਰਿਗੇਡ ਦਾ ਉਹ ਸਾਰੇ ਉੱਥੇ ਖੜ੍ਹੇ ਕਰ ਦਿਓ, ਅੰਦਰ ਜੋ ਕੁਛ ਹੋ ਰਿਹਾ ਕੈਮਰਿਆਂ ਦੇ ਰਾਹੀਂ ਦੂਰਬੀਨਾਂ ਦੇ ਰਾਹੀਂ ਇੱਕ ਇੱਕ ਚੀਜ਼ ਦੇ ਉੱਤੇ ਨਗਾਹ ਰੱਖੋ, ਅੰਦਰ ਕੀ ਕਰ ਰਹੇ ਨੇ। ਉਹ ਜਿੰਨੇ ਵੀ ਉਹਦੇ ਸਿਪਾਹੀ ਸੀ ਵੱਖ ਵੱਖ ਬਿਲਡਿੰਗਾਂ ਜਿਹੜੀਆਂ ਦਰਬਾਰ ਸਾਹਿਬ ਦੇ 4 ਸਫੇਰੇ ਉਹਦੇ ਉੱਤੇ ਬੈਠ ਗਏ, ਉਹਨਾਂ ਫਿਰ ਦੂਰਬੀਨਾਂ ਦੇ ਨਾਲ ਇੱਕ ਇੱਕ ਦਰਬਾਰ ਸਾਹਿਬ ਦੀ ਨੁੱਕਰ ਕੋਨਾ ਉਹਦੇ ਉੱਤੇ ਨਿਗਾਹ ਰੱਖੀ, ਸਿੰਘ ਕੀ ਕਰ ਰਹੇ, ਕਿੱਦਾਂ ਕਰ ਰਹੇ, ਕੀ ਹੋ ਰਿਹਾ, ਮਤਲਬ ਸਾਰੀ ਇਹਨਾਂ ਨੇ ਪਲੈਨ ਪਹਿਲਾਂ ਬਣਾ ਲਈ। ਬਿਹਾਰ ਜਿਹੜੀ ਬ੍ਰਿਗੇਡੀਅਰ ਸੀ ਇਹਦਾ ਕੰਮ ਸੀ 4 ਸਫੇਰੇ ਦਰਬਾਰ ਸਾਹਿਬ ਦੇ ਘੇਰਾ ਪਾ ਕੇ ਰੱਖਣਾ, ਇਹਨਾਂ ਅੰਦਰ ਨਹੀਂ ਸੀ ਜਾਣਾ। ਮਦਰਾਸ ਰੈਜੀਮੈਂਟ ਅਤੇ ਕੁਝ ਹੋਰ ਜਿਹੜੀਆਂ ਸੀ ਸਤਸੰਗੀ ਮਦਰਾਸ ਕਮਾਊ ਆਦਿਕ, ਇਹਨਾਂ ਦਾ ਕੰਮ ਸੀ ਅੰਦਰ ਜਾਣਾ। ਸੋ ਪਲੈਨਿੰਗ ਬਣਾ ਲਈ ਗਈ। ਅੱਜ 4 ਜੂਨ ਹੈ, ਮੈਂ ਅੱਜ 4 ਜੂਨ ਦਾ ਇਤਿਹਾਸ ਆਪਣਾ ਸਾਂਝਾ ਕਰਦਾ ਸਤਸੰਗੀਓ। ਸਾਡੇ ਜਥੇ ਦੇ ਸਤਿਕਾਰਯੋਗ ਰਾਗੀ ਸੀ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਅੱਜ ਕੱਲ੍ਹ ਇੰਗਲੈਂਡ ਦੇ ਵਿੱਚ ਨੇ ਉਹ। ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਜਿਹੜੇ ਸੀ ਉਹਨਾਂ ਦਾ ਕੀਰਤਨੀ ਜਥਾ ਉਹਨਾਂ ਦੇ ਤਬਲੇ ਦੇ ਉੱਤੇ ਸੀ ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਜੀ ਮੁਖੀ, ਉਹਨਾਂ ਦੀ ਸਾਈਡ ਦੇ ਉੱਤੇ ਸੀ ਭਾਈ ਠਾਕੁਰ ਸਿੰਘ ਜੀ ਜਿਹੜੇ ਅੱਜ ਕੱਲ੍ਹ ਪਟਿਆਲੇ ਵਾਲੇ ਵੱਜਦੇ ਨੇ, ਉਹ ਸੀ। ਇਹਨਾਂ ਦੀ ਡਿਊਟੀ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਕਰਨਾ, ਅਤੇ ਬੇਨਤੀ ਕਰਦੇ ਹਾਂ ਜਿਹੜਾ ਉੱਥੋਂ ਦੀ ਮਰਿਆਦਾ ਹੈ, ਉੱਥੋਂ ਦੀ ਮਰਿਆਦਾ ਨਿਵੇਕਲੀ ਹੈ ਦਰਬਾਰ ਸਾਹਿਬ ਦੀ। ਉੱਥੇ ਮਰਿਆਦਾ ਇੱਦਾਂ ਹੈ ਕਿ ਕੀਰਤਨ ਸ਼ੁਰੂ ਹੋ ਜਾਂਦਾ ਦਰਬਾਰ ਸਾਹਿਬ, ਜਦੋਂ 12 ਛੱਕਿਆਂ ਦਾ 12 ਛੰਦਾਂ ਦਾ ਕੀਰਤਨ ਹੋ ਜਾਂਦਾ, ਉਸ ਤੋਂ ਬਾਅਦ ਵਿੱਚ ਦਰਸ਼ਨਾਂ ਦਾ ਸ਼ਬਦ ਲਾਉਂਦੇ ਨੇ ਰਾਗੀ ਸਿੰਘ। ਸੋ ਉੱਧਰੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ, ਸੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਠਾ ਸਾਹਿਬ ਜੀ ਤੋਂ ਮਹਾਰਾਜ ਦੀ ਰਵਾਨਗੀ ਹੁੰਦੀ ਹੈ। ਪਾਲਕੀ ਸਾਹਿਬ ਸੁਸ਼ੋਭਿਤ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਥੋਂ ਰਵਾਨਾ ਹੁੰਦੇ ਨੇ। ਇੱਕ ਹੋਰ ਬੇਨਤੀ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਅਕਾਲ ਤਖਤ ਸਾਹਿਬ ਤੋਂ ਸਵਾਰੀ ਚੱਲਦੀ ਹੈ,
ਸਿੰਘ ਸਾਹਿਬ ਸੀਸ 'ਤੇ ਲੈ ਕੇ ਤੁਰਦੇ ਨੇ, ਨਗਾਰਾ ਖੜਕਣਾ ਸ਼ੁਰੂ ਹੋ ਜਾਂਦਾ, ਨਗਾਰਾ ਵੱਜਦਾ ਰਹਿੰਦਾ, ਵੱਜਦਾ ਰਹਿੰਦਾ, ਵੱਜਦਾ ਰਹਿੰਦਾ। ਉੱਤੋਂ ਲਿਆ ਕੇ ਮਾਰੀ ਦੀ ਸਵਾਰੀ ਪਾਲਕੀ ਸਾਹਿਬ ਸ਼ੋਭਿਤ ਕਰਦੇ ਨੇ। ਉੱਥੋਂ ਫਿਰ ਸਤਸੰਗੀ ਉਹ ਮਾਰੀ ਦੀ ਪਾਲਕੀ ਸੰਗਤ ਲੈ ਕੇ ਜਦੋਂ ਡਿਉੜੀ ਦੇ ਅੰਦਰ ਪਾਲਕੀ ਪ੍ਰਵੇਸ਼ ਹੋ ਜਾਂਦੀ, ਨਗਾਰਾ ਸਮਾਪਤ, ਨਗਾਰਾ ਉੱਥੇ ਬੰਦ ਹੋ ਜਾਂਦਾ। ਜਦੋਂ ਮਾਰੇ ਦੀ ਸਵਾਰੀ ਪਾਲਕੀ ਡਿਉੜੀ ਦੇ ਅੰਦਰ ਚਲੀ ਜਾਂਦੀ, ਉਹਦਾ ਕਾਰਨ ਕੀ? ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੀਰੀ ਦੇ ਇਲਾਕੇ 'ਚ ਰਹਿੰਦੇ ਨੇ, ਨਗਾਰੇ ਵੱਜਦੇ ਗੁਰੂ ਮਾਰੀ ਦੇ, ਉਦੋਂ ਮੀਰ ਨੇ, ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਨੇ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਪੀਰੀ ਦੇ ਇਲਾਕੇ 'ਚ ਪ੍ਰਵੇਸ਼ ਹੋ ਜਾਂਦੇ ਦਰਸ਼ਨੀ ਲੋਹੜੀ ਦੇ ਅੰਦਰ ਦਰਬਾਰ ਸਾਹਿਬ ਦੇ, ਉਦੋਂ ਸੱਚੇ ਪਾਤਸ਼ਾਹ ਜੀ ਸਤਸੰਗ ਪੀਰ ਨੇ, ਪੀਰੀ ਪੀਰ ਨੇ, ਉਦੋਂ ਗੁਰੂ ਨੇ ਸੱਚੇ ਪਾਤਸ਼ਾਹ, ਉਦੋਂ ਫਿਰ ਨਗਾਰਾ ਜਿਹੜਾ ਉੱਥੇ ਹੀ ਸਮਾਪਤ ਹੋ ਜਾਂਦਾ, ਮਾਰੀ ਦੀ ਸਵਾਰੀ ਆਉਂਦੀ। ਉਸ ਤੋਂ ਬਾਅਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ। ਬਾਅਦ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਹੋ ਜਾਂਦਾ, ਉਸ ਤੋਂ ਬਾਅਦ ਅਕਾਲ ਤਖਤ ਸਾਹਿਬ 'ਤੇ ਪ੍ਰਕਾਸ਼ ਹੁੰਦਾ। ਫਿਰ ਆਸਾ ਜੀ ਕੀ ਵਾਰ ਦਾ ਕੀਰਤਨ, ਉੱਥੇ ਪੰਜ ਬਾਣੀਆਂ ਨਹੀਂ ਪੜ੍ਹਦੇ, ਸੁਖਮਨੀ ਸਾਹਿਬ ਦਾ ਕੀਰਤਨ ਨਹੀਂ ਹੁੰਦਾ, ਵੈਰੂ ਪਾਠ ਨਹੀਂ ਹੁੰਦਾ, ਉੱਥੇ ਆਸਾ ਜੀ ਦੀ ਵਾਰ ਹੀ ਸੰਪੂਰਨ ਹੁੰਦੀ ਹੈ। ਗਰਮੀ ਦਾ ਸਮਾਂ ਸੀ ਅੱਜ ਕੱਲ੍ਹ ਦਾ, ਅੱਜ ਕੱਲ੍ਹ ਦੇ ਸਮੇਂ ਅਨੁਸਾਰ 4:30 ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਆਰੰਭ ਹੋਣਾ ਸੀ। ਹੁਣ ਤਾਂ ਕੀਰਤਨ ਅੰਦਰ ਹੁੰਦਾ ਅਕਾਲ ਤਖਤ ਸਾਹਿਬ ਦੇ ਅੰਦਰ, ਉਹਨਾਂ ਸਮਿਆਂ ਦੇ ਵਿੱਚ ਗਰਮੀਆਂ ਦੇ ਚੁੰਦਾ ਸੀ ਬਾਹਰ, ਜਿੱਥੋਂ ਸਿੰਘ ਸਾਹਿਬ ਖਲੋ ਕੇ ਫਸੀਲ ਤੋਂ ਹੁਕਮਨਾਮਾ ਜਾਰੀ ਕਰਦੇ, ਉੱਥੇ ਕੀਰਤਨ ਹੁੰਦਾ ਸੀ। ਅਤੇ ਭਾਈ ਗੁਰਸ਼ਰਨ ਸਿੰਘ ਜੀ ਦੇ ਜਥੇ ਨੇ ਕੀਰਤਨ ਆਰੰਭ ਕੀਤਾ, ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ। ਮੰਗਲਾਚਰਨ ਕਰਦਿਆਂ ਕਰਦਿਆਂ ਨੂੰ ਸਤਸੰਗੀਓ 5-7-4 ਮਿੰਟ ਲੱਗ ਜਾਂਦੇ ਨੇ, ਟਾਈਮ ਹੋ ਗਿਆ ਠੀਕ 5:45। ਪਹਿਲਾ ਤੋਪ ਦਾ ਗੋਲਾ ਆਇਆ ਅਤੇ ਸਿੰਧੀਆਂ ਦੀ ਸਰਾਂ ਸੀ ਉਹਦੇ ਉੱਤੇ ਆ ਕੇ ਵੱਜਾ। ਇਹ ਕਿੱਥੇ ਸੀ? ਗੁਰਦੁਆਰਾ ਥੜਾ ਸਾਹਿਬ, ਇਹ ਅਕਾਲ ਤਖਤ ਸਾਹਿਬ ਵਿੱਚ ਸਿੰਧੀਆਂ ਦੀ ਸਰਾਂ, ਛੋਟਾ ਜਿਹਾ ਉੱਥੇ ਮੰਦਰ ਹੁੰਦਾ ਸੀ। ਉੱਥੇ ਗੁਰੂ ਦੇ ਲਾਲਾਂ ਦਾ ਮੋਰਚਾ ਸੀ, ਭਾਈ ਜੋਗਿੰਦਰ ਸਿੰਘ ਜੀ ਰੋਡੇ ਔਰ ਭਾਈ ਕਾਬਲ ਸਿੰਘ ਜੀ, ਭਾਈ ਨਿਰੰਤਰ ਸਿੰਘ, ਜਿਨ੍ਹਾਂ ਨੇ ਨਰਕ ਧਾਰੀਆਂ ਨੂੰ ਨਰਕਾਂ ਨੂੰ ਤੋਰਿਆ ਸੀ, ਭਾਈ ਰਣਜੀਤ ਸਿੰਘ ਜੀ ਦੇ ਨਾਲ, ਉਹਨਾਂ ਦਾ ਨਾਂ ਸੀ ਭਾਈ ਕਾਬਲ ਸਿੰਘ, ਭਾਈ ਨਿਰੰਤਰ ਸਿੰਘ, ਪਿੰਡ ਕਟੋਰਾ। ਸੋ ਉਹ ਗੁਰੂ ਦੇ ਲਾਲ, ਉਹਨਾਂ ਦਾ ਮੋਰਚਾ ਸੀ, ਉੱਥੇ ਹੋਰ ਕੋਈ ਸਿੰਘ ਸੀ। ਪਹਿਲਾ ਤੋਪ ਦਾ ਗੋਲਾ ਜਿਹੜਾ ਡਿੱਗਿਆ, ਆ ਕੇ ਸਿੰਧੀਆਂ ਦੀ ਸਰਾਂ ਦੇ ਉੱਤੇ ਡਿੱਗਿਆ, ਪਰ ਨੁਕਸਾਨ ਕਿਸੇ ਦਾ ਕੁਛ ਨਹੀਂ ਹੋਇਆ। ਠੀਕ 1 ਮਿੰਟ ਬਾਅਦ ਇੱਕ ਹੋਰ ਗੋਲਾ ਤੋਪਦਾ ਆਇਆ ਅਤੇ ਸਿੱਧਾ ਅਕਾਲ ਤਖਤ ਸਾਹਿਬ ਦੇ ਵੱਜਾ ਆ ਕੇ ਉੱਪਰ। ਉਹਦੀਆਂ ਕੰਕਰਾਂ, ਉਹਦਾ ਜਿਹੜਾ ਉੱਤੋਂ ਸੱਸੀ ਮਲਬਾ ਡਿੱਗਿਆ, ਉਹ ਡਿੱਗਿਆ ਰਾਗੀਆਂ ਦੇ ਉੱਤੇ ਆ ਕੇ, ਜਿਹੜੇ ਰਾਗੀ ਭਾਈ ਗੁਰਸ਼ਰਨ ਸਿੰਘ ਜੀ, ਭਾਈ ਮੁਖਤਿਆਰ ਸਿੰਘ ਜੀ ਮੁਖੀ ਅਤੇ ਭਾਈ ਠਾਕੁਰ ਸਿੰਘ ਜੀ ਕੀਰਤਨ ਕਰ ਰਹੇ ਸੀ, ਉਹਨਾਂ ਦੇ ਉੱਤੇ ਆ ਕੇ ਮਲਬਾ ਡਿੱਗਿਆ ਅਤੇ ਇੱਕਦਮ ਫਾਇਰਿੰਗ ਸ਼ੁਰੂ ਹੋ ਗਈ, ਮੀਂਹ ਵਾਂਗ ਗੋਲੀਆਂ ਵਰਨ ਲੱਗੀਆਂ। ਉਹ ਸਿੰਘਾਂ ਨੇ ਕੀ ਕੀਤਾ, ਛੱਡੇ ਆਪਣੇ ਵਾਜੇ, ਆਸਾ ਹੀ ਵਾਰ ਛੱਡੀ, ਕੀਰਤੋਂ ਉੱਥੇ ਛੱਡ ਦਿੱਤਾ, ਭੱਜ ਗਏ ਅੰਦਰ ਨੂੰ। ਕਹਿੰਦੇ ਅੰਦਰ ਨੂੰ ਗਏ ਅਤੇ ਉੱਧਰੋਂ ਜਨਰਲ ਸੁਬੇਗ ਸਿੰਘ ਜੀ ਦਾ ਮੈਸੇਜ ਆ ਗਿਆ ਸਤਸੰਗੀ ਵਾਇਰਲੈਸ ਉੱਤੇ ਕਿ ਸਿੰਘੋ ਸਾਰੇ ਆਪੋ ਆਪਣੇ ਮੋਰਚਿਆਂ 'ਚ ਵੜ ਜਾਓ। ਅਤੇ ਮੁਖਤਿਆਰ ਸਿੰਘ ਜੀ ਮੁਖੀ ਕਹਿੰਦੇ ਅਸੀਂ ਅਕਾਲ ਤਖਤ ਦੇ ਉੱਤੇ ਮੋਰਚਾ ਸੀ, ਉੱਥੇ ਚਲੇ ਗਏ। ਭਾਈ ਗੁਰਸ਼ਰਨ ਸਿੰਘ ਜੀ ਅਤੇ ਭਾਈ ਠਾਕੁਰ ਸਿੰਘ ਜੀ ਮਹਾਂਪੁਰਸ਼ਾਂ ਦੇ ਲਾਗੇ ਬਹਿ ਗਏ। ਇੰਨੇ ਚਿਰ ਨੂੰ ਇੱਕ ਸ਼ਰਧਾਲੂ ਆਇਆ ਅਤੇ ਆ ਕੇ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ, ਮਹਾਂਪੁਰਸ਼ੋ, ਆਸਾ ਜੀ ਦੀ ਵਾਰ ਦਾ ਕੀਰਤਨ ਵਿੱਚ ਛੱਡ ਕੇ, ਵਾਜੇ ਵਿੱਚ ਛੱਡ ਕੇ ਤੁਹਾਡੇ ਸਿੰਘ ਭੱਜ ਆਏ। ਮਹਾਂਪੁਰਸ਼ ਕਹਿੰਦੇ ਕੀ? ਕਹਿੰਦੇ ਇੱਦਾਂ। ਅਤੇ ਮਹਾਂਪੁਰਸ਼ਾਂ ਨੇ ਉਸ ਵੇਲੇ ਪੁੱਛਿਆ, ਕੌਣ ਕੀਰਤਨ ਕਰਦਾ ਸੀ? ਲਾਗੇ ਬੈਠੇ ਸੀ ਭਾਈ ਗੁਰਸ਼ਰਨ ਸਿੰਘ ਹੋਣੀ। ਕਹਿੰਦੇ ਮਹਾਰਾਜ ਅਸੀਂ ਕਰ ਰਹੇ ਸੀ। ਅਤੇ ਕਹਿੰਦੇ ਬੁਲਾਓ ਮੁਖੀ ਨੂੰ, ਬੁਲਾਓ ਥੱਲੇ। ਕਹਿੰਦੇ ਜਦੋਂ ਆਏ ਤਾਂ ਸਾਨੂੰ ਕਹਿਣ ਲੱਗੇ ਕਿ ਤੁਹਾਨੂੰ ਚੇਤਾ ਭੁੱਲ ਗਿਆ, ਜਦੋਂ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੇ ਸਰਸਾ ਨਦੀ ਦੇ ਕੰਢੇ ਬੈਠ ਕੇ ਆਨੰਦਪੁਰ ਸਾਹਿਬ ਛੱਡਿਆ, ਅੱਤ ਦੀ ਠੰਡ ਪੈਂਦੀ, ਮੀਂਹ ਕਣੀ ਦੇ ਵਿੱਚ ਅੱਤ ਦਾ ਜੰਗ ਹੋ ਰਿਹਾ ਸੀ, ਅਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਲਾਲ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ, ਭਾਈ ਉਦੇ ਸਿੰਘ ਸਾਹਿਬ ਜੀ ਨੂੰ ਭੇਜਿਆ ਸੀ ਕਿ ਤੁਸੀਂ ਵੈਰੀਆਂ ਨੂੰ ਰੋਕਣਾ। ਪਿੱਛੇ ਪਤਾ ਸੀ ਗੁਰੂ ਜੀ ਨੂੰ ਇਹਨਾਂ ਦੁਸ਼ਟਾਂ ਪੱਥਰ ਪੂਜਕਾਂ ਅਕਿਰਤ ਘਾਣਾ ਨੇ ਹਮਲਾ ਕਰ ਦੇਣਾ ਪਿੱਛੋਂ। ਗੁਰੂ ਜੀ ਨੇ 500 ਦੇ ਕਰੀਬ ਸਿੰਘਾਂ ਦਾ ਜਥਾ ਦੇ ਕੇ ਅਤੇ ਬਾਬਾ ਉਦੇ ਸਿੰਘ, ਭਾਈ ਬਾਬਾ ਸਾਹਿਬਜ਼ਾਦਾ ਅਜੀਤ ਸਿੰਘ ਦੀ ਡਿਊਟੀ ਲਾਈ ਸੀ। 100 ਦਾ ਜਥਾ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਭੇਜਿਆ ਸੀ ਸਰਸਾ ਤੋਂ ਪਾਰ, ਕਿ ਜਿਹੜੀ ਫੌਜ ਉੱਧਰੋਂ ਆਉਣੀ ਉਹਨੂੰ ਰੋਕਣਾ ਤੁਸਾਂ। ਅਤੇ ਗੁਰੂ ਜੀ ਕਹਿੰਦੇ ਅਸੀਂ ਕੀਰਤਨ ਕਰਨ ਲੱਗੇ। ਸੋ ਗੁਰੂ ਜੀ ਨੇ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਹੈ, ਉੱਥੇ ਬੈਠ ਕੇ ਸਰਸਾ ਦੇ ਕੰਢੇ ਸੰਪੂਰਨ ਕੀਰਤਨ ਕੀਤਾ। ਕਹਿੰਦੇ ਸਿੰਘੋ,
ਦੋ ਗੋਲੀਆਂ ਚੱਲੀਆਂ ਤੁਸੀਂ ਅੰਦਰ ਨੂੰ ਭੱਜ ਆਏ, ਮਹਾਰਾਜ ਮੀਂਹ ਵਾਰਿਆ ਗੋਲੀਆਂ ਦਾ ਮੀਂਹ। ਕਹਿੰਦੇ ਫਿਰ ਕੀ ਹੋ ਗਿਆ, ਕਰੋ ਕੀਰਤਨ। ਕਹਿੰਦੇ ਅਸੀਂ ਸੱਤ ਵਜਨ ਕਿਹਾ ਅਤੇ ਕਹਿੰਦੇ ਵਾਜੇ ਚੁੱਕੇ ਅਤੇ ਅੰਦਰ ਜਾ ਕੇ ਪਿੱਲਰ ਦੇ ਓਹਲੇ ਬੈਠ ਕੇ ਅਤੇ ਸੰਪੂਰਨ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਇਹ ਪਿਆਰੇ ਵਰਤਾਰਾ ਵਰਤਿਆ ਉਸ ਵੇਲੇ ਇਸ ਤਰੀਕੇ ਨਾਲ। ਕਹਿੰਦੇ ਫਿਰ ਲਗਾਤਾਰ ਗੋਲੀਬਾਰੀ ਹੋਈ, ਲਗਾਤਾਰ ਫੈਰਨ ਸ਼ੁਰੂ ਹੋਈ। ਇਹ ਬਚਨ ਹੈ 4:30 ਤੜਕੇ ਦਾ, 4:30-5 ਭਾਵ 4 ਤਰੀਕ ਨੂੰ ਇਹ ਹਮਲਾ ਜਿਹੜਾ ਸੀ ਸ਼ੁਰੂ ਹੋ ਗਿਆ। ਦੂਸਰੀ ਬੇਨਤੀ ਕਰਾਂ ਕਿ ਜਦੋਂ 1 ਤਰੀਕ ਨੂੰ CRP ਅਤੇ BSF ਨੇ ਅੰਧਾ ਧੁੰਦ ਗੋਲੀਬਾਰੀ ਕੀਤੀ ਸੀ ਨਾ, ਉਹਦੇ 2 ਕਾਰਨ ਸੀ। ਇੱਕ ਉਹਦਾ ਕਾਰਨ ਇਹ ਸੀ ਕਿ ਸਿੰਘਾਂ ਦੇ ਮੋਰਚੇ ਕਿੱਥੇ ਕਿੱਥੇ ਨੇ ਉਹਦਾ ਪਤਾ ਲਾਉਣ ਲਈ, ਕਿੱਥੋਂ ਗੋਲੀਬਾਰੀ ਆ ਰਹੀ ਹੈ, ਕਿੱਥੋਂ ਇਹ ਮੋਰਚਾਬੰਦੀ ਕੀਤੀ ਹੈ, ਕਿੱਥੋਂ ਗੋਲੀਆਂ ਆ ਰਹੀਆਂ। ਪਰ ਜਨਰਲ ਸੁਬੇਗ ਸਿੰਘ ਜੀ ਇਹਨਾਂ ਨੀਤੀਆਂ ਨੂੰ ਜਾਣਦੇ ਸੀ, ਫੌਜ 'ਚ ਰਹੇ ਸੀ। ਉਹਨਾਂ ਨੇ ਮੁਕਤੀ ਬਾਨੀ ਫੌਜ ਦੀ ਅਗਵਾਈ ਕੀਤੀ ਸੀ। ਮੁਕਤੀ ਬਾਨੀ ਫੌਜ ਹੈ ਜਿਹੜੀ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਲਈ, ਉੱਥੇ ਅੱਤਿਆਚਾਰ ਹੋ ਰਹੇ ਸੀ ਮੁਸਲਮਾਨਾਂ 'ਤੇ, ਧੀਆਂ ਭੈਣਾਂ ਦੀ ਇੱਜ਼ਤ ਮਹਫੂਜ਼ ਨਹੀਂ ਸੀ। ਸੋ ਉੱਥੇ ਇੱਕ ਮੁਕਤੀ ਬਾਨੀ ਉੱਥੋਂ ਦੇ ਲੋਕਾਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਫਿਰ ਹਥਿਆਰ ਦੇ ਕੇ ਅਤੇ ਪਾਕਿਸਤਾਨ ਦੀ ਫੌਜ ਦੇ ਖਿਲਾਫ ਲੜਾਇਆ ਸੀ। ਉਹਦੀ ਗਵਾਹੀ ਜਿਹੜੀ ਸੀ ਜਨਰਲ ਸੁਬੇਗ ਸਿੰਘ ਜੀ ਨੇ ਕੀਤੀ ਸੀ ਅਤੇ ਉੱਥੇ ਸਫਲ ਓਪਰੇਸ਼ਨ ਕੀਤਾ ਸੀ। ਇਸ ਵਾਸਤੇ ਬੜੇ ਬੜੇ ਮੈਡਲ ਮਿਲੇ ਸੀ ਇਹਨਾਂ ਨੂੰ, ਫੌਜ 'ਚੋਂ ਕਿਉਂ ਕੱਢਿਆ ਗਿਆ। ਜਦੋਂ ਕਾਂਗਰਸ ਦੇ ਵਿਰੋਧੀ ਲੀਡਰਾਂ ਨੇ, ਇੰਦਰਾ ਦੇ ਵਿਰੋਧੀ ਲੀਡਰਾਂ ਚਰਨ ਸਿੰਘ ਆਦਿਕ ਨੇ ਇੰਦਰਾ ਦੇ ਖਿਲਾਫ਼ ਬਗਾਵਤ ਕੀਤੀ ਅਤੇ ਇੰਦਰਾ ਨੇ ਸੱਦਿਆ ਸੀ ਜਨਰਲ ਸੁਬੇਗ ਸਿੰਘ ਨੂੰ, ਕਹਿਣ ਲੱਗੇ ਕਿ ਇਹਨਾਂ ਨੂੰ ਗ੍ਰਿਫਤਾਰ ਕਰਨਾ ਸਾਰਿਆਂ ਨੂੰ। ਉਹ ਕਹਿੰਦੇ ਵੇਖੋ ਬੀਬੀ ਜੀ, ਜਿਹੜੀ ਫੌਜ ਹੈ ਇਹਨੂੰ ਦੇਸ਼ ਦੇ ਅੰਦਰੂਨੀ ਕੰਮਾਂ ਦੇ ਵਿੱਚ ਨਹੀਂ ਵਰਤਣਾ ਚਾਹੀਦਾ, ਲੋਕਾਂ ਦਾ ਭਰੋਸਾ ਚਲਾ ਜਾਂਦਾ। ਪਰ ਉਹਨਾਂ ਨੇ ਸਤਸੰਗੀਓ ਇਸ ਚੀਜ਼ ਨੂੰ ਦਬਾਅ ਪਾਇਆ ਪਰ ਉਹਨਾਂ ਨਹੀਂ ਮੰਨਿਆ। ਇੰਦਰਾ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਜਨਰਲ ਸੁਬੇਗ ਸਿੰਘ ਜੀ, ਉਹਨਾਂ ਨੇ ਬਣਨਾ ਸੀ ਫੌਜ ਦੇ ਮੁਖੀ, ਇੱਕ ਦਿਨ ਪਹਿਲਾਂ ਛੋਟਾ ਜਿਹਾ ਇਲਜ਼ਾਮ ਲਾ ਕੇ ਫੌਜ 'ਚ ਕੱਢਤਾ, ਜਿਸ 'ਚ ਬਾਅਦ 'ਚ ਉਹ ਬਰੀ ਹੋ ਗਏ। ਫਿਰ ਉਹਨਾਂ ਨੇ ਸਤਸੰਗੀ ਆ ਕੇ ਮੇਤੇ ਮਹਾਂਪੁਰਸ਼ਾਂ ਦੇ ਨਾਲ ਸੰਪਰਕ ਕੀਤਾ, ਮਹਾਂਪੁਰਸ਼ਾਂ ਨਾਲ ਰਹੇ। ਫਿਰ ਸਾਰੀ ਇੱਥੋਂ ਦੀ ਕਮਾਂਡ ਉਹਨਾਂ ਦੇ ਹੱਥ 'ਚ ਸੀ। ਪਸਾ ਸੀ ਜਿਹੜਾ ਆ ਜਨਰਲ ਕੁਲਦੀਪ ਬਰਾੜ ਹੈ, ਇਹ ਤੋਂ ਸੀਨੀਅਰ ਸੀ ਸੋ ਜਨਰਲ ਸੁਬੇਗ ਸਿੰਘ। ਉਹਨੂੰ ਪਤਾ ਸੀ ਕਿ ਇਹ ਬੜਾ ਨੀਤੀ ਘਾੜਾ ਹੈ, ਇਹਨੇ ਸਾਡੇ ਅੰਦਰ ਪੈਰ ਨਹੀਂ ਟਿਕਣ ਦੇਣੇ। ਇਸ ਵਾਸਤੇ ਇਹਨਾਂ ਨੇ ਸਾਰੀ ਪਲੈਨਿੰਗ ਬਣਾਈ ਸੀ ਕਿ ਅਸੀਂ ਹਮਲਾ ਕਰੀਏ। ਉਹਦੇ 2 ਕਾਰਨ ਸੀ, ਇੱਕ ਮੋਰਚਿਆਂ ਦਾ ਪਤਾ ਲੱਗ ਜਾਏ, ਇੱਕ ਇੰਨੀ ਗੋਲਾਬਾਰੀ ਕਰੋ ਜਿਹੜਾ ਸਿੰਘ ਜਿੱਥੇ ਬੈਠਾ ਉੱਥੇ ਮੋਰਚੇ 'ਚ ਰਹੇ, ਇੱਧਰ ਉੱਧਰ ਅਸਲਾ ਨਾ ਪਹੁੰਚਾ ਸਕਣ, ਇੱਧਰ ਉੱਧਰ ਆਪਣਾ ਜਿਹੜਾ ਸਮਾਨ ਨਾ ਲਿਜਾ ਸਕਣ। ਇਹ ਬੜੀ ਨੀਤੀ ਦੇ ਨਾਲ ਪਿਆਰੇ ਹਮਲਾ ਕੀਤਾ ਗਿਆ। ਸੋ ਇਸ ਲਈ ਅੱਜ 4 ਜੂਨ ਹੈ, ਅੱਜ 4 ਜੂਨ ਦੀ ਬੇਨਤੀ ਕੀਤੀ ਕਿ ਇਸ ਹਿਸਾਬ ਦੇ ਨਾਲ ਜਿਹੜਾ ਸੀ ਇਹ ਫਾਇਰਿੰਗ ਕੀਤੀ ਗਈ। ਹਜ਼ਾਰਾਂ ਸੰਗਤਾਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ 'ਤੇ ਆਈਆਂ ਸੀ, ਕੁਝ ਗ੍ਰਿਫਤਾਰੀਆਂ ਦੇਣ ਆਈਆਂ ਸੀ, ਕੁਛ ਮਹਾਂਪੁਰਸ਼ਾਂ ਦੇ ਬਚਨ ਸੁਣ ਲਈ ਆਈਆਂ ਸੀ, ਬਹੁਤ ਸਾਰੇ ਲੋਕ ਤੇ ਉਹ ਸੀ ਜਿਹੜੇ ਇਹ ਵੇਖਣ ਆਏ ਸੀ ਕਿ 1 ਜੂਨ ਨੂੰ ਜਿਹੜੀ ਗੋਲੀਬਾਰੀ ਹੋਈ ਹੈ ਕਿੰਨਾ ਨੁਕਸਾਨ ਹੋਇਆ, ਹਰਿਮੰਦਰ ਸਾਹਿਬ 'ਚ ਕਿੰਨੀਆਂ ਗੋਲੀਆਂ ਲੱਗੀਆਂ। ਬੇਅੰਤ ਸੰਗਤਾਂ ਆਈਆਂ ਸੀ, ਸਾਰੀਆਂ ਘਿਰ ਗਈਆਂ। ਇਸ ਲਈ ਸਤਸੰਗੀਓ ਆਪਾਂ ਆਉਣ ਵਾਲੇ ਦਿਨਾਂ 'ਚ ਇਹਦੇ ਵਿੱਚ ਹੋਰ ਵਿਚਾਰਾਂ ਕਰਾਂਗੇ, ਕਿਸ ਤਰੀਕੇ ਨਾਲ ਸਾਰਾ ਇਹ ਵਰਤਾਰਾ ਵਰਤਿਆ, ਕਿਵੇਂ ਅੱਤਿਆਚਾਰ ਜ਼ੁਲਮ ਹੋਇਆ। ਗੁਰੂ ਕਿਰਪਾ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ। ਇੰਨਾ ਤਪ ਕੀਤਾ ਪਿਆਰੇ ਗੁਰੂ ਦੇ ਪਿਆਰਿਆਂ ਨੇ, ਪਾਣੀ ਬੰਦ ਕਰ ਦਿੱਤਾ ਗਿਆ, ਟੈਲੀਫੋਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਬੇਨਤੀ ਕਰਦੇ ਆ, ਦਾਸ ਉਦੋਂ ਮਹਿਤੇ ਸੀ ਅਤੇ ਮਹਿਤੇ ਸਤਸੰਗੀ 15 ਇਨਫੈਂਟਰੀ ਜਿਹੜੀ ਸੀ ਨਾ, ਲਾਈਟ ਇਨਫੈਂਟਰੀ, ਉਹ ਉੱਥੇ ਫੌਜ ਲਾਈ ਸੀ ਅਤੇ ਮਹਾਂਪੁਰਸ਼ਾਂ ਨੇ ਸੁਨੇਹਾ ਭੇਜਤਾ ਸੀ ਪਹਿਲਾਂ, ਸਿੰਘੋ ਸੁਚੇਤ ਰਿਹੋ। ਕੁਦਰਤੀ ਹੀ ਗੁਰੂ ਕੀ ਹਜ਼ੂਰੀ 'ਚ ਬਚਨ ਹੈ, ਰਾਤ ਨੂੰ 12 ਤੋਂ 2 ਵਜੇ ਤੱਕ ਸਾਡਾ ਪਹਿਰਾ ਸੀ ਮਹਿਤੇ। ਰਾਤ ਨੂੰ ਕੋਈ 1 ਵਜੇ ਦੇ ਕਰੀਬ 4 ਸਵੇਰੇ ਮਹਿਤੇ ਦੇ ਲਾਈਟਾਂ ਵੱਜਣ ਲੱਗ ਪਈਆਂ, 4 ਸਵੇਰੇ ਗੱਡੀਆਂ ਫੌਜ ਦੀਆਂ ਨੇ ਆ ਕੇ ਜਿਹੜਾ ਸੀ ਇਹ ਘੇਰਾ ਪਾ ਲਿਆ ਮਹਿਤੇ ਨੂੰ। 15 ਲਾਈਟ ਇਨਫੈਂਟਰੀ, ਜਨਰਲ ਜਗਜੀਤ ਸਿੰਘ ਜੀ ਸਤਸੰਗੀ, ਉਹਨਾਂ ਨੇ ਉੱਥੇ ਆ ਕੇ ਜਿਹੜਾ ਸੀ ਇਹ ਘੇਰਾ ਪਾਇਆ ਅਤੇ ਘੇਰਾ ਲਗਾਤਾਰ ਚੱਲਦਾ ਰਿਹਾ। ਸੋ ਠੀਕ 2-3 ਜੂਨ ਨੂੰ ਟੈਂਕ, ਬੜੇ ਬੜੇ ਭਾਰੀ ਤੋਪਖਾਨਾ, ਉਹ ਮਹਿਤੇ ਆ ਗਿਆ ਅਤੇ ਮਹਿਤੇ ਦੇ 4 ਸਵੇਰ ਤੋਪਾਂ ਦੇ ਟੈਂਕ ਫਿੱਟ ਕਰ ਦਿੱਤੇ ਗਏ। ਅਤੇ ਸਤਸੰਗੀਓ ਉੱਥੇ ਵੀ ਸਾਰਾ ਕੁਛ ਇਹ ਵਾਪਰਨਾ ਸੀ, ਪਰ ਕਿਉਂ ਨਹੀਂ ਵਾਪਰਿਆ ਇਹ ਆਉਣ ਵਾਲੇ ਦਿਨਾਂ 'ਚ ਬੇਨਤੀ ਕਰਾਂਗਾ ਉੱਥੇ ਕੀ ਹੋਇਆ, ਕਿਉਂਕਿ ਦਾਸ ਉਦੋਂ ਮਹਿਤੇ ਸੀ ਅਤੇ ਉਹ ਸਾਰਾ ਵਰਤਾਰਾ ਅੱਖੀਂ ਵੇਖਿਆ ਗਿਆ। ਸੋ ਗੁਰੂ ਕਿਰਪਾ ਕਰਨ ਪਿਆਰੇ ਆਉਣ ਵਾਲੇ ਦਿਨਾਂ 'ਚ ਸੁਣਾਂਗੇ ਆਪਾਂ। ਸੋ ਗੁਰੂ ਕਿਰਪਾ ਕਰਨ ਇਹਨੀ ਸੇਵਾ ਪ੍ਰਵਾਨ ਕਰਨੀ। ਅਗਲਾ ਪ੍ਰੋਗਰਾਮ ਸਟੇਟ ਸੈਕਟਰੀ ਸਾਹਿਬ ਆਪ ਨੂੰ ਸੂਚਿਤ ਕਰਨਗੇ ਜੀ, ਅਤੇ ਦਾਸ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ।

0: ਗੁਰੂ ਦਰਬਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਦੇ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕੀਤਾ ਹੈ। ਮਹਾਰਾਜ ਇਸੇ ਤਰ੍ਹਾਂ ਇਹਨਾਂ ਤੋਂ ਸੇਵਾ ਲੈਂਦੇ ਰਹਿਣ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਇਸ ਤੋਂ ਪਹਿਲਾਂ ਕਿ ਮੈਂ ਬੇਨਤੀ ਕਰਾਂ, ਸਤਿਕਾਰਯੋਗ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦੇ ਕਵੀਸ਼ਰੀ ਜਥੇ ਨੂੰ, ਉਸ ਤੋਂ ਪਹਿਲਾਂ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਨਿਚਰਵਾਰ ਸੁਬਹਾ 5 ਵਜੇ ਪ੍ਰਸ਼ਾਦਿਆਂ ਦੀ ਸੇਵਾ ਹੋਣੀ ਆ। ਜਿਨ੍ਹਾਂ ਵੀ ਮੇਰੇ ਵੀਰਾਂ ਭੈਣਾਂ ਨੇ ਪ੍ਰਸ਼ਾਦੇ ਤਿਆਰ ਕਰਨ ਵਾਸਤੇ ਗੁਰਦੁਆਰਾ ਸਾਹਿਬ ਫਰੀ ਮੌਣ 5 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ, ਜਿਨ੍ਹਾਂ ਨੇ ਸੇਵਾ ਲੈਣੀ ਅਤੇ ਉਹ ਫਿਰ ਲੰਗਰ ਪਾਣੀ ਤਿਆਰ ਕਰਕੇ ਆਪਾਂ ਸਾਰਿਆਂ ਨੇ ਉੱਥੇ ਨਗਰ ਕੀਰਤਨ ਵਿੱਚ ਲੈ ਕੇ ਜਾਣਾ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਆਏ ਕਿ 6 ਜੂਨ ਸ਼ਨਿਚਰਵਾਰ ਵਾਲੇ ਦਿਨ ਹਰੇਕ ਸਾਲ ਦੀ ਤਰ੍ਹਾਂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦੇ ਸੰਬੰਧ ਵਿੱਚ ਅਤੇ 1984 ਦੇ 3 ਘੱਲੂਘਾਰੇ ਦੇ ਜੋ ਦਰਬਾਰ ਸਾਹਿਬ 'ਤੇ ਅਕਾਲ ਤਖ਼ਤ 'ਤੇ ਹੋਏ ਹਮਲ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਪਾਤਸ਼ਾਹੀ ਰੈਲੀ ਨਗਰ ਕੀਰਤਨ ਕੱਢਿਆ ਜਾਂਦਾ ਹੈ। ਸਮੂਹ ਗੁਰਦੁਆਰਾ ਸਾਹਿਬਾਨ, ਸਮੂਹ ਜਥੇਬੰਦੀਆਂ ਰਲ ਕੇ ਜਿਹੜੇ ਇਹ ਹਰੇਕ ਸਾਲ ਆਪਣੇ ਬੜੀ ਸ਼ਰਧਾ ਭਾਵਨਾ ਨਾਲ ਉੱਥੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਹੀਦੀ ਅਤੇ 1984 ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਨਗਰ ਕੀਰਤਨ ਜਿਹੜਾ ਕੱਢਿਆ ਜਾਂਦਾ, ਪਾਤਸ਼ਾਹੀ ਰੈਲੀ ਕੀਤੀ ਜਾਂਦੀ ਹੈ। ਇਸ ਵਾਰ ਵੀ ਸਾਡੇ ਪਾਸ ਬਹੁਤ ਨਵੇਂ ਯੰਗ ਜਨਰੇਸ਼ਨ ਦੇ ਬੱਚੇ ਪੜ੍ਹੇ ਲਿਖੇ ਜੋ ਦੇਸ਼ਾਂ ਵਿਦੇਸ਼ਾਂ 'ਚੋਂ ਪੰਥਕ ਬੁਲਾਰੇ ਪਹੁੰਚ ਰਹੇ, ਉਹ ਵੀ ਆਪ ਸੰਗਤਾਂ ਦੇ ਸਨਮੁੱਖ ਹੋਣਗੇ। ਆਓ ਵੱਧ ਚੜ ਕੇ ਚੱਲੀਏ, ਸ਼ਨਿਚਰਵਾਰ 2nd Street ਤੋਂ ਚੱਲ ਕੇ, ਜਿਵੇਂ ਅੱਗੇ ਪਹਿਲਾਂ 2nd Street ਤੋਂ ਨਗਰ ਕੀਰਤਨ ਸ਼ੁਰੂ ਹੁੰਦਾ ਅਤੇ ਸਿੱਖ ਸੈਂਟਰ ਵਿਖੇ ਜਾ ਕੇ ਉੱਥੇ ਸਮਾਪਤੀ ਹੁੰਦੀ ਆ ਅਰਦਾਸ ਬੇਨਤੀ ਤੋਂ ਬਾਅਦ। ਇਸ ਵਾਰ ਵੀ ਪਹਿਲਾਂ ਕੀਰਤਨ ਦਾ ਸ਼ਬਦ ਪੜ੍ਹੇ ਜਾਣਗੇ ਅਰਦਾਸ ਤੋਂ ਬਾਅਦ, ਅਤੇ ਬਾਅਦ ਵਿੱਚ ਕਵੀਸ਼ਰੀ ਸਿੰਘ ਜੋ ਉਹ ਆਪ ਸੰਗਤਾਂ ਦੇ ਸਨਮੁੱਖ ਹੋਣਗੇ, ਫਿਰ ਬੁਲਾਰੇ ਜਿਹੜੇ ਦੇਸ਼ਾਂ ਵਿਦੇਸ਼ਾਂ 'ਚੋਂ ਆਏ ਉਹ ਆਪ ਸੰਗਤਾਂ ਦੇ ਸਾਹਮਣੇ ਜੋ ਵਿਚਾਰ ਰੱਖਣਗੇ। ਆਓ ਵੱਧ ਚੜ ਕੇ ਚੱਲੀਏ, ਆਪਣੇ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ ਅਤੇ ਗੁਰੂ ਦੀਆਂ ਅਤੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਇਹ ਮੇਰੀ ਬੇਨਤੀ ਹੈ। ਬੱਸਾਂ ਤਕਰੀਬਨ ਗੁਰਦੁਆਰਿਆਂ ਵਿੱਚੋਂ ਚੱਲਣੀਆਂ, ਜਿਹੜੇ ਬਾਹਰ ਗੁਰਦੁਆਰੇ ਉਹ ਆਪਣੇ ਆਪਣੇ ਸੰਗਤ ਜਿਹੜੀ ਆ ਉਹ ਗੁਰਦੁਆਰੇ ਦੇ ਪ੍ਰਬੰਧਕਾਂ ਤੋਂ ਇਨਫੋਰਮੇਸ਼ਨ ਲੈ ਕੇ ਉਹ ਬੱਸਾਂ ਦਾ ਜੋ ਪ੍ਰੋਗਰਾਮ ਲਿਖਿਆ ਹੋਇਆ ਉਹਨਾਂ ਵਿੱਚ ਆਉਣ। ਫਰੀ ਮੌਂਟ ਤੋਂ ਸੁਬਹਾ 8 ਵਜੇ ਬੱਸਾਂ ਚੱਲਣੀਆਂ, ਸੋ ਇੱਥੇ ਜਿਨ੍ਹਾਂ ਨੇ ਹਜੇ ਨਾਮ ਨਹੀਂ ਲਿਖਾਏ ਉਹ ਆਪਣੇ ਨਾਮ ਲਾਇਬ੍ਰੇਰੀ ਵਿੱਚ ਲਿਖਾਓ, ਤਾਂ ਜੋ ਉਸ ਹਿਸਾਬ ਦੇ ਨਾਲ ਬੱਸਾਂ ਦਾ ਅਰੇਂਜ ਕੀਤਾ ਜਾਵੇ। ਅਤੇ ਆਓ ਵੱਧ ਚੜ ਕੇ ਚੱਲੀਏ, ਆਪਣੀ ਟਰਾਂਸਪੋਰਟ ਵਿੱਚ ਵੀ ਚਲੋ, ਬਾਟ ਰਾਹੀਂ ਵੀ ਜਾ ਸਕਦੇ ਸੌਖੇ, ਜਿਵੇਂ ਜਿਵੇਂ ਵੀ ਜਾਣਾ ਆਪਣੇ ਸਾਰੇ ਸ਼ਰਧਾ ਭਾਵਨਾ ਨਾਲ ਚਲੋ, ਉੱਥੇ ਜਾ ਕੇ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ। ਆਓ ਮੈਂ ਹੁਣ ਬੇਨਤੀ ਕਰਦਾ ਪੰਥ ਦਾ ਮਹਾਨ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਜਿਨ੍ਹਾਂ 'ਤੇ ਬੜੀ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੈ, ਬਹੁਤ ਹੀ ਕਹਿਣੀ ਅਤੇ ਕਰਨੀ ਦਾ ਇਹ ਜਥਾ ਬੜਾ ਮਹਾਰਾਜ ਦੀ ਬਖਸ਼ਿਸ਼ ਵਾਲਾ। ਆਓ ਇਹਨਾਂ ਨੂੰ ਸਪੈਸ਼ਲ ਸੱਦਾ ਦਿੱਤਾ ਸੀ ਕਿ ਆਓ ਆਪਾਂ ਇਹ ਜੋ ਸ਼ਹੀਦੀ ਹਫ਼ਤਾ ਹੈ ਜੂਨ ਦੇ ਮਹੀਨੇ ਦਾ ਪਹਿਲਾ ਹਫ਼ਤਾ, ਆਪਾਂ ਸ਼ਰਧਾ ਭਾਵਨਾ ਨਾਲ ਸੰਗਤ ਦੇ ਵਿੱਚ ਆ ਕੇ ਆਪਾਂ ਗੁਰੂ ਦੇ ਜਸ ਗਾਇਣ ਕਰਕੇ ਸ਼ਹੀਦਾਂ ਨੂੰ ਯਾਦ ਕਰਕੇ ਗੁਰੂ ਸਾਹਿਬ ਦੀ ਅਤੇ ਸ਼ਹੀਦਾਂ ਦੀ ਬਖਸ਼ਿਸ਼ ਲਈਏ। ਆਓ ਮੈਂ ਉਹਨਾਂ ਨੂੰ ਬੇਨਤੀ ਕਰਦਾ ਆਪ ਸੰਗਤਾਂ ਨੂੰ ਕਵੀਸ਼ਰੀ ਦੁਆਰਾ ਨਿਹਾਲ ਕਰਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਵਾਹਿਗੁਰੂ।
2: ਵਾਹਿਗੁਰੂ ਜੀ ਵਾਹਿਗੁਰੂ ਜੀ।

0: गण प्रभ जी अंतर चांदना आराधना आराधन नीका हर हर नाम आराधना त्यागना त्यागन नीका काम क्रोध लोभ त्यागना मांगना मांगन नीका हर जस गुर ते मांगना जागना जागन नीका हर कीर्तन में जागना लागना लागन नीका गुर चरणी मन लागना एह बिद तिसे प्राप्ते जाके मस्तक भागना कहो नानक तिस सब किश नीका जो प्रभ की सरनागन। बकारी लोक भी रात नू जागदे आ, चोर भी रात नू जागदा, चिंता दा मारिया भी रात नू जागदा, रोगी भी रात नू जागदे आ, पर सब किंदे जागना जागन नीका
1: हर
0: कीर्तन मैं जागना। जिहड़े आप गुरु के कीर्तन विच शब्द विच सुरत जोड़ के बैठे जी, साहबां दे दर्शन कर रहे जी, आप तंता दे योग हो, गुरु कृपा करे। साडे तो पहले गुरु प्यारे ज्ञानी कुलदीप सिंह जी, आप जी नूं लहु भिज्जा इतिहास, किस तरह भारत सरकार ने साडे उत्ते फौजां चढ़ाइयां, किस तरह सिंघां नूं शहीद किया गया, किस तरह बीबिया की बेपति हुई, ਉਹ ਖੂਨੀ ਸਾਕਾ ਆਪ ਜੀ ਨਾਲ ਸਾਂਝਾ ਕਰ ਰਹੇ ਸੀ। ਗੁਰੂ ਕਿਰਪਾ ਕਰੇ, ਮੈਂ ਇਹ ਪ੍ਰਸੰਗ ਕੱਲ੍ਹ ਤੋਂ ਆਰੰਭ ਕਰੂੰਗਾ। ਗੁਰੂ ਕਿਰਪਾ ਕਰੇ, ਅੱਜ ਜੋ ਪਿਛਲਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦਾ ਪ੍ਰਸੰਗ ਚੱਲ ਰਿਹਾ ਸੀ, ਉਹਨੂੰ ਸੰਪੂਰਨ ਕਰਨ ਦਾ ਯਤਨ ਕਰੂੰਗਾ। ਅਸੀਸ ਦਿਓ ਕੁਝ ਕਹਿ ਸਕੀਏ, ਸਾਰੀ ਸੰਗਤ ਇੱਕ ਵਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧਵੇ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਜਹਾਂਗੀਰ ਬਾਦਸ਼ਾਹ ਨੇ ਲਾਹੌਰ ਆਪਣੇ ਦਰਬਾਰ ਵਿੱਚ ਬੁਲਾਇਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਰੀਆਂ ਜ਼ਿੰਮੇਦਾਰੀਆਂ ਆਪਣੇ ਸਪੁੱਤਰ ਹਰਗੋਬਿੰਦ ਜੀ ਨੂੰ ਦੇ ਕੇ, ਆਪ ਸਿੱਖਾਂ ਦੇ ਨਾਲ ਪੰਜ ਸਿੱਖ ਭਾਈ ਸਾਹਿਬ, ਭਾਈ ਬਾਬਾ ਬਿਧੀ ਚੰਦ ਜੀ, ਭਾਈ ਪੈੜਾ ਜੀ, ਭਾਈ ਲੰਗਾਹ ਜੀ, ਭਾਈ ਪ੍ਰਾਣਾ ਜੀ, ਪੰਜਾਂ ਸਿੱਖਾਂ ਦੇ ਨਾਲ, ਹਾਂਜੀ ਭਾਈ ਪ੍ਰਾਣਾ ਜੀ, ਭਾਈ ਪੈੜਾ ਜੀ, ਭਾਈ ਲੰਗਾਹ ਜੀ, ਬਾਬਾ ਜੇਠਾ ਜੀ, ਬਾਬਾ ਬਿਧੀ ਚੰਦ ਜੀ, ਇਹ ਪੰਜ ਸਿੱਖ ਗੁਰੂ ਅਰਜਨ ਸਾਹਿਬ ਦੇ ਨਾਲ ਲਾਹੌਰ ਗਏ ਸਨ। ਜਹਾਂਗੀਰ ਬਾਦਸ਼ਾਹ ਨੇ ਜਦੋਂ ਪਹਿਲੀ ਪੇਸ਼ੀ ਹੋਈ ਆ, ਉਹਨੇ ਆਖਿਆ, ਮੈਨੂੰ ਪਤਾ ਲੱਗਾ ਕਿ ਤੁਸੀਂ ਇੱਕ ਧਾਰਮਿਕ ਗ੍ਰੰਥ ਰਚਿਆ ਹੈ, ਉਹਦੇ ਵਿੱਚ ਤੁਸੀਂ ਇਸਲਾਮੀ ਸਿਧਾਂਤਾਂ ਦਾ ਖਿਆਲ ਨਹੀਂ ਰੱਖਿਆ, ਕਿਉਂਕਿ ਜਿੰਨੀ ਬਾਣੀ ਗੁਰੂ ਅਰਜਨ ਸਾਹਿਬ ਨੇ ਲਿਖੀ ਹੈ ਉਹ ਰਾਗਾਂ ਦੇ ਆਧਾਰ ਤੇ ਲਿਖੀ ਆ, ਤੇ ਜਿਹੜੇ ਮੁਸਲਮਾਨ ਲੋਕ ਆ ਉਹ ਰਾਗ ਨੂੰ ਮਕਲੂ ਕਹਿੰਦੇ, ਕੁਫਰ ਕਹਿੰਦੇ ਆ, ਆਂਦੇ ਤੁਸੀਂ ਸਲਾਮੀ ਸਿਧਾਂਤਾਂ ਦਾ ਧਿਆਨ ਨਹੀਂ ਰੱਖਿਆ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਜੋ ਸਾਨੂੰ ਅਕਾਲ ਪੁਰਖ ਨੇ ਲਿਖਾਇਆ ਅਸੀਂ ਉਹਦੇ ਆਧਾਰ ਤੇ ਬਾਣੀ ਰਚੀ ਆ, ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਏ ਜੀਓ, ਜੋ ਮੇਰੇ ਅਕਾਲ ਪੁਰਖ ਨੇ ਮੈਨੂੰ ਲਿਖਾਇਆ ਮੈਂ ਉਹ ਲਿਖਿਆ। ਉਹਨੇ ਆਖਿਆ, ਜੇ ਆਪਣੀ ਜਾਨ ਬਖਸ਼ੀ ਚਾਹੁੰਦੇ ਜੇ ਨਾ, ਤੇ ਇਹਦੇ ਵਿੱਚ ਮੁਹੰਮਦ ਸਾਹਿਬ ਦੇ 2-4 ਅੱਖਰ ਤਰੀਫ ਤੇ ਲਿਖ ਦਿਓ। ਮਹਾਰਾਜ ਕਹਿਣ ਲੱਗੇ, ਜਾਂ ਬੀਜੀ ਬਾਦਸ਼ਾਹ, ਇਹ ਹੀਰਿਆਂ ਦੀ ਜੜਤ ਵਿੱਚ ਇੱਕ ਲੱਗ ਮਾਤਰ ਵੀ ਉੱਧਰ ਨਹੀਂ ਕੀਤੀ ਜਾ ਸਕਦੀ। ਉਹਨੇ ਆਖਿਆ, ਮੈਨੂੰ ਪਤਾ ਲੱਗਾ ਕਿ ਤੁਸੀਂ ਮੇਰੇ ਬਾਗੀ ਪੁੱਤਰ ਖੁਸਰੋ ਨੂੰ, ਉਹਨੂੰ ਪਨਾਹ ਦਿੱਤੀ ਆ, ਤੁਹਾਡੇ ਲੰਗਰ ਵਿੱਚੋਂ ਉਹਨਾਂ ਪ੍ਰਸ਼ਾਦਾ ਛਕਿਆ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਇਹ ਗੁਰੂ ਨਾਨਕ ਦਾ ਦਰਬਾਰ ਹੈ, ਇੱਥੇ ਗਰੀਬ ਆਵੇ, ਅਮੀਰ ਆਵੇ, ਊਚ ਆਵੇ, ਨੀਚ ਆਵੇ, ਧਰਮੀ ਆਵੇ, ਬੋਧੀ ਆਵੇ, ਜੈਨੀ ਆਵੇ, ਇਹ ਦਰਬਾਰ ਸਾਰਿਆਂ ਵਾਸਤੇ ਖੁੱਲ੍ਹਾ, ਕੋਈ ਵੀ ਲੰਗਰ ਛਕ ਸਕਦਾ। ਉਹਨਾਂ ਆਖਿਆ, ਤੁਸੀਂ ਮੇਰੇ ਪੁੱਤਰ ਨੂੰ ਬਾਦਸ਼ਾਹੀ ਬਣਨ ਦਾ ਅਸੀਸ ਵੀ ਦਿੱਤੀ, ਅਰਦਾਸ ਕੀਤੀ ਆ, ਔਰ ਉਹਨੂੰ 5,000 ਰੁਪਈਆ ਤੁਸੀਂ ਮਦਦ ਵੀ ਕੀਤੀ ਆ। ਸਤਿਗੁਰੂ ਕਹਿਣ ਲੱਗੇ, ਇਲਜ਼ਾਮ ਸਾਡੇ 'ਤੇ ਲਾਇਆ ਗਿਆ। ਉਹਨੇ ਆਖਿਆ, ਜੇ ਆਪਣੀ ਜਾਨ ਬਖਸ਼ੀ ਚਾਹੁੰਦੇ ਜੇ ਤੁਹਾਨੂੰ 2,00,000 ਹਰਜਾਨਾ ਭਰਨਾ ਪਊਗਾ, ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਣਾ ਪਊਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਹਾਂਗੀਰ ਬਾਦਸ਼ਾਹ, ਇਹ ਸੰਗਤ ਦਾ ਪੈਸਾ ਤੇ ਗਰੀਬਾਂ ਵਾਸਤੇ ਆ, ਸਰਕਾਰ ਦੇ ਖਜ਼ਾਨੇ ਵਿੱਚ ਇੱਕ ਕੌਡੀ ਵੀ ਅਸੀਂ ਜਮ੍ਹਾਂ ਨਹੀਂ ਜੀ ਕਰਾਉਣੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ, ਫਿਰ ਮਰਨ ਵਾਸਤੇ ਤਿਆਰ ਹੋ ਜਾਓ। ਸਤਿਗੁਰੂ ਕਹਿਣ ਲੱਗੇ, ਸ਼ਰਤ ਸਾਨੂੰ ਪਰਵਾਹ ਨਾ, ਜਹਾਂਗੀਰ ਬਾਦਸ਼ਾਹ ਤੂੰ ਸਾਨੂੰ ਮੁਰਜਮ ਸਮਝ ਕੇ ਬੁਲਾਇਆ, ਅਸੀਂ ਤੈਨੂੰ ਹਾਕਮ ਮੰਨ ਕੇ ਨਹੀਂ ਆਏ, ਤੇਰੇ ਦਰਬਾਰ ਦੇ ਵਿੱਚ ਸ਼ਹਾਦਤ ਦੀ ਛਬੀਲ ਲੱਗੀ ਵੇਖ ਕੇ ਆਏ ਹਾਂ। ਪੀ ਜਾਂਗੇ ਇੱਕ ਡੀਕ ਵਿੱਚ ਸ਼ਹਾਦਤ ਦਾ ਜਾਮ, ਯਾਦ ਰੱਖ ਤੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਦੱਸ ਦੇ, ਸਾਡੇ ਤੋਂ ਪਹਿਲਾਂ ਸ਼ਹੀਦਾਂ ਵਿੱਚ ਬਹੁਤ ਪਾੜੇ ਪੈਂਦੇ ਆਏ ਆ, ਬੜਾ ਸਮਾਂ ਲੱਗਦਾ ਆ, ਹੁਣ ਕੋਈ ਬਹੁਤਾ ਸਮਾਂ ਨਹੀਂ ਲੱਗੇਗਾ, ਥੋੜੇ ਦਿਨਾਂ ਦੇ ਅੰਦਰ ਹੀ ਫੁੱਲ ਇਸ ਦੇ ਉਹ ਖਿਲਰ ਜਾਣਗੇ ਸਾਰੇ ਸੰਸਾਰ ਅੰਦਰ
1: ਅੰਦਰ।
0: ਕੋਈ ਚਾਕਨੀ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮਹਿਕ ਮਹਿਕ ਉੱਠੂ ਚਮਕੌਰ ਦੀ ਜੂ ਸਾਰੀ
1: ਸਾਰੀ,
0: ਟੁੱਟ ਟੁੱਟੇ ਫੁੱਲ ਜਦੋਂ ਦੋ ਬਹਾਰ ਅੰਦਰ, ਇਸ ਬਾਗ ਵਿੱਚ ਇਹੋ ਜਿਹਾ ਗੁਲਸ਼ਨ ਆਏਗਾ, ਇਹੋ ਜਿਹਾ ਖੇੜਾ ਆਏਗਾ, ਖਿੜੀ ਰਹੇਗੀ ਸਦਾ ਬਹਾਰ ਇਸ ਤੇ, ਕੋਲ ਖਿਜਾ ਦੇ ਇਸ ਨੇ ਟੁਕੜਾ ਨੀ। ਖਿਜਾ ਕਿਹਾ ਗਿਆ ਪਤਝੜ ਨੂੰ, ਰੁੱਖਾਂ ਤੇ ਪਤਝੜ ਆਉਂਦੀ ਆ ਨਾ, ਪੱਤੇ ਝੜ ਜਾਂਦੇ ਨਵੇਂ ਆਉਂਦੇ ਆ, ਮਹਾਰਾਜ ਕਹਿੰਦੇ ਇੱਥੇ ਪਤਝੜ ਨੀ ਆਊਗੀ। ਕੋਲ ਖਿਜਾ ਦੇ ਇਸ ਨੇ ਟੁਕਣਾ ਨੀ, ਇਹਦੀਆਂ ਟਾਹਣੀਆਂ ਨੇ ਕਦੇ ਸੁੱਕਣਾ ਨੀ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ
1: ਮੁੱਕਣਾ ਨੀ।
0: ਸਾਡੇ ਤੋਂ ਬਾਅਦ ਇੰਨੇ ਸ਼ਹੀਦ ਹੋਣਗੇ, ਸ਼ਹੀਦਾਂ ਦੀਆਂ ਲਾਈਨਾਂ ਲੱਗ ਜਾਣਗੀਆਂ, ਸ਼ਾਹਾਂ ਦੇ ਤਾਜ ਡਿੱਗ ਪੈਣਗੇ, ਉਹਨਾਂ ਦੇ ਤਖਤ ਡੋਲ ਜਾਣਗੇ, ਜਲਾਦਾਂ ਦੀਆਂ ਤਲਵਾਰਾਂ ਖੁੰਡੀਆਂ ਹੋ ਜਾਣਗੀਆਂ, ਪਰ ਸ਼ਹੀਦਾਂ ਦਾ ਸ਼ੌਕ ਨਹੀਂ ਪੂਰਾ ਕਰ ਸਕਣਗੀਆਂ। ਲਸਾਨੀ ਕੁਰਬਾਨੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ, ਉਹਨਾਂ ਲੀਹਾਂ ਤੇ ਚੱਲ ਕੇ ਫਿਰ ਮਹਾਨ ਯੋਧਿਆਂ ਨੇ ਕਿਸ ਤਰ੍ਹਾਂ ਕੌਮ ਦਾ ਮਹਾਂਦਰਾ ਸਵਾਰਿਆ, ਕਿਸ ਤਰ੍ਹਾਂ ਕੌਮ ਦੀ ਵਿਗੜੀ ਸਵਾਰੀ, ਉਹ ਕੱਲ ਨੂੰ ਜ਼ਿਕਰ ਕਰਾਂਗੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਸਜ਼ਾ ਸੁਣਾ ਕੇ ਕਿ ਇਹਨਾਂ ਨੂੰ ਜਾਸ਼ਾ ਸਜ਼ਾ ਦੇ ਨਾਲ ਮਾਰ ਦਿੱਤਾ ਜਾਏ, ਆਪ ਜਹਾਂਗੀਰ ਕਸ਼ਮੀਰ ਨੂੰ ਚਲੇ ਗਿਆ, ਅਫਸਰਾਂ ਦੇ ਨਾਲ ਸਰੂਕ ਵਰਤ ਕੇ ਚੰਦੂ ਚੰਡਾਲ ਆਪਣੇ ਘਰ ਗੁਰੂ ਅਰਜਨ ਸਾਹਿਬ ਜੀ ਨੂੰ ਲੈ ਗਿਆ। ਉੱਥੇ ਬੜੀਆਂ ਮਿੱਠੀਆਂ ਫਿੱਟੀਆਂ ਪਹਿਲਾਂ ਗੱਲਾਂ ਕਰਦਾ ਵੀ ਮਹਾਰਾਜ, ਜੇ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਅਜੇ ਵੀ ਪ੍ਰਵਾਨ ਕਰ ਲਓ ਤੇ ਬਚ ਜਾਓਗੇ, ਸਰਕਾਰ ਦੇ ਖਜ਼ਾਨੇ 'ਚ ਮਾਇਆ ਜਮ੍ਹਾਂ ਕਰਾ ਦਿਓ ਤਾਂ ਵੀ ਬਚ ਜਾਓਗੇ, ਮੈਂ ਤੁਹਾਨੂੰ ਜਹਾਂਗੀਰ ਕੋਲੋਂ ਬਚਾ ਸਕਦਾ, ਔਰ ਜੇ ਤੁਸੀਂ ਨਾ ਗੱਲ ਮੰਨੀ ਤੇ ਫਿਰ ਉਹ ਵੇਖ ਲਓ ਉਬਲਦੀ ਦੇਗ ਵਿੱਚ ਤੁਹਾਨੂੰ ਉਬਾਲ ਦਿੱਤਾ ਜਾਏਗਾ। ਜਿਸ ਤਰ੍ਹਾਂ ਚੰਦੂ ਗੁਰੂ ਅਰਜਨ ਸਾਹਿਬ ਨੂੰ ਕੋਈ ਡਰਾਵੇ ਦੇ ਰਿਹਾ, ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਜੋੜੀ ਕਵਿਤਾ 'ਚ ਇੰਜ ਬਿਆਨ ਕਰ ਰਹੀ।

0: ਦੁਖੀ ਸੀ ਖਿੜਨਾ ਦੱਸ ਗਿਆ
1: ਉਹ ਭਾਨੀ ਮਾਂ ਦਾ
0: ਭਾਨੀ ਮਾਂ ਦਾ
1: ਫੁੱਲ ਮੁਰਝਾ
0: ਕੇ ਧੰਨ ਅਰਜਨ ਦੇਵ ਗੁਰੂ ਬਹਿ ਗਏ

ਤੁਸੀਂ ਬੇਗਨਾਹ ਬੰਦੇ ਦਾ ਕਤਲ ਕਰੋਗੇ, ਖੂਨ ਉਡਾਓਗੇ ਨਾ, ਜਿੱਥੇ ਉਹਦਾ ਖੂਨ ਉੜੇਗਾ ਉੱਥੇ ਬਹੁਤ ਸ਼ਕਤੀਆਂ ਪੈਦਾ ਹੋਣਗੀਆਂ ਤੇ ਤੁਹਾਨੂੰ ਉਹਦੇ ਖੂਨ ਦਾ ਬਦਲਾ ਦਰਗਾਹ ਵਿੱਚ ਖੂਨ ਦੇ ਨਾਲ ਦੇਣਾ ਪਵੇਗਾ। ਲੋੜ ਕਾਢਾਂ ਦੀ ਮਾਂ ਹੁੰਦੀ, ਉਹਨੇ ਆਖਿਆ ਜੇ ਕਿਸੇ ਦਾ ਖੂਨ ਨਿਕਲਣ ਦੀ ਇਹਦੇ ਤੇ ਬੰਦੇ ਦੀ ਮੌਤ ਹੋ ਜੇ, ਤੁਸੀਂ ਕਿਸੇ ਨੂੰ ਦੇਗ ਵਿੱਚ ਬਾਲ ਦਿਓ ਉਹਦੀ ਮੌਤ ਹੋ ਜਾਏਗੀ ਪਰ ਖੂਨ ਨਹੀਂ ਨਿਕਲੇਗਾ। ਕਿਸੇ ਨੂੰ ਤੱਤੀ ਤਵੀ ਤੇ ਬਿਠਾ ਦਿਓ ਉਹਦੀ ਮੌਤ ਹੋ ਜਾਏਗੀ ਚਰਬੀ ਢਲ ਕੇ ਪਰ ਖੂਨ ਨਹੀਂ ਨਿਕਲੇਗਾ। ਰੇਤ ਇਸ ਕਰਕੇ ਪਾਈ ਗਈ ਵੀ ਛਾਲੇ ਫਿਸ ਕੇ ਕਿਤੇ ਗੁਰੂ ਅਰਜਨ ਸਾਹਿਬ ਦੇ ਸੀਸ ਸਰੀਰ ਵਿੱਚੋਂ ਖੂਨ ਨਾ ਨਿਕਲ ਆਏ। ਤੇ ਉਹ ਗੁਰਦਿੱਤਾ ਮਹਿਰਾ ਜਿਹਨੂੰ ਚੰਦੂ ਦਾ ਹੁਕਮ ਸੀ ਵੀ ਤੂੰ ਗਰਮ ਕਰਕੇ ਰੇਤਾ ਪਾਉਣੀ ਆ, ਜਦੋਂ ਉਹਨੂੰ ਹੁਕਮ ਆਇਆ ਨੌਕਰ ਤੇ ਨੌਕਰ ਹੁੰਦਾ ਨਾ, ਉਹਦਾ ਦਿਲ ਕੰਬ ਗਿਆ। ਉਹਨੇ ਆਖਿਆ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਮੈਂ ਵੱਡਾ ਪਾਪਾਂ ਦਾ ਅਧਿਕਾਰੀ ਬਣ ਰਿਹਾ, ਮੇਰੇ ਸਤਿਗੁਰੂ ਤੁਹਾਡੇ ਸੀਸ ਉੱਤੇ ਰੇਤਾ ਪਾਉਣ ਵਾਲੇ ਹੱਥ ਝੜ ਕਿਉਂ ਨਾ ਗਏ? ਮਹਾਰਾਜ ਮੈਂ ਜੰਮਦਾ ਹੀ ਮਰ ਜਾਂਦਾ, ਮੇਰੇ ਕੋਲ ਇਹ ਪਾਪੀ ਵੱਡਾ ਜ਼ੁਲਮ ਕਰਾ ਰਿਹਾ। ਸਤਿਗੁਰੂ ਕਹਿਣ ਲੱਗੇ ਗੁਰਦਿੱਤਿਆ ਇਹ ਤੇਰੇ ਮਾਲਕ ਦਾ ਹੁਕਮ ਆ, ਤੂੰ ਜੋ ਤੇਰਾ ਮਾਲਕ ਕਹਿੰਦਾ ਤੂੰ ਉਹ ਕਰ, ਜੋ ਮੇਰੇ ਮਾਲਕ ਦਾ ਹੁਕਮ ਹੈ ਉਹ ਕਰ ਰਿਹਾ। ਆਹ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਾਂਤੀ ਦੇ ਪੁੰਜ ਉਹ ਰੇਤਾ ਪਾਉਣ ਵਾਲੇ ਨੂੰ ਵੀ ਕਿਸ ਤਰ੍ਹਾਂ ਧੀਰਜ ਦੇ ਰਹੇ ਆ, ਤੱਤੀ ਬਹਿ ਲੋਹ ਤੇ ਬਹਿ ਕੇ ਵੀ ਆਪ ਕਿਸ ਤਰ੍ਹਾਂ ਠੰਡੇ ਆ। ਸੁਣੀਏ ਗੁਰਦਿੱਤਾ ਮਹਿਰਾ ਕੀ ਕਹਿ ਰਿਹਾ ਤੇ ਗੁਰੂ ਅਰਜਨ ਸਾਹਿਬ ਜੀ ਉਹਨੂੰ ਕਿਸ ਤਰ੍ਹਾਂ ਧੀਰਜ ਦੇ ਰਹੇ ਆ, ਲੈਣਾ ਬੜੀਆਂ ਕਾਬਲੇ ਗੌਰ ਇੰਜ ਬਿਆਨ ਕੀਤੀਆਂ ਜਾ ਰਹੀਆਂ।

ਚੇਤਨਾ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਦਿੱਤੇ ਮਹਿਲੇ ਨੂੰ ਵੀ ਧੀਰਜ ਦੇ ਰਹੇ ਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਅੰਤ ਸਮਾਇਆ ਤੇ ਸਾਈ ਮੀਆਂ ਮੀਰ ਨੂੰ ਪਤਾ ਲੱਗਾ, ਆਂਦੇ ਧਾਈ ਮਾਰ ਕੇ ਰੋ ਪਿਆ, ਮਹਾਰਾਜ ਸੱਚੇ ਪਾਤਸ਼ਾਹ ਕਿੱਥੇ ਸੀਸ ਉੱਤੇ ਚੌਰ ਝੁੱਲਦੇ ਸਨ, ਅੱਜ ਮਹਾਰਾਜ ਤੱਤੀ ਰੇਤ ਪਵਾਈ ਜਾ ਰਹੇ ਜੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਨੂੰ ਵੇਖ ਕੇ ਸਾਰ ਨਹੀਂ ਸਕਿਆ। ਤੁਸੀਂ ਆਖੋਗੇ ਵੀ ਮੀਆਂ ਮੀਰ ਐਡੇ ਕਰੜਿਆਂ ਪਹਿਲਾਂ 'ਚ ਕਿਸ ਤਰ੍ਹਾਂ ਚਲੇ ਗਿਆ। ਮੀਆਂ ਮੀਰ ਦਾ ਉਸ ਵੇਲੇ ਬਹੁਤ ਵੱਡਾ ਸਤਿਕਾਰ ਸੀ, ਹਿੰਦੁਸਤਾਨ ਦਾ ਬਾਦਸ਼ਾਹ ਸਾਲ ਵਿੱਚ ਇੱਕ ਨਾ ਸਾਈਂ ਮੀਆਂ ਮੀਰ ਨੂੰ ਮਿਲਣ ਆਇਆ ਕਰਦਾ ਸੀ। ਆਂਦੇ ਜਦੋਂ ਇਹਨੂੰ ਅਧਰੰਗ ਦਾ ਦੌਰਾ ਪਿਆ, ਜਹਾਂਗੀਰ ਬਾਦਸ਼ਾਹ ਨੂੰ ਤੇ ਬੇਗਮ ਨੂਰ ਜਹਾਂ ਨੂੰ ਲੈ ਕੇ ਸਾਈਂ ਮੀਆਂ ਮੀਰ ਨੂੰ ਮਿਲਣ ਆਇਆ। ਉਦੋਂ ਸਾਈਂ ਮੀਆਂ ਮੀਰ ਦਿੱਲੀ ਸਨ, ਆਂਦੇ ਦਿੱਲੀ ਗਿਆ, ਉਸ ਨਿਜ਼ਾਮੋਦੀਨ ਸਟੇਸ਼ਨ ਇੱਕ ਦਿੱਲੀ ਵਿੱਚ ਹੈ, ਉਸ ਫਕੀਰ ਦੇ ਨਾਂ ਉੱਤੇ ਹੈ, ਅੱਜ ਵੀ ਉਹ ਸਟੇਸ਼ਨ ਹੈ। ਸਾਈਂ ਮੀਆਂ ਮੀਰ ਇਹਦੇ ਕੋਲ ਆਇਆ ਸੀ, ਆਂਦੇ ਜਿਸ ਵੇਲੇ ਵਕਤ ਮੰਗਿਆ ਵੀ ਹਿੰਦੁਸਤਾਨ ਦਾ ਬਾਦਸ਼ਾਹ ਤੁਹਾਨੂੰ ਮਿਲਣ ਵਾਸਤੇ ਆਇਆ, ਉਹਨਾਂ ਆਖਿਆ ਅਸੀਂ ਆਪਣੀ ਮਹਿਫਲ 'ਚ ਮਸਰੂਫ ਹਾਂ, ਅਜੇ ਸਾਡੇ ਕੋਲ ਵਕਤ ਨਹੀਂ ਤੈਨੂੰ ਮਿਲਣ ਦਾ। ਕੈਸੀ ਬੇਪਰਵਾਹੀ ਹੈ ਉਹਨਾਂ ਫਕੀਰਾਂ ਦੀ। ਆਂਦੇ ਅੱਠ ਪੈਰ ਉਹਨਾਂ ਦੇ ਦਰਵਾਜ਼ੇ 'ਤੇ ਖਲੋਤਾ ਰਿਹਾ। ਜਦੋਂ ਸਮਾਂ ਉਹਨਾਂ ਅੰਦਰੋਂ ਦਿੱਤਾ, ਉਹਨਾਂ ਆਖਿਆ ਆ ਕਿਵੇਂ ਆਇਆ? ਉਹਨੇ ਆਖਿਆ ਮੇਰੀ ਜ਼ਿੰਦਗੀ ਬੜੀ ਨਸਾਜ ਹੋ ਚੁੱਕੀ ਆ, ਤੁਸੀਂ ਅੱਲਾਹ ਦੇ ਪਖੀਰ ਜੇ ਮੇਰੇ ਦੁਆਬ ਮੇਰੇ ਪਰਸਾਰੇ ਕੋਈ ਅਰਦਾਸ ਕਰੋ। ਉਹਨਾਂ ਆਖਿਆ ਤੇਰੇ ਹੱਥ ਇੱਕ ਪੈਗੰਬਰ ਦੇ ਖੂਨ ਦੇ ਨਾਲ ਰੰਗੇ ਹੋਏ ਆ, ਤੇ ਹੁਣ ਤੂੰ ਦੂਜਾ ਪਾਪ ਉਹਦੇ ਪੁੱਤਰ ਨੂੰ ਗਵਾਲੀਅਰ ਜੇਲ੍ਹ 'ਚ ਬੰਦ ਕੀਤਾ ਹੀ, ਜੇ ਸਾਡੇ ਕੋਲ ਦੁਆ ਚਾਹੁੰਦਾ ਨਾ ਤੇ ਉਹਦੇ ਪੁੱਤ ਨੂੰ ਰਿਹਾ ਕਰ। ਗੁਰੂ ਕੇ ਸਿੱਖੋ ਸਾਈਂ ਮੀਆਂ ਮੀਰ ਪਹੁੰਚਿਆ। ਸਾਈਂ ਮੀਆਂ ਮੀਰ ਨੇ ਆਖਿਆ ਮਹਾਰਾਜ ਕਹੋ ਤੇ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਇੱਟ ਕਰਦਿਆਂ ਕਹੋ ਸਤਿਗੁਰੂ ਸੱਚੇ ਪਾਤਸ਼ਾਹ ਇਸ ਜਹਾਂਗੀਰ ਬਾਦਸ਼ਾਹ ਦੀ ਮੈਂ ਬਾਦਸ਼ਾਹੀ ਗਰਕ ਕਰਕੇ ਰੱਖਦਿਆਂ। ਧੰਨ ਗੁਰੂ ਅਰਜਨ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਕੀ ਕਹਿ ਰਿਹਾ, ਬੜੀਆਂ ਕਾਬਲੇ ਗੌਰ ਲੈਣਾ। ਸਾਡੇ ਕਵੀ ਜੋਗਾ ਸਿੰਘ ਜੋਗੀ ਇਹਨਾਂ ਲਖਾਰੀਆਂ ਦਾ ਵੀ ਸਤਿਕਾਰ ਕਰਿਆ ਕਰੋ, ਕਿੰਨੇ ਉਹਨਾਂ ਨੇ ਬੋਲ ਸਮੱਗਰ ਲਿਖੇ ਆ। ਸਾਈਂ ਮੀਆਂ ਮੀਰ ਕੀ ਕਹਿ ਰਿਹਾ ਤਨਖੀ ਵਿੱਚ ਆ ਕੇ ਲੈਣਾ ਆਖਰੀ ਤੁਹਾਡੇ ਸਾਹਮਣੇ ਜੋਗਾ ਸਿੰਘ ਭੱਗ ਵਾਲੀ ਕਵੀਸ਼ ਦੀਆਂ ਇੰਝ ਬਿਆਨ ਕੀਤੀਆਂ।

0: ਜੇਲਮ ਸਤਲੁਜ ਸਣੇ ਚਨਾ ਦੇ,
1: ਜੇਲਮ ਸਤਲੁਜ ਸਣੇ ਚਨਾਬ ਦੇ, ਰਾਵੀ ਚਾਵੇ ਤਰਤ ਵਿੱਚ ਜੀ।

0: ਕੁਝ ਇਤਿਹਾਸਕਾਰ ਕਹਿੰਦੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਆਖਿਆ ਵੀ ਮੈਨੂੰ ਮਾਂਦੇ ਮਹਾਰਾਜ ਉੱਤੇ ਠੰਡਾ ਜਲ ਪਾਇਆ ਗਿਆ ਵੀ ਦਰਦ ਹੋਰ ਵਧੇ। ਇਤਿਹਾਸਕਾਰ ਕਹਿੰਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਮੈਨੂੰ ਵੀ ਮਹਾਰਾਜ ਕਹਿਣ ਲੱਗੇ ਵੀ ਮੇਰਾ ਇਸ਼ਨਾਨ ਕਰਨ ਨੂੰ ਜੀ ਕਰਦਾ। ਪਰ ਸਿੱਖੋ, ਜਿਹੜਾ ਸਰੀਰ ਬਲਦੀ ਅੱਗ ਵਿੱਚ ਔਰ ਤੱਤੀ ਰੇਤ ਵਿੱਚ ਨਹਾਲੇ, ਉਹਦੀ ਨਹਾਉਣ ਦੀ ਕੋਈ ਇੱਛਾ ਨਹੀਂ ਹੁੰਦੀ। ਸ਼ਹੀਦ ਦੀ ਸ਼ਹੀਦ ਹੋਣ ਤੋਂ ਬਿਨਾਂ ਹੋਰ ਕੋਈ ਇੱਛਾ ਨਹੀਂ ਹੁੰਦੀ। ਜਦੋਂ ਪਾਣੀ ਲਿਆ ਕੇ ਠੰਡਾ ਪਾਉਣ ਲੱਗੇ, ਸਤਿਗੁਰੂ ਕਹਿਣ ਲੱਗੇ ਉਹ ਜਾਲਮੋ ਘੜੀ ਮੁੜੀ ਜੋ ਪਾਣੀ ਲਿਆਉਂਦੇ, ਜੇ ਮੈਨੂੰ ਰਾਵੀ ਤੇ ਲੈ ਚੱਲੋ। ਤੋ ਸਤਿਗੁਰ ਸੱਚੇ ਪਾਤਸ਼ਾਹ ਨੂੰ ਇਸ ਤਰ੍ਹਾਂ ਉਹਨਾਂ ਨੇ ਡੋਬ ਕੇ, ਰੱਸੀਆਂ ਬੰਨ ਕੇ ਡੋਬ ਕੇ ਸ਼ਹੀਦ ਕੀਤਾ। ਸਤਿਗੁਰੂ ਕਿਰਪਾ ਕਰੇ, ਬਹੁਤ ਕੁਝ ਹੋਰ ਕਿਹਾ ਜਾ ਸਕਦਾ। ਬੜੇ ਸਤਿਕਾਰੇ ਹੋਏ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਉਹਨਾਂ ਦੇ ਸਾਥੀ ਜਿਨ੍ਹਾਂ ਦੇ ਉਸਤਾਦ ਨੂੰ ਆਉਂਦੇ 6000 ਜਵਾਨੀ ਸ਼ਬਦ ਜਾ ਸੀ, 6000 ਅੱਜ ਬਹੁਤਿਆਂ ਨੂੰ 6 ਨਹੀਂ ਗਏ। ਗੁਰੂ ਕਿਰਪਾ ਕਰੇ, ਤੋ ਗੁਰੂ ਕਿਰਪਾ ਕਰੇ। ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ, ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ। ਬੋਲਦਿਆਂ ਬੇਅੰਤ ਭੁੱਲਾਂ ਦੀ ਮਾਫ਼ੀ। ਸਮੂਹ ਪ੍ਰਬੰਧਕ ਜਿਨ੍ਹਾਂ ਦਾ ਧਿਆਨ ਮੈਂ ਧੰਨਵਾਦ ਕਰਦਾ, ਗਿਆਨੀ ਦਿਲਬਾਗ ਸਿੰਘ ਜੀ, ਔਰ ਬੇਨਤੀ ਵਾਰ ਵਾਰ ਕਿ ਜੋ ਸ਼ਨੀਵਾਰ ਨੂੰ ਪਾਤਸ਼ਾਹੀ ਰੈਲੀ ਵਿੱਚ ਆਪਾਂ ਸਾਰਿਆਂ ਨੇ ਹਾਜ਼ਰੀ ਭਰ ਕੇ ਗੁਰੂ ਅਰਜਨ ਸਾਹਿਬ ਤੇ ਸ਼ਹੀਦਾਂ ਦੀਆਂ ਖੁਸ਼ੀਆਂ ਲੈਣੀਆਂ। ਫਤਿਹ ਬੁਲਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਸ਼ਹੀਦੀ ਸਮਾਗਮਾਂ ਦੇ ਵਿੱਚ ਬੁੱਧਵਾਰ ਦੇ ਸਿੰਧਾਂ ਦੀਵਾਨਾਂ ਦੇ ਵਿੱਚ ਆਪ ਜੀ ਨੂੰ ਕ੍ਰਿਸ਼ੀ ਵਿਭਾਗ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਸਾਡੇ ਪਾਸ ਪਾਂਦੇ ਮਹਾਨ ਕੀਰਤਨੀ ਭਾਈ ਸਰਬਜੀਤ ਸਿੰਘ ਜੀ ਲਾਡੀ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਵਿਸ਼ੇਸ਼ ਤੌਰ 'ਤੇ 1 ਮਹੀਨੇ ਲਈ ਸਾਡੇ ਪਾਸ ਪਹੁੰਚੇ ਹਨ। ਉਹ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰਨ। 1-2 ਜ਼ਰੂਰੀ ਬੇਨਤੀਆਂ, ਜੋ ਆਪਾਂ ਸਾਲਾਨਾ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਨ ਫਰਾਂਸਿਸਕੋ ਦੀ ਧਰਤੀ 'ਤੇ ਨਗਰ ਕੀਰਤਨ ਕਰਦੇ ਹਾਂ। ਇਹ ਸਨਿਚਰਵਾਰ ਹੋਣ ਜਾ ਰਿਹਾ ਹੈ, ਜੋ ਕਿ 2nd ਸਟੀਟ ਤੋਂ ਹੁੰਦਾ ਹੋਇਆ ਸਿਵਿਕ ਸੈਂਟਰ ਤੱਕ ਪਹੁੰਚਦਾ ਹੈ। ਉੱਥੇ ਆਪ ਜੀ ਨੂੰ ਪ੍ਰਸਿੱਧ ਬੁਲਾਰੇ ਅਤੇ ਗੁਰਬਾਣੀ ਦੇ ਕੀਰਤਨੀਏ ਭਾਈ ਹਰਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ, ਅਤੇ ਭਾਈ ਸੁਰਿੰਦਰਜੀਤ ਸਿੰਘ ਜੀ ਲਾਡੀ, ਅਤੇ ਨਾਲ ਹੀ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲਿਆਂ ਦਾ ਜੱਥਾ ਵੀ ਉੱਥੇ ਆਪ ਜੀ ਨੂੰ ਕ੍ਰਿਸ਼ੀ ਵਾਰਾਂ ਰਾਹੀਂ ਨਿਹਾਲ ਕਰਨਗੇ। ਸੋ ਆਪ ਸਭ ਨੂੰ ਨਿਮਰਤਾ ਸਾਹਿਬ ਬੇਨਤੀ ਹੈ ਕਿ ਆਪ ਇਹਨਾਂ ਸਮਾਗਮਾਂ ਵਿੱਚ ਇਹਨਾਂ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਆਪਣੇ ਪਰਿਵਾਰਾਂ ਸਮੇਤ ਉੱਥੇ ਜ਼ਰੂਰ ਹਾਜ਼ਰੀ ਲਗਵਾਓ। ਇੰਨੀ ਕੁ ਬੇਨਤੀ ਜ਼ਰੂਰ ਪ੍ਰਵਾਨ ਕਰਨੀ। ਆਪ ਜੀ ਨੇ ਜਿਨ੍ਹਾਂ ਨੇ ਵੀ ਰਾਈਡ ਲੈਣੀ ਹੋਵੇ, ਆਪ ਆਪਣਾ ਨਾਮ ਲਾਇਬ੍ਰੇਰੀ ਵਿੱਚ ਲਿਖਵਾ ਸਕਦੇ ਹੋ, ਜੋ ਹਿਸਾਬ ਨਾਲ ਬੱਸਾਂ ਦਾ ਯੋਗ ਪ੍ਰਬੰਧ ਕੀਤਾ ਜਾ ਸਕੇ। ਨਾਲ ਹੀ ਮੈਂ ਬੇਨਤੀ ਕਰਾਂ ਕਿ ਅਕਸਰ ਇਸ ਵੱਡੇ ਸਮਾਗਮਾਂ ਦੇ ਵਿੱਚ ਸਾਨੂੰ ਵਲੰਟੀਅਰਾਂ ਦੀ ਖਾਸ ਕਰਕੇ ਬਹੁਤ ਘਾਟ ਮਹਿਸੂਸ ਹੁੰਦੀ ਹੈ। ਜਿੱਥੇ ਵੀ ਆਪ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਨਾਲ ਹੀ ਮੈਂ ਭੈਣਾਂ ਅਤੇ ਮਾਤਾਵਾਂ ਨੂੰ ਬੇਨਤੀ ਕਰਾਂ ਕਿ ਉਸ ਦਿਨ ਸਵੇਰੇ ਸੈਚਰਡੇ ਵਾਲੇ ਦਿਨ ਪ੍ਰਸ਼ਾਦਿਆਂ ਦੀ ਸੇਵਾ ਹੋਣੀ ਹੈ, ਸਵੇਰੇ ਆਪ 5 ਵਜੇ ਉਸ ਦਿਨ ਜ਼ਰੂਰ ਹੁੰਮ ਹੁਮਾ ਕੇ ਇਹਨਾਂ ਸੇਵਾਵਾਂ ਵਿੱਚ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਵੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਲਾਡੀ ਅਤੇ ਉਹਨਾਂ ਜੱਥੇ ਪਾਸੋਂ 9:30 ਵਜੇ ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸ਼ਬਦ ਬਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨੇ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨੜ ਕੀਤਾ ਦਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਹਲਵਾਈਆਂ ਚਰਖੜੀਆਂ ਅਤੇ ਜੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਤਰ ਛੇ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਾਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਉੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਸੰਧਿਆ ਵਾਲੇ ਦੀਵਾਨ ਸੂਰਾ ਸੋ ਬੈਚਾਨੀ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਪਰੇ ਕਬੂ ਨਾ ਛਾਡੇ ਖੇਤ ਜੂਨ 1984 ਦੇ ਘੱਲੂਗੜ ਸਮੂਹ ਸ਼ਹੀਦਾਂ ਦੇ ਯਾਦ ਉਸ ਦੀਵਾਨ ਸੱਚ ਸਤਿਗੁਰ ਸੱਚ ਦਿਵਾਨ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਸ਼੍ਰੀ ਮੋੜੀ ਨੰਦ ਸਾਹਿਬ ਜੀ ਕੇ ਗਾਇਨ ਨੂੰ ਸਮਝੀਆਂ ਸੇਵਾਵਾਂ ਨਿਭਾਉਂਦਿਆਂ ਹੈ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਮੈਂ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰ ਕਰਨ ਆਈ ਸੰਗਤ ਦੀ ਹਾਜ਼ਰੀ ਤੇ ਲੁੜ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਹਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣ ਜਸਦੀਪ ਸਿੰਘ ਪਰਿਵਾਰ ਨੂੰ ਸੁੱਖ ਸ਼ਾਂਤੀ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਨੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਇ ਚਾੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਵ ਸੱਚ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਵਿਸ਼ਵ ਬੇਨਤੀਆਂ ਗੁਰਮਿਸ ਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖਵਾਗ ਉਪਰੰਦ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪੌੜੀ ਜਿਨ ਕੈ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮੋ ਤਿਨ ਕਉ ਰੱਖਣ ਹਾਰਾ।

0: ਜੀ ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਭਾਗੀ ਆਪ ਜੀ ਨੇ ਸੰਦਤ ਮਨੋ ਚ ਹਾਜ਼ਰੀ ਪ੍ਰੇਮ ਗੁਰੂ ਸਾਹਿਬ ਜੀ ਕਿਰਪਾ ਸਮੂਹ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨ ਦਰੋਂ ਘਰੋਂ ਗੁਰਸਿੱਖੀ ਜੀ ਬਨਾਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ ਨਾਨਕ ਪ੍ਰਭ ਅਭਿਨਾਸੀ ਤਾ ਕੀ ਸੇਵ ਨ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਏ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗੇ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੈ ਨਾ ਪਾਈ ਸਤਿਗੁਰ ਪੂਰਾ ਭੇਟ

ਹੀ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ

ਕੋਈ ਨਾਉਂ ਨਾ ਜਾਣੇ ਮੇਰਾ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿਠੇ ਸ਼ਬਦ ਹਜਾਏ ਤੇਗ ਬਹਾਦਰ ਸਿਮਰਿਆ ਕਰਣਾ ਉਹਨੇ ਦਿਹਾਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰ ਬਖਸ਼ਾਂ ਕੀਤੀ ਅੰਮ੍ਰਿਤ ਲੈ ਕੇ ਸੁੰਦਰ ਸਿੰਘਾਸਨ ਤੇ ਸਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰਿਆ ਸੁਰਿਆ ਆਪ ਜੀ ਦੀ ਹਜ਼ੂਰੀ ਸੰਧਾ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸੁਖਾਸਨ ਹੋਏ ਸੋਇਲਾ ਬਾਣੀ ਦਾ ਜਾਪ ਇਸ ਮੱਛੀਆਂ ਸੇਵਾ ਮਨਵਾਉਂਦੇ ਬੁੱਲਾਂ ਦੀ ਮਾਫੀ ਬਖਸ਼ਾਂ ਵਾਸਤੇ ਸੁਮਤ ਬਖਸ਼ਣੀ ਆਪ ਜੀ ਦੇ ਭਾਣੇ ਵਿਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹਨ ਆਪ ਜਲ ਕੇ ਵਿਰਾਜ ਮਨ ਸੰਗਤ ਨੂੰ ਖੁਸ਼ੀਆਂ ਬਖਸ਼ ਅੰਮ੍ਰਿਤ ਜਾਗਰਤ ਬਖਸ਼ੇ ਦਰਸ਼ਨ ਦਾਰੇ ਬਖਸ਼ਣੇ ਸੇ ਪਿਆਰੇ ਮੇਲ ਨਾਮਲਿਆਂ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਅੱਜ 19 ਸਾਹਿਬਾਂ ਗੁਰ ਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru Vah, Guru Vah.

duru va duru va duru va duru va duru va duru

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru, Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Peru, Hawaii, Peru, Hawaii, Peru, Hawaii, Peru.

Hello.

Hello. Who are you? Hello.

Hello, why?

ਆਖਿਰ ਕਿਨ ਕਾਇ ਕਹਿ ਜਿਹ ਜੀ ਵਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ। ਕਾਂਖੀ ਏਕੈ ਦਰਸ ਤੁਹਾਰੋ ਨਾਨਕੁਨ ਸੰਗ ਮੋਹੇ ਉਧਾਰੋ ਸੁਖ।

ਪ੍ਰਭ ਕੈ ਸਿਮਰਨ ਉਦਰਿਆ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸਨਾ ਬੂਜਿਆ, ਪ੍ਰਭ ਕੈ ਸਿਮਰਨ ਸਭ ਕਹਿ ਸੁਜੈ, ਪ੍ਰਭ ਕੈ ਸਿਮਰਨ ਨਾਹੀ ਜਮਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਹਿ ਸਮਾਏ, ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ।

ਕਉ ਸਿਮਰੈ ਤਨਿ ਪ੍ਰਭ ਕਉ ਸਿਮਰੈ ਤਨਿ ਆਤਮ ਜੀਤਾ ਪ੍ਰਭ ਕਉ ਸਿਮਰਹਿ ਤਿਨ ਨਿਰਮਲ ਨੀਤਾ ਪ੍ਰਭ ਕਉ ਸਿਮਰਹਿ ਤਿਨੇ ਅੰਧ ਕਨੇਰੇ ਪ੍ਰਭ ਕਉ ਸਿਮਰਹਿ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿੰਗ ਆਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ।

ਹੀਨਾਲ ਅਸਤਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜਿਨ ਤੋਂ ਸਾਜ ਸੁਵਾਰ ਸਿੰਗਾਰਿਆ ਗਰਭ ਅਗਨ ਮਹਿ ਜਿਨਹਿ ਉਬਾਰਿਆ ਬਾਰ ਬਿਵਸਥਾ ਤੁਝ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਭਇਆ ਉਪਰ ਸਾਗ ਸੈਨ ਮੁਖ ਅਪਿਆ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਜੇ ਬਖਸ ਲੇ ਹੋ ਤਉ ਨਾਨਕ ਸੀਜੈ ਦੇਹ ਪ੍ਰਸਾਦ ਧਾਰ ਉਪਰ ਸੁਖ ਬਸ ਹੈ ਸੁਤ ਭਰਾਤ ਮੀਤ ਬਣਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵ ਸੀਤਲ ਜਲਾ ਸੁਖਦਾਈ ਪਵਨ ਪਾਵਕੇ ਅਮੁੱਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਅਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾੜ ਲੇਹੋ ਪ੍ਰਵਿਆਪੇ

ਸਾਰਿਆਂ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨ ਕਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਣਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ।

ਸਾਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜਿਹ ਪ੍ਰਸਾਦ ਪਾੜ ਪਟੰਬਰ ਹੰਡਾਵੇ ਤਿਸੇ ਤਿਆਂਗ ਕਤਵਰ ਲੁਭਾਵੇ ਜਿਹ

ਬਖਾਨੇ ਜਿਹ ਪ੍ਰਸਾਦ ਤਿਰ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗੇ ਮਾਨ ਪਾਵੇ ਨਾਨਕ ਪਤ ਸੇਤੀ ਘਰ ਜਾਵੇ ਜਿਹ ਪ੍ਰਸਾਦ ਅਰੋਗ ਕੰਚਨ ਦੇਹੀ ਲੇਵ ਲਾਭ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਰਾਵਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਰੇ ਸਗਲ ਛਿਦਰ ਢਾਕੈ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਰਿਕੋ ਨਾ ਪਹੁੰਚੈ ਮਨ ਸਾਫ ਸਾਹ ਸਿਮਰਹੁ ਪ੍ਰਭੁ ਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕੀ ਭਗਤ ਕਰੇ ਜਿਹ ਪ੍ਰਸਾਦ ਭੁੱਖਣ ਪਹਿਰੀ ਜੇ ਮਨ ਤੇ ਸਿਮਰਤ ਕਿਉ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤੇ ਸਵਾਰੀ ਮਨ ਤੇ ਪ੍ਰਭ ਕੋ ਕਬੂ ਨਾ ਬਿਸਾਰੀ ਜਿਹ ਪ੍ਰਸਾਦ ਬਾਂਗ ਮਿਲਿਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠਤ ਸਦ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ

ਸਾਸਪਤਿ ਸਾਧ ਕੇ ਸੰਗ ਬੁਖੁਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੇ ਸੁਗਿਆਨ ਸਾਧਕ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤਨ ਬੇਰਾ ਸਾਧ

ਕਾ ਮਹ ਸਮਾਨੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਣ ਸਾਧਕ ਸੰਗ ਮਨੋਹਰ ਬੈਣ ਸਾਧਕ ਸੰਗ ਨਾ ਕਤਹੂੰ ਧਾਵੇ ਸਾਧ ਸੰਗ ਅਸਤਿਤ ਮਨ ਪਾਵੇ ਸਾਧਕ ਸੰਗ ਮਾਇਆ ਤੇ ਪਿਹਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ

ਨਾਨਕ ਦੁਰਾਏ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰਨਾਵ ਸਾਧ ਸੰਗ ਹਰ ਕੇ ਗੁਣ ਗਾਵ ਸਾਧਕ ਸੰਗ ਨ ਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਹਤਰੈ ਸਾਧ

ਮੂਚਤੇ ਮੂਚੀ ਸਾਧ ਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭ ਭੇਦ ਨ ਪਾਈ ਸਰੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲੇ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ

ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਭ ਜਾਗਤ ਬ੍ਰਹਮ ਗਿਆਨੀ ਅਹ ਬੁੱਧ ਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿ ਨਿਵਾਸ ਨਾਨਕ ਬ੍ਰਹਮ ਗਿਆਨੀ ਕੈ ਨਹੀਂ ਵਿਨਾਸ਼।

ਆਪ ਬ੍ਰਹਮ ਗਿਆਨੀ ਕਾ ਦਰਸ ਬਡਭਾਗੀ ਪਾਈਏ ਬ੍ਰਹਮ ਗਿਆਨੀ ਕਾ ਬਾਲ ਬਾਲ ਜਾਈਏ ਬ੍ਰਹਮ ਗਿਆਨੀ ਕਾ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਪੇਹਦ ਬ੍ਰਹਮ ਗਿਆਨੀ ਕਸਦਾ ਦੇਸ ਬ੍ਰਹਮ ਗਿਆਨੀ ਕਾ ਕਸੇ ਨ ਜਾਇਆ ਦਾਖਿਅਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾਮਤਰਾ ਪਾਰ ਨਾਨ ਬ੍ਰਹਮ ਗਿਆਨੀ ਕਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ ਬ੍ਰਹਮ ਗਿਆਨੀ ਮੁਗਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਪ੍ਰਹਾਦ ਬ੍ਰਹਮ ਗਿਆਨੀ ਕਾ ਸਗਲ ਕਾਰ ਬ੍ਰਹਮ ਗਿਆਨੀ ਆਪ ਨਿੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਤਨਹੀ ਸਲੋਕ ਉਰ ਧਾਰੈ।

ਰਾਜੇ ਰਸ ਭੋਗੀ। ਕਈ ਕੋਟ ਪੰਖੀ ਸਿਰ ਪਿਉ ਪਾਏ, ਕਈ ਕੋਟ ਪਾਥ ਬ੍ਰਿਖ ਨਿਵਜਾਏ। ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸ ਭੂ ਮੰਡਲ। ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ।

ਸਮਾਈ ਪ੍ਰਭ ਭਾਵੈ ਮਨੁਖਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਭਾਵੇ ਬਿਨ ਸਾਹਿਤ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਭਾਖੈ ਪ੍ਰਭ ਭਾਵੇ ਤਾਂ ਪਤਤ ਉਧਾਰੇ ਆਪ ਕਰੇ ਆਪਣ ਵਿਚਾਰੇ ਦੋਹਾਂ ਸਿਰਿਆਂ ਕਾਵ ਸੁਆਮੀ ਖੇਲੇ ਬਿਗ ਸਹਿ ਅੰਤਰ ਜਾਮੀ

ਇਸ ਤਦਕਾਲ ਦਹਿ ਦਿਸ ਪ੍ਰਗਟਾਵੇ। ਜਾਕ ਆਪਣੀ ਕਰੇ ਬਖਸੀਸ ਤਾਕਾ ਲੇਖਾ ਨ ਗਣੇ ਜਗਦੀਸ਼। ਜੀਓ ਪਿੰਡ ਸਭ ਤਿਸਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ। ਆਪਣੀ ਬੰਤਿਆ ਬਨਾਈ ਨਾਨਕ ਜੀ ਵੈ ਦੇਖ ਵਡਾਈ ਇਸ ਕਾ ਬਲਨਾਈ ਸਵਾਦ ਕਰਨ ਕਰਾਵਣ ਸਰਬ ਕੋ ਨਾਥ। ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵ ਸੋਈ ਫਣ ਥੀਓ। ਕਬਹੂ ਊਜਨੀ ਜਮੈ ਬਸੇ ਕਬਹੂ ਸੋ ਗਰਖ ਰੰਗ।

ਆਵੇ। ਬਹੁਰਸ ਕਰਮਾਨੋ ਖੁਪੁਰ ਕਰੇ ਆਮ ਪਰ ਪੀਤਰ ਤਾਂ ਕਾਹੋ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਣ ਮਹਿ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮੇਟੇ ਅਭਿਮਾਨ ਸੋਜਾ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰੇ ਹਾਉ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ।

ਲਾਵੇ। ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੈ ਦੁਖਨ ਤਖਤ ਜੋਨ ਕਰਮਾਏ, ਸੰਤਨ ਕੈ ਦੁਖਨ ਤਸਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਛਲੈ, ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚ ਨਿਚਾਏ।

ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰ ਸੰਤ ਕਾ ਨਿੰਦਕ ਰਾਜ ਤਹੀਨ ਸੰਤ ਕਾ ਨਿੰਦਕ ਦੁਖੀ ਆਰਦੀਨ ਸੰਤ ਕੈ ਨਿੰਦਕ ਕਉ ਸਰਬ ਰੋਗ ਸੰਤ ਕੈ ਨਿੰਦਕ ਕਉ ਸਦਾ ਬਿਜੋਗ।

ਨਹੀਂ ਥਿਆ। ਸੰਤ ਕਾ ਦੁਖੀ ਬਿਗ ਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗੇ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਾਰੇ ਨਾ ਜੀਵਾਈਏ, ਸੰਤ ਕੇ ਦੁਖੀ ਕੀ ਬੁਢੇ ਨਾਸਾ, ਸੰਤ ਕਾ ਦੁਖੀ ਉੱਠ ਚਲੇ ਨਿਰਾਸਾ, ਸੰਤ ਕੇ ਦੁਖ ਨਾ ਤ੍ਰਿਸ ਤੈ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ।

ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਣਕ ਵਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ, ਉਠ ਗਹੀ ਸੰਤ ਹਿਦਰਿਆਇਆ, ਸਰਬ ਸੁਖ ਨਾਨਕ ਤਿਹ ਪਾਇਆ।

ਸੰਗ ਉਧਰੇ ਸੁਣ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਹਿ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤਨਾਮ ਗੁਰ ਤੇ ਪਾਈ ਸਤ ਬਹਿਨ ਸਾਧੁ ਉਪਦੇਸ ਸਾਤੇ ਜਨ ਜਾ ਕਿਰਦੇ ਪ੍ਰਵੇਸ਼ ਸਤ ਨਿਰਤ ਬੂ ਜੈ ਜੈ ਕੋਏ ਨਾਮ ਜਪਤ ਤਾਂ ਕੀ ਗਤ ਹੋਏ।

ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤ ਗੁਰ ਸਿੱਖ ਕਿਹੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰ ਬਚਨੀ ਹਰ ਨਾਮ ਉਚਿਰੈ ਸਤ ਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਟੇ ਸਤਿਗੁਰ ਸਿੱਖ ਨਾਮ ਤਨ ਦੇ ਗੁਰ ਕਾ ਸਿੱਖ ਵਿਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸੁਵਾਰੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੈ

ਨਹੀਂ ਕਹ ਭਰਮ ਸਹਿਸ ਸਿਆਣ ਪਲਿਆ ਨਾ ਜਾਈਏ ਨਾਨਕ ਐਸਾ ਗੁਰਬਿੜ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪਨੀਤ ਪਰ ਸਤ ਚਰਨ ਗਾਤ ਨਿਰਮਲ ਨੀਤ ਪੇਟ ਤਸੰਗ ਰਾਮ ਗਣ।

ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਦੁਖ ਤੈ ਤੇ ਨਾਸੇ ਤਬ ਤੁਮਾਏ ਠਾਣ ਵਰਤਾਈ ਅਨੰਦ ਪਿਆ ਦੁਖ ਡਾਂਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੁੱਕਾ ਨਿਰਪਾ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਬ ਨਾਮ ਰਾਰੀ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਣ ਨਾਨਕ ਹਰ ਹਰ ਜਸ ਰਵਣ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ।

ਕਿਹੋ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰ ਇਕ ਸਿਮਰ ਨਾਮ ਆਧਾਰ ਅਵਰਿ ਉਪਾਵ ਸਭ ਮੀਤ ਵਿਸਾਰੋ ਚਰਨ ਕਮਰ ਜਿਤ ਮਿਹਰ ਧਾਰੋ ਕਰਨ ਕਾਰਨ ਸੋ ਪ੍ਰਭ ਸਿਮਰਾਥ ਕਰ ਗਹੋ ਨਾਮ ਹਰਵਾਥ।

ਮਿਟ ਜਾਹਿ। ਜਿਹ ਧਨ ਕੋ ਚਾਰ ਕੁੰਡ ਉੜਥਾਵੇ ਸੋ ਤਨ ਹਰ ਸੇਵਾ ਤੇ ਪਾਵੇ। ਜਿਹ ਸੋ ਕਉ ਨਿਤ ਬਾਛੀ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ। ਜਿਹ ਸੋ ਬਾ ਕਉ ਕਰਹੇ ਭਲੀ ਕਰਨੀ ਸਾ ਸੋਭਾ ਪਰਿਹਰ ਕੀ ਸਰਨੀ ਅਣਕ ਪਾਵੀ। ਰੋਗ ਨਾ ਜਾਏ ਰੋਗ ਮਿਟੈ ਹਰ ਵਖਲਾਏ।

ਆਗਿਆ ਦੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗੇ ਅੰਤਰ ਪ੍ਰਭ ਰੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ

ਹੈ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਧਨ ਪ੍ਰਬਿਧ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਡ ਦੇ ਦਿਸੇ ਸਮਾਹੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ,

ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ।

ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਮਿਣ ਭਾਣੇ ਕੇ ਨਹਾਏ ਕਰੀ ਜੇਤੀ ਸਰਠੂ ਪਾਈ ਵੇਖਾਂ ਮਿਣ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਵੇ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ

ਜਾਣੇ ਮਨ ਕੋਏ ਪੰਚ ਪਰਮਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਗੋ ਗਹਿ ਗਰਹਿ ਵਿਚਾਰ ਕਰਤੇ ਗਹਿ ਕਰਨੇ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਧਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਨ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਗੋਹੇ ਲੇਖਾ ਲਿਖਿਆ ਕੀਤਾ ਹੋਏ ਕੀਤਾ ਦਾਨ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਹੋਏ ਕੋ ਗਵਾਹੋ ਤਿਸਤੇ ਹੋਏ ਲਖ ਦਰੀਆਓ ਕੁਦਰਤ ਗਮਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮ

ਅਸੰਘ ਅਮਰ ਕਰ ਜਾਹੇ ਜੋਰ ਅਸੰਘ ਗਲ ਵਟ ਤੇ ਹੱਤਿਆ ਕਮਾਹੇ ਅਸੰਘ ਪਾਪੀ ਪਾਪ ਕਰ ਜਾਹੇ ਅਸੰਘ ਗੂੜਿਆਰ ਗੂੜੇ ਫਿਰਾਹੇ ਅਸੰਘ ਮਲੇਸ਼ ਮਲ ਭਖ ਖਾਹੇ ਅਸੰਘ ਨੰਦਕ ਸਿਰ ਕਰੇ ਭਾਰ

ਅਮਲ ਭੰਡਾਰ ਅਮਲ ਆਵੇ ਅਮਲ ਲੈ ਜਾਹੇ ਅਮਲ ਭਾਏ ਅਮਲਾ ਸਮਾਹੇ ਅਮਲ ਧਰਮ ਅਮਲ ਦੀ ਬਾਣ ਅਮਲ ਤੁਲ ਅਮਲ ਪ੍ਰਵਾਨ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਪ੍ਰਵਾਨ ਅਮਲੋ ਅਮੁਲ ਆਖਿਆ ਨਾ ਜਾਏ ਆਖਾ ਗ੍ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕੇ ਉੱਠ ਉੱਠ ਜਾਹੇ ਇੱਥੇ ਕਿਤੇ ਹੋਰ ਕਰੇ ਤਾਖ ਨਾ ਸਕੇ ਕਹੀ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਦ ਵਹਿ ਸਰਬ ਸੰਭਾਲੇ।

ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੜਸ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਪ੍ਰਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੂੰ ਗਾਵੈ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਵੈ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਬ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਦ ਝੋਲੀ ਧਿਆਨ ਕੀ

ਅਣ ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੇ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਸਾ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼।

ਸਿਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖੋ ਹੈ ਲੱਖੋ ਮੈਂ ਲੱਖ ਵੀਸ ਲਖ ਲਖ ਗੇੜਾ ਆਖੀ ਆਹ ਏਕ ਨਾਮ ਜਗਦੀਸ਼ ਏਤਰਾਹ ਪਦ ਪਬੜੀਆਂ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਛੁਪੈ ਨਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸਾਦ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਬਵਾਨੀ ਸਾਨ ਕਜ ਬਗਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ

ਭੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਗੇ ਰੂਪ ਨਾ ਕਥਨੇ ਜਾਹੇ ਨਾ ਉਹੇ ਮਰਹੇ ਨਾ ਠਾਗੇ ਜਾਹੇ ਜਿਨਗੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੇ ਕੇ ਲੋਵ ਕਰੇ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ

ਜਤਪਾਹ ਰਾਤੀਰਜ ਸੁਨਿਆਰ ਆਹਰਣ ਮਤ ਬੇਦ ਹਥਿਆਰ ਭਾਉ ਖਲਾ ਅਗੰਤ ਬਤਾਓ ਭਾਂਡਾ ਭਾਉ ਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਗੋ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਗ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾ ਤਰਪਾਤ ਨਹਿਨ ਜਿਹ ਰੂਪ ਰੰਗਾ ਰੇਖ ਭੇਖ ਕਉ ਕਹਿਣਾ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਗਾ ਸਮਿਤੋਜ ਕਹਿਜੈ ਕੋਟ ਇੰਦਰ ਇੰਦਰਾਰ ਸ਼ਾਹ ਸ਼ਹਾਨ ਗਰਿਜੈ ਤ੍ਰਿਭਵਨ ਮਹੀਪ ਸੁਰ ਨਰ ਆਸੁਰ ਨੇਤ ਨੇਤ ਬਾਂਧਰਨ ਕਹਿਤ ਤਵੈ ਸਰਬਨਾਮ ਕਥੈ ਕਮਨ ਕਰਮ ਨਾਮ ਰਨਤ ਸੁਮਤ ਭੁਜੰਗ ਪ੍ਰਿਆਦ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਅਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸਵੇਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਦਰ ਕਰਮੇ ਨਮਸਤੰਗ ਦਰ ਭਰਮੇ ਨਮਸਤੰਗ ਦਰ ਦੇਸੇ ਨਮਸਤੰਗ ਦਰ ਭੇਸੇ ਨਮਸਤੰਗ ਦਰ ਨਾਮੇ ਨਮਸਤੰਗ ਦਰ ਕਾਮੇ ਨਮਸਤੰਗ ਦਰ ਧਾਤੇ ਨਮਸਤੰਗ ਦਰ ਘਾਤੇ ਨਮਸਤੰਗ ਦਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸ਼ੋਕੇ ਨਮਸਤੰਗ ਦਰ ਤਾਪੇ ਨਮਸਤੰਗ ਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਆਮਜਬੇ ਨਮਸਤ ਆਜਬੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਅਮਰਨੇ ਨਮਸਤੰਗ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਗਿਰਤਾਰੰਗ ਨਮੋ ਸਰਬ ਧੰਦੇ ਨਮਸਤ ਬੰਦੇ ਨਮਸਤੰਗ ਦਰਸਾਕੇ ਨਮਸਤੰਗ ਦਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤ ਸਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਵਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ

ਅਗਰ ਜਨਮ ਮਰਨ ਵਿਹੀਨ ਚਗਰ ਬਗਰ ਫਿਰੈ ਚਤੁਰ ਜਗ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹਿੰਜ ਜਾਪ ਆਦਿਵਨਾਦ ਮੂਰਥਾ ਪਿਓ ਸਭੇ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਸਵਰ ਚਿਓ ਸਿਯਮ ਭਵਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖਾ ਦੇਸ ਧਰਮ ਧਾਮ ਸੁ ਪਰਮ ਰਹਿਤਾ ਭੂਤ ਲਖ ਅਭੇਸ ਅੰਗਰਾਗਨਾ ਰੰਗ ਜਾ ਕੇ ਜਾਤ ਪਾਤ ਨੂੰ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਗਦਾਇਕ ਆਮ ਆਬਰੂਪ ਅਮੀਕ ਅਨ ਉਸਤ ਏਕ ਪੁਰਖ ਅਭਤੂਤ ਗਰਭਗੰਜਨ ਸਰਭੰਜਨ ਆਦੁਰਭ ਅਸੂਤ ਅੰਗਹੀਨ ਭੰਗਨਾਤਮ ਏਕ ਪੁਰਖ ਅਪਾਰ ਸਰਵਦਾਇਕ ਸਰਵਗਾਇਕ ਸਰਗੋ ਪ੍ਰਤਪਾਰ ਸਰਵਗੰਧਾ ਸਰਵੰਧਾ ਸਰਵਤੇ ਅਨਭੇਕ ਸਰਵ ਸ਼ਾਸਤ੍ਰ ਨਾ ਜਾਨੇ ਜੇ ਰੂਪ ਰੰਗ ਅਰੇਖ

ਆਦਤ ਸੋ ਕਹਿ ਕੇ ਅਵਧੂਤ ਵਰਨ ਹੈ ਕਿ ਵਿਭੂਤ ਕਰਨਾ ਹੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਅਸੋਕ ਵਰਨ ਕੇ ਸਰਬਾ ਅਭਰਨ ਹੈ ਕਿ ਜਗਤੰਗ ਕਿਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੇ ਕਿ ਅਨੁਭਵ ਅਨੁਪੇ ਕਿ ਆਦਿ ਅਧੇਮ ਕਿ ਆਪ ਅਭੇਮ ਹੈ ਕਿ ਚਿਤਰੰਗ ਬਹੀਨ ਹੈ ਕਿ ਇੱਕ ਅਧੀਨ ਹੈ ਕਿ ਰੋਜ਼ੀ ਰਜ਼ਾ ਕੇ ਰਹੀ ਮੇਰੇ ਹਾਕੇ ਕੇ ਪਾਗ ਬਿਆਵ ਕੇ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਗੁਰਿੰਦ ਹੈ ਕਿ ਰੋਜ਼ੀ ਦਹੰਦ ਹੈ ਕਿ ਰਾਜ ਕਰਹੀਮ ਹੈ ਕਿ ਗਰਮੰਗ ਕਰੀਮ ਹੈ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਬਾਨ ਹੈ ਕਿ ਸਰਵਤਰ ਦਾਨ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨਾ ਹੈ ਕਿ ਸਰਵਤਰ ਲੀਨਾ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਭਾ ਹੋ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਕਲ ਹੈ ਕਿ ਸਰਵਤਰ ਪਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਮਾਨ ਹੈ ਸਦੈਵ ਪ੍ਰਧਾਨ ਹੈ ਕਿ ਸਰਵਤਰ ਜਾਪ ਹੈ ਕਿ ਸਰਵਤਰ ਥਾਪ ਹੈ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰਗ ਕਲੀਮ ਹੈ ਕਿ ਪਰਮੰਗ ਫਹੀਮ ਹੈ ਕਿ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਉਸਨ ਵਜੂ ਹੈ ਤਮਾਮ ਰਜ਼ੂ ਹੈ ਮੇਸੁਲ ਸਲਾਮ ਹੈ ਸਲੀਖਤ ਮਦਾਮ ਹੈ ਗਨੀਮੁਲ ਸ਼ਿਕਸਤ ਹੈ ਗਰੀਬੁਲ ਪ੍ਰਸਤ ਹੈ ਬਿਲੰਦੁਲ ਮਕਾਨ ਹੈ ਜ਼ਮੀਨੁਲ ਜ਼ਮਾਨ ਹੈ ਤਮੀਜ਼ੁਲ ਤਮਾਮ ਹੈ ਰਜੁਲ ਨਿਧਾਨ ਹੈ ਹਰੀਫੁਲ ਅਜੀਮ ਹੈ ਰਜਾਇਕ ਯਕੀਨ ਹੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਸਿਸੁਲ ਨਿਵਾਸ ਹੈ ਗਨੀਮੁਲ ਖਰਾਜ ਹੈ ਦਰਮੁਖ ਸਰੂਪ ਹੈ ਦਰਮੁਖ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਯੁਕਤ ਸੁਦਾ ਹੈ ਸਦੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਅਕਾਮ ਹੈ ਦਰਬਾਰ ਸਰੂਪ ਹੈ ਅਗਾਧ ਹੈ ਅਨੂਪ ਹੈ ਉਮੰਗਾਧ ਰੂਪੇ ਨਾ ਸੁਰੂਪ ਹੈ ਅਨੰਗੀ ਨਾਮੇ ਦਰਭੰਗੀ ਦਰਕਾਮੇ ਤ੍ਰਿਵਰਗਮ ਦਰਬਾਦੇ ਅਗੰਜੇ ਅਗਾਦੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗ ਸਰੂਪ ਹੈ ਅਸ਼ਿ ਜੈ ਅਸ਼ੂਤ ਹੈ ਕਿ ਨਰਕੰਗ ਪ੍ਰਣਾਸ ਹੈ ਪ੍ਰਥੁਲ ਪ੍ਰਵਾਸ ਹੈ ਨਰਕ ਪ੍ਰਵਾਹ ਹੈ ਸਦੈਵੰ ਸਦਾ ਹੈ ਵਿਭੁਗ ਸਰੂਪ ਹੈ ਪ੍ਰਯੁਗਤ ਅਨੁਭਵ ਹੈ ਨਰਕ ਸੁਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕ ਸਰੂਪ ਹੈ ਪ੍ਰਯੁਗਤ ਅਨੁਭਵ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਭਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਧੂਤ ਹੈ ਅਨਾਸ ਹੈ ਉਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਵਿਰਕਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਭੇਖ ਹੈ ਢਾ ਹੈ ਅਗਾਹ ਹੈ ਅਸੰਭ ਹੈ ਅਗਮ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਣ ਛੰਦ ਪ੍ਰਸਾਦ ਸਰਵੰਗ ਹੰਤਾ ਸਰਵੰਗ ਗੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰਗ ਸਰਵੰਗ ਤਰਾਨੰਗ ਸਰਵੰਗ ਧਰਮੰਗ ਸਰਵੰਗ ਕਰਮੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਜੁਗਤਾ ਸਰਵੰਗ ਮੁਕਤਾ ਰਸਾਵਲ ਛੰਦ ਪ੍ਰਸਾਦ ਨਮੋ ਨਰਕਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਰਵਸਾਥੇ ਅਗਾਧ ਸੁਰੂਪੇਂਦਰਬਾਦ ਵਿਭੂਤੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇਂਦਰਭੰਗੀ ਸੁਰੂਪੇ ਸਰਭੰਗੀ ਅਨੂਪੇ ਨਾ ਪੋਥਰੇ ਨਾ ਪੁੱਤਰੇ ਨਾ ਸੱਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਾ ਸਾਕੰ ਸ੍ਰੀ ਕੈ ਮਿੱਤੋ ਅਮੀਕ ਹੈ ਸਦੈਵੰ ਪ੍ਰਭਾ ਹੈ ਅਜਾ ਹੈ ਅਜਾ ਹੈ ਭਗਵਤੀ ਛੰਦ ਤਵਾ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜੂਰ ਹੈ ਮੇਸੁਲ ਸਲਾਮ ਹੈ ਸਮਸੁਲ ਕਲਾਮ ਹੈ ਕੇ ਸਾਹਿਬ ਦਿਮਾਗ ਕੁਸਲ ਚਰਾਗ ਕਾਮਲ ਕਰੀਮ ਹੈ ਕੇ ਰਾਜ ਗ੍ਰਹੀਮ ਹੈ ਕਿ ਰੋਜੀ ਦਹੰਦ ਕੇ ਰਾਜ ਗ੍ਰਹਿੰਦ ਗਰੀਮਲ ਕਮਾਲ ਕੇ ਸੁਨਲ ਜਮਾਲ ਹੈ ਗਰੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸ਼ਿਕਨ ਹੈ ਰਾਸੁਲ ਫਿਕਨ ਹੈ ਕਲੰਕੰਗ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਰੀਮ ਹੈ ਰਜਾਇ ਗ੍ਰਹੀਮ ਹੈ ਸਮਸਤੁਲ ਜ਼ਬਾ ਹੈ ਕੇ ਸਾਹਿਬ ਕਰਾਂ ਕੇ ਨਰਕੰਗ ਪ੍ਰਣਾਸ਼ੰਗ ਬਹਿਸਤੁਲ ਨਿਵਾਸ ਹੈ ਕਿ ਨਰਕੰਗ ਪ੍ਰਣਾਸ ਹੈ ਬਹਿਸਤੁਲ ਨਿਵਾਸ ਸਾਹਿਬ ਕਿ ਨਰਕੰਗ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਮੈਸੁਲ ਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਦੀਜ਼ ਅਜੀਜ਼ ਪਰੰਗ ਪਰਮੀਸ਼ ਹੈ ਸਮਸਤੁਲ ਆਦੀਸ ਹੈ ਆਦੇਸੁਲ ਅਲੇਖ ਹੈ ਮੈਸੁਲ ਅਭੇਖ ਹੈ ਜ਼ਮੀਨੁਲ ਜ਼ਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿਆ ਲੰਘ ਪ੍ਰਕਾਸ਼ ਹੈ ਕਿ ਮਿੱਤੋ ਸੁਵਾਸ ਹੈ ਕਿ ਅਜਬ ਸੁਰੂਪ ਹੈ ਕਿ ਮਿੱਤੋ ਅਭਿਭੂਤ ਹੈ ਕਿ ਮਿੱਤੋ ਪ੍ਰਸਾਹ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਅਭੰਗ ਹੈ ਮਦਭਾਰ ਛੰਦ ਤਵਾ ਪ੍ਰਸਾਦ ਮੁਨ ਮਨ ਪ੍ਰਣਾਮ ਗੁਣਗਨ ਮੁਦਾਮ ਅਰਬਰ ਅਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮਨ ਮਨ ਸੁਲਾਮ ਹਰ ਨਰ ਅਖੰਡ ਬਰਨਰ ਅਮੰਡ ਅਨਪਮਨਾਸ ਮਨ ਮਨ ਪ੍ਰਕਾਸ ਗੁਣਗਨ ਪ੍ਰਣਾਮ ਜਲਥਲ ਮੁਦਾਮ ਅੰਸ਼ਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲਥਲ ਅਮੰਡ ਦਿਸ ਸਭੰਡ ਜਲਥਲ ਮਹੰਦ ਸੁਸ ਬਿਅੰਤ ਅਨਪਮਨਾਸ ਤਿਰਥਰ

ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤਬਾ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਘ ਅਨੁਪਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਪੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲਿਵਦ ਨਿਆਵਸੀ ਸਨਾ ਜਾਤ ਵਿਚਾਰੇ ਤੇ ਭੈ ਤੂੰ ਕਾਹ ਪਏ ਭੂਪਤ ਅੰਤ ਕੋ ਨਾ ਗਏ ਪਾਏ ਪਧਾਰੇ ਜੀਤ ਪਰੈ ਸਭ ਦੇਸ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੁਪਤ ਕੌਣ ਕਰੈ ਨਹੀਂ ਜਾਤ ਵਿਚਾਰੇ ਸਿਰ ਬਸ ਸਿਰ ਭਗਵਾਨ ਕਰੇ ਸਿਰ ਬਸ ਸਿਰ ਭਗਵਾਨ ਭਜੇ ਬਿਨ ਅੰਤ ਕੁੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦਮਦਾਨ ਸੰਜਮ ਨੇਮ ਅਨੇਕ ਵਸੇਖਾ ਬੇਦ ਬਰਾਨ ਕਦੇਵ ਗਰਾਨ ਜਮੀਨ ਜਵਾਨ ਸਬਾਨ ਕੇ ਪੇਖਾ ਪਾਉਣ ਆਹਾਰ ਜਤੀ ਜਤ ਧਾਰ ਸਭ ਸੁਭਚਾਰ ਹਜ਼ਾਰ ਦੇਖਾ ਸ੍ਰੀ ਭਗਵਾਨ ਭਜੇ ਬਿਨ ਭੁਪਤ ਏ ਕਰਤੀ ਬਿਨ ਏ ਕਨਾ ਲੇਖਾ ਸੁਧ ਸਿਬਾਹਾ ਦੁਰੰਦ ਬਾਹਾ ਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਬਸ ਸ੍ਰੀ ਭਗਵਾਨ ਕਿਰਬਾਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਸ਼ਈਆ ਤੋਰ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜ ਨਿਹਾਰ ਸੋ ਬਾਤ ਨੀ ਚੱਕ ਚਾਰ ਲਵਈਆ ਸਾਹਿਬ ਸਿਰਫ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇ ਫਰਿੰਦ ਸਾਚਰ ਭੂਤ ਭਵਿਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁਨ ਪ੍ਰਤਾਪਨ ਬਾੜ ਜਤਨ ਪਾਪਨ ਗੇ ਪਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੇ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾਤ ਬਜਾਉਂ ਤਰਲੋਕ ਰਾਜ ਕਰਾਂਗੇ ਕੋਟ ਸ਼ਨਾਨ ਗਜਾਦ ਗਦਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮੇਸ਼ਰ ਵਿਸ਼ਨ ਸਚ

ਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗਰੇ ਲਟਕਾਇਓ। ਕਾਹੂ ਲਖਿਉ ਰਵਾਚੀ ਦਿਸ਼ਾ ਮੈਂ, ਕਾਹੋ ਪਿਛਾਹ ਕੋ ਸੀਸ ਨਿਵਾਯੋ। ਕਹੂ ਬੁਤਾਨ ਕਾਹੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਹੂ ਬੁਤਾਨ ਕੋ ਪੂਜਤ

ਕਿਰਪਾਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਬਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਦੁਆ।

ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਗਣਾ ਦੰਨਰ ਗੇਰਾ ਹੈ ਉਹ ਜੋ ਯਾ ਕੀ ਏਕ ਬਾਰ ਚਾਪਈ ਕੋ ਕਹੈ ਚਾਪਾਈ ਸੰਬਤ ਸਤਰਾ ਸਹਸ ਪਣਜਾ ਅਰਧ ਸਹਸਵਨ ਤੇਨ ਕਹਿ ਜਾ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ

ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਹੈ ਸਭ ਕੁਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਜ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹਉ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਉਦਵਾਸ ਕੀਤੇ

ਇੱਕ ਭਰਮ ਭੁੱਲੇ ਫਿਰੇ, ਇੱਕ ਭਰਮ ਭੁੱਲੇ ਫਿਰੇ, ਦਹਿ ਦਿਸ ਇੱਕ ਨਾਮ ਲਾਗ ਸੁਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵਗੇ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ, ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਗਥ ਕੀ ਕਰੇ ਕਹਾਣੀ, ਕਰੇ ਕਹਾਣੀ ਅਗਥ ਕੇਰੀ, ਦੁਆਰੇ ਪਾਈਐ ਤਨ ਮਨ ਧਨ ਸਭ ਸੌਮ ਗੁਰ ਕਉ, ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਹਾਉ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਜਿਨ ਭਰਮ ਭੁਲਾਇਆ, ਇਹ ਮਾਇਆ ਮੋਹਣੀ ਜਿਨ ਇਹ ਤਾਂ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗਾਉਲੀ ਪਾਈਆ। ਕੁਰਬਾਨ ਕੀਤਾ ਤੁਸੇ ਵਿੱਟੋਂ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੁਝੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀ ਤਿਸ ਨਾਲ, ਕਿਉਂ ਚਿੱਤ ਲਾਈਐ ਐਸਾ ਕਾ ਮੂਲੇ ਨਾ ਕੀਚਾ, ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗੰਮ ਅਗੁਛਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ, ਜੀਜਨ ਸਭ ਖੇਲ ਤੇਰਾ ਕਿਆ ਗੁਆ ਵਖਾਣ ਹੈ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ, ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਮਸਾਇਆ, ਜੀਜਨ ਸਭ ਤੂੰ ਉਪਾਇਕ ਵੇਖ ਪ੍ਰਸਨ ਆਇਆ, ਲਭ ਲੁਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਆਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੁਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਕੰਨਿਓ ਤਿੱਖੀ ਬਾਲੋ ਨਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤੇ ਵੀ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੈ ਤਵੈ ਚੱਲੈ, ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਦਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੈ ਚਲਾਵਹੇ। ਇਹ ਸਬਲਾ ਇਹ ਸੁਹਿਲਾ ਸ਼ਬਦ ਸੁਭਾਵਾ, ਸ਼ਬਦੋ ਸੁਭਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ, ਜਿਨ ਧਰੂਨ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿੰਨ ਨਾ ਪਾਇਆ, ਕਹੇ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਮਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜਨਾ ਊਪ ਜਾਏ ਮੈਨੂੰ ਸਹਿਜੈ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜੀਓ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉਂ ਰਹਿ ਹਾਓ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਇਹ ਵਜਾਏ, ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ, ਜੀਓ ਦਾ ਮੈਲੇ ਦਿਨੀ ਜਨਮ ਜੂਆ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵੇਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੇ ਜਨਮ ਜੂਆ ਹਾਰਿਆ, ਜੀਓ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦਾ ਧਿਆਏ ਅੰਤਰ ਆਤ ਮੈਂ ਸੰਭਾਲੇ, ਆਪ ਛੱਡ ਸਦਾ ਰਹੇ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੁਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਗੇਰੀ ਬਾਣੀਆਂ ਸਰਬਾਣੀ, ਜਨ ਗਾਓ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਆਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ,
ਚਿਤ ਜਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੁਚੇ ਲਾਇਆ ਪਾਓ ਆਪੇ ਹੀਰਾ ਰਤਨਾ ਵਿਸਨਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਨਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸੀਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤਹੀ ਗੁਣਿਨ ਸੰਸਾਰ ਭਰਮ ਸੁੱਤਾ

ਜਿਨ ਹਰ ਤੇਰਾ ਰਚਨ ਸਵਰਮਨ ਮਨ ਵਸਾ ਗੁਰਪ੍ਰਸਾਦੀ ਹਰਮਨ ਵਸਿਆ ਗੁਰਪ੍ਰਸਾਦੀ ਹਰਮਨ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰ ਸਿਉਂ ਚਿਤਲਾਇਆ ਇਹ ਨਿਤਰੋ ਮੇਰੇ ਹਰ ਤੁਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਵੇ ਖਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਵਣੋ ਮੇਰੇ ਹਾਓ ਸੱਚ ਹੈ ਸੁਨਣਾ ਨੂੰ ਬਿਠਾਏ ਸੱਚ ਹੈ ਸੁਨਣਾ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲੱਖ ਬਿਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਨਣਾ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀ ਹੈ ਦਸੋ

ਨਾਨਕਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਨ ਵਜਾਇਆ। ਇਹ ਸਾਚਾ ਸੁਹਿਲਾ ਸਾਚੇ ਕਰ ਗਾਵੋ, ਗਾਵੋ ਤਾਂ ਸੁਹਿਲਾ ਕਰ ਸਾਚੇ, ਜਿੱਥੇ ਸਦਾ ਸੱਚ ਧਿਆਵੇ ਸਚੋ ਧਿਆਵੇ ਜਾਤ ਉਦਭਾਵੇ ਗੁਰਮੁਖ ਜਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮੈ ਜਿਸ ਬਖਸ਼ੇ ਸੋਜਨ ਪਾ।

ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਦੋਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ। ਦਾਤਾ ਕਰਤਾ ਆਪ ਤੂੰ ਤੁਸਦੇ ਵੈ ਕਰੇ ਪਸਾਓ। ਤੂੰ ਜਾਣੋ ਈ ਸਭ ਸਹਿ ਦੇ ਲੈ ਸੇ ਜਿਤ ਕਵਾਓ। ਕਰ ਆਸਨ ਡਿੱਠੋ ਚਾਓ, ਕਰ ਆਸਨ ਡਿੱਠੋ ਚਾਓ।

ਪਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦਾ ਕਿਲਾ ਕਰੋੜ ਸੱਚਾ ਸਵਤਾਨ ਸੱਚਾ ਸਭ ਜੋ ਸੱਚੀ ਤੇਰੀ ਸਿਵ ਸੱਚੀ ਸਲਾਹ ਸੱਚੀ ਤੇਰੀ

ਗੁਰੂ ਨਾਨਕ ਜੀ ਉਪਾਏ ਕਹਿ ਲਿਖਣਾ ਵੇ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਚੁਣਵਾ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆ ਮੂੰਹ ਕਾਲੇ ਦੋਜਕ ਚਾਲਿਆ ਤੇਰੇ ਨਾਇਰ ਤੇ ਸੇਜੜ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ।

ਖਾਧਿਆ ਪੀਨੇ ਭੋ ਭੋ ਕੇ ਹੋਏ ਪਸੁਣ ਪੌਰ ਸਿਧਾਇਆ ਵੱਡਾ ਹੋਆ ਗੋਦੂਣ ਗਾਰਗਲ ਸੰਕਲ ਕੱਤ ਚਲਾਇਆ ਅੱਗੇ ਕਰਨੀ ਕੀਰਤ ਵਾਚ ਕੇ ਪਹਿਲੇ ਕਾਕਰ ਸਮਝਾਇਆ ਥਾਉ ਨਾ ਹੋਈ ਪੌਦਈ ਹੁਣ ਸੁਣੇ ਕਿਆ ਰੋਆਇਆ ਮਨ ਅੰਧ ਹੈ ਜਨਮ ਗਵਾਇਆ ਮਨ ਅੰਧ ਹੈ।

ਖਾਤਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਹੈ ਜੀ ਉਹ ਬੋਤੇ ਜਿਹਨੂੰ ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ ਸਤਿਗੁਰ ਜੇ ਵੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਹਨੂੰ ਚੋ ਆਪ ਗਵਾਇਆ ਜਿਹਨੂੰ ਸੱਚੋ ਸੱਚ ਬੁਝਾਇਆ ਜਿਹਨੂੰ ਸੱਚੋ ਸੱਚ

0: ਸੋ ਜਾਣ ਹੈ ਕਰਤਾਰ ਪੌੜੀ
1: ਬਿਨ ਸਤਿਗੁਰ ਕੇ ਨੇ ਨਾ ਪਾਇਓ, ਬਿਨ ਸਤਿਗੁਰ ਕੇ ਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟ।

0: ਜਿਸਤੂ ਦੇ ਤੁਸੀਂ ਸੱਚ ਤਤ ਨੇ ਸੱਚ ਕਮਾਇਆ ਸਤ ਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ
1: ਜਿਨ ਸਤਿਗੁਰ ਦੇ ਸੱਚ ਪਾਇਆ ਸਤਿਗੁਰ ਮਿਲੇ ਸੱਚ ਪਾਇਆ।

ਨਾਨਕ ਪੇ ਸਰੀਰ ਕਾ ਇੱਕ ਰਾਤ ਵੀ ਰਤਵਾ ਹੋ ਜੁਗ ਜੁਗ ਫਿਰ ਉਠਾਈ ਹੈ ਗਿਆ ਨੀ ਬੁਝਤਾਂ ਸਾਜੂ ਰਾ ਸੰਤੋਖਾ ਧਰਮਗ੍ਰਤਵਾ ਹੋ ਸਾਜੂ ਰਾ ਸੰਤੋਖਾ ਧਰਮ

0: ਕਰ ਸਲਾਹੀਐ
1: ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਬ ਨੇ ਤਨਦਰੀ ਆਈਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਕਮਸਤ ਖਾਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਬ ਉੱਥੇ ਨੌ

0: ਵਾਕੇ ਆਪਣਾ ਜਿਸ ਨਾਲ ਸੋਚਣ ਕੱਢੀਏ
1: ਸੋਚਣ ਕੱਢੀਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਛੱਡੀਏ ਜਾ ਰਹਿਣਾ ਨਾ ਅੱਜ ਤੱਕ ਕਾਇਦ ਕਰ ਵਖੰਡੀਏ ਮੰਦਾ ਕਿਸੇ ਨਾ ਆਖੀਏ ਪਰ ਨਾ ਕਰ ਇਹ ਪੁੱਛੀਏ ਉਹ ਕਹਿਣਾ

0: ਗੁਰੂ ਪਿਆਰੀ ਸਾਹਿਬ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਸਰਵਣ ਕੀਤੇ ਹਨ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਜੋ ਇਹ ਦਿਨ ਚੱਲ ਰਹੇ ਹਨ ਸਾਕੇ ਦੇ ਸੋ ਇਸੇ ਸੰਬੰਧ ਵਿੱਚ ਗੁਰੂ ਘਰ ਵਿਖੇ ਜੋ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜ ਰਹੇ ਹਨ ਜਿਸ ਵਿੱਚ ਸਤਿਕਾਰਯੋਗ ਰਾਗੀ ਭਾਈ ਜਗਜੀਤ ਸਿੰਘ ਲੁਧਿਆਣੇ ਵਾਲੇ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਕੁਸ਼ਰੀ ਜਥਾ ਅਤੇ ਭਾਈ ਸਰਬਜੀਤ ਸਿੰਘ ਲਾਡੀ ਸ਼ਾਮੀ ਜੋ 5 ਵਜੇ ਦੀਵਾਨ ਆਰੰਭ ਹੋ ਜਾਂਦੇ ਹਨ ਰਾਤ 9:30 ਵਜੇ ਤੀਕਰ ਸੋ ਆਪ ਸੰਗਤਾਂ ਵੱਧ ਤੋਂ ਵੱਧ ਹਾਜ਼ਰੀ ਭਰਿਆ ਕਰੋ ਜੀ ਦੂਸਰੀ ਜੋ ਜ਼ਰੂਰੀ ਬੇਨਤੀ ਹੈ ਕਿ ਜੋ ਆਪਾਂ ਹਰ ਸਾਲ ਨਗਰ ਕੀਰਤਨ ਕਰਦੇ ਹਾਂ ਇਸੇ ਸੰਬੰਧ ਵਿੱਚ ਸਨ ਫਰਾਂਸਿਸਕੋ ਵਿਖੇ ਸੋ ਪਰਸੋਂ ਨੂੰ ਆਉਣ ਵਾਲੇ ਸ਼ਨੀਵਾਰ ਨੂੰ ਜੋ 6 ਤਰੀਕ ਨੂੰ ਉੱਥੇ ਨਗਰ ਕੀਰਤਨ ਹੋ ਰਹੇ ਹਨ ਤਿਆਰੀਆਂ ਚੱਲ ਰਹੀਆਂ ਹਨ ਆਪ ਜੀ ਦੇਖ ਰਹੇ ਹੋ ਸੋ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਆਪ ਜੀ ਨੇ ਆਪਣਾ ਫਰਜ਼ ਪਛਾਣਦਿਆਂ ਹੋਇਆਂ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਪਰਿਵਾਰਾਂ ਸਮੇਤ ਉੱਥੇ ਹਾਜ਼ਰੀ ਭਰਨੀ ਜੀ ਸੋ ਆਓ ਕਥਾ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਹੋ ਅੰਗੁਰੀਆ

ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਮਿਹਰ ਬਖਸ਼ਿਸ਼ ਦਾ ਸਦਕਾ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਹਜ਼ੂਰ ਪਹੁੰਚ ਕੇ ਗੁਰੂ ਮਹਾਰਾਜ ਜੀ ਦੀ ਗੋਦ ਦਾ ਆਨੰਦ ਮਾਣ ਰਹੇ ਹਾਂ। ਸਤਿਗੁਰਾਂ ਨੇ ਮਿਹਰ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਕੇ ਦਰਬਾਰ ਦੇ ਵਿੱਚ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਵਾਹਿਗੁਰੂ ਜੀ ਦੀ ਸਿਫਤ ਸਲਾਹ ਨਾਮ ਬਾਣੀ ਦੀ ਵਰਖਾ ਅੰਮ੍ਰਿਤ ਵੇਲੇ ਤੋਂ ਹੋ ਰਹੀ ਹੈ। ਸਿਮਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਪਵਿੱਤਰ ਦੀਦਾਰ ਬਖਸ਼ੇ ਹਨ। ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ, ਔਰ ਅਲਾਹੀ ਹੁਕਮ ਸਰਬੱਤ ਸੰਗਤ ਲਈ ਸਾਂਝਾ ਫਰਮਾਨ ਕੀਤਾ ਹੈ ਜੋ ਆਪ ਜੀ ਨੇ ਸ਼੍ਰਵਣ ਕੀਤਾ ਹੈ। ਪੰਜ ਬਾਣੀ ਦਾ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਦਾ ਜਾਪ, ਉਪਰੰਤ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਸੰਪੂਰਨ ਆਪ ਜੀ ਨੇ ਸ਼੍ਰਵਣ ਕੀਤਾ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਦਰ ਦੇ ਰਾਗੀ ਸਾਹਿਬਾਨ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਜੀ, ਸਮਾਂ ਹੈ ਗੁਰਬਾਣੀ ਦੀ ਕਥਾ ਵਿਚਾਰ ਦਾ, ਔਰ ਨਾਲ ਦੀ ਨਾਲ ਜਿਹੜਾ ਘੱਲੂਘਾਰ ਦਿਵਸ ਮਨਾ ਰਹੇ ਆਪਾਂ ਰਲ ਮਿਲ ਕੇ ਹਫ਼ਤਾ, ਸੋ ਉਸ ਸੰਬੰਧ ਵਿੱਚ ਵੀ ਆਪਾਂ ਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਾਂਗੇ।

ਸਤਿਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਐਸੇ ਦੀਨ ਦਿਆਲ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬੈਰਾੜੀ ਰਾਗ ਦੇ ਵਿੱਚ ਮੇਰ ਕਰਦੇ ਹਨ ਸਤਸੰਗੀਓ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ 13ਵਾਂ ਰਾਗ ਹੈ। ਸੋ ਸੱਚੇ ਪਾਤਸ਼ਾਹ ਜੀ ਮੇਰ ਕਰਦੇ ਹਨ, ਹਰ ਜਨ ਰਾਮ ਨਾਮ ਗੁਣ ਗਾਵੇ, ਹਰ ਜਨ ਜਨ ਦੇ ਔਂਕੜ ਲੱਗਾ ਥੱਲੇ ਸਤਸੰਗੀ, ਇਸ ਲਈ ਹਰੀ ਦਾ ਸੇਵਕ। ਜੇ ਔਂਕੜ ਨਾ ਲੱਗਾ ਹੁੰਦਾ ਤਾਂ ਹਰੀ ਦੇ ਸੇਵਕ, ਬਹੁ ਵਚਨ। ਇਸ ਲਈ ਹਰ ਜਨ ਰਾਮ ਨਾਮ ਗੁਣ ਗਾਵੇ, ਜਿਹੜਾ ਵਾਹਿਗੁਰੂ ਦਾ ਪਿਆਰਾ ਨਾ ਸੇਵਕ ਹੈ, ਵਾਹਿਗੁਰੂ ਦੇ ਹੀ ਗੁਣ ਗਾਉਂਦਾ ਹੈ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਖੋਵੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਗੁਣ ਗਾਉਣੇ ਹਨ ਅਤੇ ਵਾਹਿਗੁਰੂ ਦੇ ਗਾਉਣੇ ਭਾਈ। ਵਾਹਿਗੁਰੂ ਦਾ ਪਿਆਰਾ ਕੇਵਲ ਪ੍ਰਭੂ ਦੀ ਸਿਫਤ ਹੀ ਕਰਦਾ ਹੈ, ਵਾਹਿਗੁਰੂ ਦੇ ਗੁਣ ਹੀ ਗਾਉਂਦਾ ਹੈ ਜੀ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਦਾ ਅਰਥ ਯੋਗ, ਜੇ ਕੋਈ ਨਿੰਦਕ, ਨਿੰਦਕਾਂ ਦਾ ਆਪਣਾ ਸੁਭਾਅ ਹੁੰਦਾ ਪਿਆਰਿਓ। ਨਿੰਦਕ ਨਿੰਦਾ ਕਰਮ ਵੱਲ ਧੋਵੈ, ਉਹ ਮਲ ਪਖਤ ਮਾਇਆ ਧਾਰੀ। ਥੋੜ੍ਹਾ ਨਿੰਦਕ ਹੈ, ਨਿੰਦਾ ਕਰਨ ਵਾਲਾ ਵਿਅਕਤੀ ਨਿੰਦਾ ਕਰ ਕਰਕੇ ਪਰਾਏ ਦੀ ਮੈਲ ਧੋਂਦਾ ਹੈ। ਜਪਜੀ ਸਾਹਿਬ ਦਾ ਪਾਠ ਆਪਾਂ ਹਰ ਰੋਜ਼ ਕਰਦੇ ਹਾਂ, ਅਸੰਖ ਨਿੰਦਕ ਸਿਰ ਕਰੇ ਭਾਰ। ਅਸੰਖ ਮਤਲਬ ਬੇਅੰਤ ਹੀ ਨਿੰਦਕ, ਨਿੰਦਿਆ ਕਰ ਕਰਕੇ ਕਰ ਕਰ ਤੇ ਸਿਰ ਤੇ ਭਾਰ ਚੁੱਕਦੇ ਪਰਾਇਆ। ਜਿਸ ਮਹਾਂਪੁਰਸ਼ ਦਾ ਸ਼ਹੀਦੀ ਦਿਹਾੜਾ ਸੀ ਮਨਾ ਰਹੇ ਹਾਂ, ਜਿਨ੍ਹਾਂ ਦੀ ਅਗਵਾਹੀ ਦੇ ਵਿੱਚ ਇਹ ਜੰਗ ਲੜਿਆ ਗਿਆ। ਸੋ ਮਹਾਂਪੁਰਸ਼ਾਂ ਦਾ ਜਦੋਂ ਜੀਵਨ ਪੜ੍ਹਦੇ ਹਾਂ ਤੇ ਸਾਰੀ ਜ਼ਿੰਦਗੀ ਬੰਦਗੀ ਅਤੇ ਭਗਤੀ ਵਿੱਚ ਰਹੇ। ਕਹਿੰਦੇ ਨੇ ਛੋਟੇ ਹੁੰਦੇ ਬੋਲਦੇ ਨਹੀਂ ਸੀ, ਕੁਦਰਤੀ ਹੀ ਕਈ ਬੱਚੇ ਪਹਿਲਾਂ ਬੋਲਣ ਲੱਗ ਪੈਂਦੇ, ਕਈ ਬੱਚੇ ਲੇਟ ਬੋਲਦੇ ਅਤੇ ਕਈ ਬਹੁਤ ਸਮਾਂ ਬਾਅਦ ਬੋਲਦੇ। ਮਾਂ ਬਾਪ ਨੂੰ ਚਿੰਤਾ ਅਤੇ ਪੁੱਛਿਆ ਕਿਸੇ ਨੂੰ ਅਤੇ ਦੱਸਿਆ ਕਿ ਐਸਾ ਬੋਲੇਗਾ ਕਿ ਸਰਕਾਰਾਂ ਹਿੱਲਣਗੀਆਂ। ਸੋ ਸਤਸੰਗੀਓ, ਬੜੀ ਬੰਦਗੀ ਅਤੇ ਭਗਤੀ ਕੀਤੀ ਹੈ, ਉਮਰ ਸੀ 10 ਸਾਲ ਦੀ। ਸੰਤ ਬਾਬਾ ਗੁਰਬਚਨ ਸਿੰਘ ਜੀ ਪਿੰਡ ਗਏ, ਰੋਡੇ ਪਿੰਡ, ਕਿਉਂਕਿ ਇਸ ਟਕਸਾਲ ਨਾਲ ਇਹ ਜੁੜਿਆ ਹੋਇਆ ਪਰਿਵਾਰ ਸੀ ਬਾਬਾ ਜੋਗਿੰਦਰ ਸਿੰਘ ਜੀ। ਮਹਾਂਪੁਰਸ਼ ਜਾਂਦੇ ਸੀ ਨਗਰ ਦੇ ਵਿੱਚ, ਕਥਾ ਦਾ ਪ੍ਰੋਗਰਾਮ 15-20 ਦਿਨ ਦਾ ਚੱਲਦਾ ਸੀ। ਮਹਾਂਪੁਰਸ਼ਾਂ ਨੇ ਪੁੱਛਿਆ ਕਿ ਭਾਈ ਜੋਗਿੰਦਰ ਸਿੰਘ ਕਿੰਨੇ ਬੱਚੇ ਆ? ਕਹਿਣ ਲੱਗਾ, ਮਹਾਰਾਜ ਕਿਰਪਾ ਵਾਹਿਗੁਰੂ ਦੀ, 7 ਬੱਚੇ ਨੇ ਹਾਜ਼ਰ ਕੀਤੇ, ਇਹ ਨੇ। ਕਹਿੰਦੇ ਇੱਕ ਸਾਨੂੰ ਦੇ ਦਿਓ। ਕਹਿੰਦੇ ਮਹਾਰਾਜ ਤੁਹਾਡੇ ਜਿਹੜਾ ਮਰਜ਼ੀ ਲੈ ਜਾਓ। ਛੋਟੇ ਸੀ ਸੰਤ ਗਿਆਨੀ ਜਰਨੈਲ ਸਿੰਘ ਜੀ, ਸੋ ਤਿੰਨਾਂ ਦੀ ਚੋਣ ਕੀਤੀ, 10 ਸਾਲ ਦੀ ਉਮਰ ਹੈ। ਭੇਜਿਆ ਸੀ ਗਿਆਨੀ ਮੋਹਨ ਸਿੰਘ ਜੀ, ਸਤਸੰਗੀਓ। ਗਿਆਨੀ ਮੋਹਨ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸੱਚਖੰਡ ਦੇ ਰਹੇ ਜਦੋਂ ਹਮਲਾ ਆਇਆ ਸੀ, ਅਤੇ ਗਿਆਨੀ ਮੋਹਨ ਸਿੰਘ ਜੀ, ਗਿਆਨੀ ਪੂਰਨ ਸਿੰਘ ਜੀ, ਗਿਆਨੀ ਪ੍ਰੀਤਮ ਸਿੰਘ ਜੀ, ਇਹ ਉਸ ਵੇਲੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਦੇ ਵਿੱਚ ਹਾਜ਼ਰ ਰਹੇ। ਵਰਦੀਆਂ ਗੋਲੀਆਂ ਦੇ ਵਿੱਚ ਅੰਦਰੇ ਰਹੇ ਗੁਰੂ ਦੇ ਪਿਆਰੇ, ਬੜੀ ਸੇਵਾ ਕੀਤੀ ਸਤਸੰਗ ਰਾਜਗੜ੍ਹ ਤੋਂ ਗੁਰੂ ਦੇ ਪਿਆਰੇ ਨੇ। ਸੋ ਮਹਾਂਪੁਰਸ਼ਾਂ ਦੇ ਨਾਲ ਪਰਿਵਾਰਕ ਰਿਸ਼ਤੇਦਾਰੀ ਵੀ ਹੈ। 16 ਸਾਲ ਦੀ ਉਮਰ ਸੀ ਗਿਆਨੀ ਮੋਹਨ ਸਿੰਘ ਜੀ ਦੀ। ਮਹਾਂਪੁਰਸ਼ਾਂ ਨੇ ਭੇਜਿਆ ਕਿ ਜਾ ਪਚੰਗੀ ਨੂੰ ਬੁਲਾ ਕੇ ਲਿਆ ਲਿਆਂਦਾ। ਸੰਤ ਬਾਬਾ ਗੁਰਬਚਨ ਸਿੰਘ ਜੀ ਕਹਿਣ ਲੱਗੇ, ਰਾਤ ਦਾ ਸਮਾਂ ਸੀ, ਕਹਿੰਦੇ ਸਿੰਘੋ ਬਾਹਰ ਚਲੇ ਹੋ ਸਾਰੇ। 10 ਸਾਲ ਦੇ ਭਚੰਗੀ ਨੂੰ ਭਾਵ ਜਰਨੈਲ ਸਿੰਘ ਨੂੰ ਕਹਿਣ ਲੱਗੇ, ਮਹਾਂਪੁਰਸ਼ ਬਾਣੀ ਸੁਣਾ। 18 ਅੰਗ ਬਾਣੀ ਦੇ ਸੁਣਾਏ, ਨਾ ਕੋਈ ਦੀਵਾ ਅਤੇ ਨਾ ਕੋਈ ਲਾਈਟ, ਬਿਨਾਂ ਦੀਵੇ ਅਤੇ ਲਾਈਟ ਤੋਂ। ਅਤੇ ਮਹਾਂਪੁਰਸ਼ ਕਹਿਣ ਲੱਗੇ ਕਿ ਇਹਨੂੰ ਚਾਨਣ ਹੈ। ਬੇਨਤੀ ਕਰਦੇ ਹਾਂ ਸਤਸੰਗ, ਅਵਸਥਾ ਵੱਖ ਵੱਖ ਹੁੰਦੀਆਂ ਰੱਬ ਦੇ ਪਿਆਰਿਆਂ ਦੀਆਂ।
ਬਿਨਾਂ ਦੀਵੇ ਤੋਂ ਬਿਨਾਂ ਲਾਈਟ ਤੋਂ ਹਨੇਰੇ ਵਿੱਚ ਬਾਣੀ ਪੜ੍ਹ ਲੈਣੀ ਪੋਥੀ ਸਾਹਿਬ ਤੋਂ ਵੇਖ ਕੇ। ਸੰਤ ਬਾਬਾ ਗੁਰਬਚਨ ਸਿੰਘ ਜੀ ਵੀ ਰਾਤ ਦੇ ਸਮੇਂ ਸੁੱਤਿਆਂ ਹੀ ਬਾਣੀ ਪੜ੍ਹਦੇ। ਸਿੰਘਾਂ ਨੇ ਖਿਆਲ ਕੀਤਾ ਕਿ ਸ਼ਾਇਦ ਕਈ ਵਾਰ ਸੁੱਤਿਆਂ ਰਾਤ ਨੂੰ ਧਿਆਨ ਬਾਣੀ 'ਚ ਰਹੇ ਅਤੇ ਰਾਤ ਨੂੰ ਆਪਾਂ ਕਈ ਵਾਰ ਬਾਣੀ ਪੜ੍ਹਦੇ ਹਾਂ ਅਤੇ ਹੋ ਸਕਦਾ ਕੋਈ ਪੌੜੀ ਰਹਿ ਗਈ, ਕੋਈ ਪੜ੍ਹ ਗਏ। ਸਿੰਘਾਂ ਨੇ ਪੋਥੀਆਂ ਪ੍ਰਕਾਸ਼ ਕਰ ਲੈਣੀਆਂ ਸੋਨਾ ਅਤੇ 18-18 20-20 ਅੰਗ ਮਹਾਂਪੁਰਸ਼ਾਂ ਨੇ ਪੜ੍ਹੀ ਜਾਣੇ ਅਤੇ ਸੁੱਤਿਆਂ ਨੇ ਪੁੱਛਿਆ ਸੀ ਕਿਸੇ ਨੇ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ, ਕਹਿੰਦੇ ਗੁਰੂ ਦੀ ਕਿਰਪਾ, ਜਦੋਂ ਨੇਤਰ ਬੰਦ ਕਰਦੇ ਹਾਂ ਨੀਂਦ ਆਈ ਹੁੰਦੀ ਹੈ ਅਤੇ ਅੱਖਰ ਸੁਨਹਿਰੀ ਚਮਕਦੇ ਨੇ ਜਿਵੇਂ ਹੀਰੇ ਜੜੇ ਨੇ ਹੀਰੇ, ਇੱਦਾਂ ਗੁਰਬਾਣੀ ਦੇ ਅੱਖਰ ਚਮਕਦੇ ਨੇ ਅਸੀਂ ਪੜ੍ਹੀ ਜਾਂਦੇ। ਇਹ ਬਖਸ਼ਿਸ਼ ਹੈ ਪਿਆਰਿਓ। ਇੱਕ ਸਮੇਂ ਕੁਝ ਸਿੰਘਾਂ ਨੇ ਕਿਹਾ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਕਹਿੰਦੇ ਕਿ ਮਹਾਂਪੁਰਸ਼ ਫਲਾਣਾ ਫਲਾਣਾ ਵਿਅਕਤੀ ਤੁਹਾਡੀ ਨਿੰਦਿਆ ਬਹੁਤ ਕਰਦੇ ਨੇ, ਅੱਜ ਵੀ ਕਈ ਕਰਦੇ ਪਿਆਰਿਓ। ਕਈਆਂ ਦੀ ਸ਼ਰਧਾ ਹੈ, ਕਈ ਉਹਨਾਂ ਨੂੰ ਸੰਤ ਰੂਪ ਮੰਨਦੇ ਨੇ, ਕਈ ਬ੍ਰਹਮ ਗਿਆਨੀ ਮੰਨਦੇ ਪਿਆਰਿਓ, ਕਈ ਉਹਨਾਂ ਨੂੰ ਕਿਸੇ ਨਿਗਾਹ ਨੇ ਵੇਖਦਾ, ਕੋਈ ਕਿਸੇ ਨਾ ਕੋਈ ਅੱਤਵਾਦੀ ਕਹਿੰਦਾ, ਕੋਈ ਵੱਖਵਾਦੀ ਕਹਿੰਦਾ, ਕੋਈ ਬਹੁਤ ਗਲਤ ਬੋਲਦੇ ਨੇ। ਹਰੇਕ ਦੀ ਆਪਣੀ ਆਪਣੀ ਸਤਸੰਗੀ ਸੋਚ ਹੈ। ਅਤੇ ਮਹਾਂਪੁਰਸ਼ਾਂ ਨੂੰ ਦੱਸਿਆ ਕਿ ਮਹਾਂਪੁਰਸ਼ ਫਲਾਣਾ ਫਲਾਣਾ ਵਿਅਕਤੀ ਬਹੁਤ ਤੁਹਾਡੀ ਨਿੰਦਿਆ ਕਰਦਾ। ਉਹ ਸਿੰਘਾਂ ਨੂੰ ਕਹਿਣ ਲੱਗੇ, ਸਿੰਘੋ ਘਰਾਂ ਦੇ ਵਿੱਚ ਸਫਾਈ ਦੇ ਰੱਖੀਆਂ ਬੀਬੀਆਂ, ਪਿੰਡਾਂ ਥਾਵਾਂ ਤੋਂ ਪੰਜਾਬ ਦੇਸ਼ ਤੋਂ ਆਪਾਂ ਆਏ ਹਾਂ, ਗੋਹਾ ਕੂੜਾ ਕਰਦੀਆਂ ਬੀਬੀਆਂ ਛੋਟੇ ਪਰਿਵਾਰਾਂ ਦੀਆਂ, ਅਤੇ ਕਹਿੰਦੇ ਕਿ ਭਾਈ ਤੁਸੀਂ ਉਹਨਾਂ ਨੂੰ ਪੈਸੇ ਦਿੰਦੇ ਹੋ? ਹਾਂ ਮਹਾਂਪੁਰਸ਼ੋ, ਮਾਇਆ ਦੇਈਦੀ ਉਹਨਾਂ ਨੂੰ, ਦਾਣਾ ਫੱਕਾ ਦੇਈਦਾ, ਰੋਟੀ ਪਾਣੀ ਦੇਈਦਾ, ਕੱਪੜਾ ਲੀੜਾ ਦੇਈਦਾ, ਝਾੜੂ ਘਰੋਂ ਲਿਆਉਂਦੀਆਂ ਕਿ ਕਿੱਥੋਂ ਲਿਆਉਂਦੀਆਂ? ਕਹਿੰਦੇ ਨਹੀਂ, ਝਾੜੂ ਵੀ ਦਿੰਦੇ ਅਸੀਂ। ਕਹਿਣ ਲੱਗੇ, ਵੇਖੋ ਉਹ ਤੁਹਾਡੇ ਘਰ ਦੀ ਸਫਾਈ ਕਰਦੀਆਂ, ਤੁਸੀਂ ਹਰੇਕ ਚੀਜ਼ ਦਿੰਦੇ ਹੋ, ਉਹ ਹੱਥਾਂ ਨਾਲ ਸਫਾਈ ਕਰਦੀਆਂ। ਛੋਟੇ ਹੁੰਦੇ ਮਾਂ ਬੱਚੇ ਦੀ ਕਿਰਿਆ ਸੋਧਦੀ ਹੈ ਹੱਥਾਂ ਨਾਲ, ਉਹਦਾ ਮਲ ਮੂਤਰ ਧੋਂਦੀ ਹੈ ਹੱਥਾਂ ਨਾਲ। ਕਹਿੰਦੇ ਜਿਹੜਾ ਨਿੰਦਕ ਜ਼ਬਾਨ ਦੇ ਨਾਲ ਸਾਡੀ ਮੈਲ ਧੋਂਦਾ ਅਤੇ ਅਸੀਂ ਉਹਦੀ ਭਾਈ ਅਸੀਂ ਉਹਨੂੰ ਮਾੜਾ ਕਿਉਂ ਕਹੀਏ? ਜੇ ਬੰਦਾ ਉਹ ਵਿਅਕਤੀ ਆਇਆ ਤਾਂ ਮੈਨੂੰ ਸਰੋਪਾ ਦੇਊਂਗਾ, ਕਿਉਂਕਿ ਉਹ ਮੇਰੀ ਸੇਵਾ ਕਰ ਰਿਹਾ, ਮੇਰੀ ਮੈਲ ਧੋ ਰਿਹਾ, ਮੈਂ ਤਾਂ ਉਹਦਾ ਉਹਦਾ ਸਨਮਾਨ ਕਰਾਂਗਾ। ਇਹ ਰੱਬ ਦੇ ਪਿਆਰਿਆਂ ਦੇ ਬਚਨ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਵਿਅਕਤੀ ਹਰੀ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਹੈ, ਨਿੰਦਕ ਬੰਦਾ ਆਪਣਾ ਗੁਣ ਨਾ ਗਵਾਵੇ। ਜਿਹੜਾ ਵਾਹਿਗੁਰੂ ਦਾ ਪਿਆਰਾ ਹੈ ਉਹ ਆਪਣੇ ਗੁਣ ਦਾ ਅਰਥ ਸੁਭਾਅ, ਆਪਣੇ ਸੁਭਾਅ ਨੂੰ ਨਹੀਂ ਛੱਡਦਾ, ਪਰਉਪਕਾਰੀ ਸੁਭਾਅ ਉਹ ਪਰਉਪਕਾਰ ਕਰੀ ਜਾਂਦਾ। ਬਾਬਾ ਸਾਹਿਬ ਸਿੰਘ ਜੀ ਬੇਦੀ, ਸੋ ਉਹਨਾਂ ਦੀ CID ਲਈ ਸਰਕਾਰ ਨੇ ਉਹਦੇ ਪਿੱਛੇ ਇੱਕ ਅਫਸਰ ਲਾ ਦਿੱਤਾ ਅਤੇ ਸਤਸੰਗੀ ਉਹ ਮਹਾਂਪੁਰਸ਼ ਇਸ਼ਨਾਨ ਕਰ ਰਹੇ ਸੀ ਦਰਿਆ ਦੇ ਵਿੱਚ ਅਤੇ ਇੱਕ ਬਿਸ਼ੂ ਰੁੜਿਆ ਆਵੇ, ਉਹ ਬਿਸ਼ੂ ਨੂੰ ਚੁੱਕ ਕੇ ਮਹਾਂਪੁਰਸ਼ ਬਾਹਰ ਸੁੱਟਣ ਲੱਗੇ ਕਿ ਵਿਚਾਰਾ ਰੁੜਦਾ ਜਾ ਰਿਹਾ। ਉਹਨੇ ਡੰਗ ਮਾਰਿਆ, ਹੱਥੇ ਲੱਗਿਆ, ਫਿਰ ਡਿੱਗ ਪਿਆ, ਫਿਰ ਉਹ ਚੁੱਕਦੇ, ਫਿਰ ਉਹ ਡੰਗ ਮਾਰਦਾ। ਉਹ ਜਿਹੜਾ ਅਫਸਰ CID ਵਾਲਾ ਸੀ ਕਹਿਣ ਲੱਗਾ ਕਿ ਇਸ ਮੁੱਜੀ ਜੀਵ ਨੂੰ, ਪਾ ਭਿਆਨਕ ਜੀਵ ਨੂੰ ਕਿਉਂ ਤੁਸੀਂ ਵਾਰ ਵਾਰ ਚੁੱਕਦੇ ਹੋ, ਤੁਹਾਡੀ ਡੰਗ ਮਾਰੀ ਜਾਂਦਾ, ਛੁੱਟੋ ਪਰ ਮਰਨ ਦਿਓ। ਕਹਿੰਦੇ ਨਹੀਂ ਭਾਈ, ਇੱਕ ਜੀਵ ਹੈ ਆਪਣਾ ਸੁਭਾਅ ਨਹੀਂ ਛੱਡ ਰਿਹਾ ਅਤੇ ਅਸੀਂ ਆਪਣਾ ਸੁਭਾਅ ਕਿਉਂ ਛੱਡੀਏ? ਪਰਉਪਕਾਰ ਕਰਨਾ, ਹਰੇਕ ਦਾ ਭਲਾ ਕਰਨਾ, ਪਰਉਪਕਾਰੀ ਸੁਭਾਅ ਪਿਆਰਿਓ। ਮਹਾਂਪੁਰਸ਼ ਆਪਣੇ ਪਰਿਵਾਰ ਦੀ ਲੜਾਈ ਨਹੀਂ ਸੀ ਲੜ ਰਹੇ, ਖੇਤ ਬੰਨੇ ਦੀ ਲੜਾਈ, ਕੋਈ ਪਰਿਵਾਰਕ ਲੜਾਈ ਨਹੀਂ ਸੀ ਲੜ ਰਹੇ, ਕੌਮ ਦੀ ਲੜਾਈ ਲੜ ਰਹੇ ਸੀ, ਜਿਹੜੀ ਅੱਜ ਵੀ ਚੱਲ ਰਹੀ ਹੈ ਨਾ, ਕਿਸਾਨਾਂ ਦਾ ਰੌਲਾ ਗੌਲਾ, ਇਹ ਉਹ ਲੜਾਈ ਹੈ, ਵੱਧ ਹੱਕਾਂ ਦੀ ਲੜਾਈ ਸੀ, ਜਿਨਸਾਂ ਦੇ ਭਾਅ ਜਿਹੜੇ ਸੀ ਇਹ ਤੈਅ ਕਰਨ ਦੀ ਲੜਾਈ ਸੀ, ਸਟੇਟਾਂ ਨੂੰ ਵੱਧ ਅਧਿਕਾਰ ਦੇਣ ਦੀ ਲੜਾਈ ਸੀ, ਔਰ ਪਾਣੀਆਂ ਦੀ ਲੜਾਈ ਸੀ ਪਿਆਰਿਓ, ਹੱਕਾਂ ਦੀ ਲੜਾਈ ਸੀ। ਅਸੀਂ ਆਜ਼ਾਦੀ ਲਈ ਸਿਰ ਦਿੱਤੇ ਨੇ 90%, ਅਤੇ ਜਦੋਂ ਹੱਕ ਲੈਣ ਦੀ ਲੜਾਈ ਆਉਂਦਾ ਗੱਲ ਆਉਂਦੀ ਅਤੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ। ਮਹਾਂਪੁਰਸ਼ ਪ੍ਰਮਾਣ ਦਿੰਦੇ ਸੀ ਕਿ ਫੌਜ ਦੇ ਵਿੱਚ ਇੱਕ ਰਾਊਂਡ ਜਿਹੜਾ ਸਤਸੰਗ ਹੁੰਦਾ ਹੈ, ਗੋਲੀ ਬੰਦੂਕ ਦੀ, ਇਹ ਗਾਇਬ ਹੋ ਗਈ। ਕੁੱਟ ਕੁੱਟ ਕੇ ਇੱਕ ਨੌਜਵਾਨ ਗੁਰਸਿੱਖ ਮਾਰ ਦਿੱਤਾ, ਬਾਅਦ ਵਿੱਚ ਇੱਕ ਹਿੰਦੂ ਦੇ ਕਮਰੇ 'ਚੋਂ, ਬੈਰਕ 'ਚੋਂ ਉਹ ਨਿਕਲੀ ਗੋਲੀ।
ਮਤਲਬ ਹੈ ਕਿ ਇੰਨਾ ਵਿਤਕਰਾ, ਉਹਨੂੰ ਕੁਛ ਨਹੀਂ ਕਿਹਾ ਪਿਆਰਿਓ। ਇਸ ਲਈ ਇਹਨਾਂ ਚੀਜ਼ਾਂ 'ਤੇ ਮਹਾਂਪੁਰਸ਼ ਕਹਿੰਦੇ ਸੀ, ਵੇਖੋ ਸਿੱਖਾਂ ਨਾਲ ਦੂਸਰੇ ਨੰਬਰ ਦੇ ਸ਼ਹਿਰੀਆਂ ਦਾ ਵਰਤਾਅ ਹੋ ਰਿਹਾ, ਮਤਰੇਈ ਮਾਂ ਵਾਲਾ ਵਰਤਾਅ ਹੋ ਰਿਹਾ, ਤਾਂ ਉਹਨਾਂ ਨੇ ਇਹ ਧਰਮ ਯੁੱਧ ਮੋਰਚਾ ਆਰੰਭ ਕੀਤਾ ਸੀ। ਸਮੇਂ ਦੀ ਸਰਕਾਰ ਨੇ ਗੱਲ 'ਤੇ ਕੀ ਸੁਣਨੀ ਸੀ, ਉਲਟਾ ਟੈਂਕ ਅਤੇ ਤੋਪਾਂ ਚਾੜ੍ਹ ਦਿੱਤੀਆਂ। ਕਿਸੇ ਵੀ ਦੇਸ਼ ਵਿੱਚ ਇੱਦਾਂ ਨਹੀਂ ਹੁੰਦਾ ਕਿ ਆਪਣੀ ਹੀ ਕੌਮ ਉੱਤੇ, ਆਪਣੀ ਪਰਜਾ 'ਤੇ, ਉਹ ਵੀ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਉਹਨਾਂ ਦੇ ਧਾਰਮਿਕ ਸਥਾਨਾਂ 'ਤੇ ਟੈਂਕ 'ਤੇ ਤੋਪਾਂ ਚਾੜ੍ਹ ਦਿੱਤੇ ਜਾਣ। ਕਈ ਕਹਿੰਦੇ ਨੇ ਕਿ ਲਓ ਜੀ ਉੱਥੇ ਸੰਤ ਬੈਠੇ ਸੀ, ਤਾਂ ਨਹੀਂ ਭਾਈ, ਸੰਤ ਤਾਂ ਅਜੇ ਨਾਨਕ ਨਿਵਾਸ ਦੇ ਵਿੱਚ ਸੀ ਜਦੋਂ ਸਰਕਾਰ ਸਕੀਮਾਂ ਬਣਾਉਣ ਲੱਗ ਪਈ ਸੀ ਕਿ ਹਮਲਾ ਕਰੀਏ। ਸੋ ਹੋਰ ਗੁਰਦੁਆਰੇ 37 ਉਹਨਾਂ 'ਤੇ ਹਮਲਾ ਕੀਤਾ ਗਿਆ। ਮੈਂ ਅੱਖੀਂ ਵੇਖਿਆ 1984 ਤੋਂ ਪਿੱਛੋਂ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਟੁੱਟੀ ਗੰਢੀ, ਉਹਦੇ 'ਚ ਤੋਪ ਦੇ ਗੋਲੇ ਵੱਜ ਵੱਜ ਕੇ ਮਘੋਰੇ ਨਿਕਲੇ, ਅੱਖੀਂ ਵੇਖੇ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ, ਸਰਾਵਾਂ ਸੜੀਆਂ ਅਤੇ ਬੇਅੰਤ ਲੋਕਾਂ ਦੀ ਉੱਥੇ ਮੌਤ ਹੋਈ, ਅੱਖੀਂ ਵੇਖਿਆ ਸੀ। ਮਤਲਬ 37 ਗੁਰਦੁਆਰਿਆਂ ਦੇ ਉੱਤੇ ਹਮਲਾ ਕੀਤਾ ਗਿਆ, ਉੱਥੇ ਕੜੇ ਸੰਤ ਬੈਠੇ ਸੀ। ਇਹ ਸਰਕਾਰ ਦੀ ਇੱਕ ਨੀਤੀ ਸੀ ਕਿ ਕਿਸੇ ਤਰ੍ਹਾਂ ਸਿੱਖਾਂ ਨੂੰ ਕੁਚਲ ਦਿਓ, ਜੇ ਫੌਜ ਸਾਡੀ ਬਗਾਵਤ ਨਾ ਕਰਦੀ ਤਾਂ ਇਹਨਾਂ ਦਾ ਮਿਸ਼ਨ ਬਹੁਤ ਵੱਡਾ ਸੀ ਕਿ ਪਹਿਲਾਂ ਦਰਬਾਰ ਸਾਹਿਬ ਕਾਰਵਾਈ ਕਰੋ, ਫਿਰ ਪਾਕਿਸਤਾਨ ਦੇ ਨਾਲ ਜੰਗ ਲਾ ਕੇ ਅਤੇ ਮਾਰ ਮਾਰ ਤੋਪਾਂ ਦੇ ਗੋਲੇ ਆਪ ਹੀ ਅਤੇ ਤਬਾਹ ਕਰ ਦਿਓ ਪੰਜਾਬ ਨੂੰ। ਪਰ ਪਿਆਰਿਓ, ਇਹ ਕੌਮ ਜਿਹੜੀ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਕਲਗੀਧਰ ਜੀ ਦੀ ਸਾਜੀ ਹੈ, ਇਹਨੂੰ ਮਾਰਦੇ ਲੋਕ ਮਰ ਗਏ ਅਤੇ ਇਹ ਕੌਮ ਨਾ ਖਤਮ ਹੋਈ। ਇਸ ਲਈ ਜਿਹੜਾ ਵਾਹਿਗੁਰੂ ਦਾ ਪਿਆਰਾ ਹੈ, ਪਰਮੇਸ਼ੁਰ ਦੇ ਗੁਣ ਗਾਉਂਦਾ ਹੈ, ਜੀਆਂ ਦਾ ਭਲਾ ਕਰਦਾ ਹੈ, ਸਰਬੱਤ ਦਾ ਭਲਾ ਮੰਗਦਾ, ਜੇ ਕੋਈ ਉਹਦੀ ਨਿੰਦਿਆ ਕਰੇ, ਉਹ ਰੱਬ ਦਾ ਪਿਆਰਾ, ਵਾਹਿਗੁਰੂ ਦਾ ਪਿਆਰਾ, ਆਪਣਾ ਜਿਹੜਾ ਸੁਭਾਅ ਨਾ ਪਰਉਪਕਾਰੀ ਸੁਭਾਅ ਹੈ, ਜੀਆਂ ਦਾ ਭਲਾ ਕਰਨ ਦਾ ਸੁਭਾਅ ਹੈ, ਉਹ ਕਦੇ ਨਹੀਂ ਛੱਡਦਾ। ਭਾਈ ਰਹਾਓ, ਵਿਸ਼ਰਾਮ ਦੇ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮਿਹਰ ਕਰਦੇ ਹਨ, ਜੋ ਕਿਛ ਕਰੇ ਸੋ ਆਪੇ ਸੁਆਮੀ। ਉਹ ਵਾਹਿਗੁਰੂ ਦੇ ਪਿਆਰਿਆਂ ਨੂੰ ਇਹ ਵਿਸ਼ਵਾਸ ਹੈ ਕਿ ਜੋ ਕੁਛ ਕਰਦਾ ਹੈ ਪਰਮਾਤਮਾ, ਵਾਹਿਗੁਰੂ ਆਪ ਹੀ ਕਰਦਾ, ਜੋ ਕੁਛ ਹੋ ਰਿਹਾ ਇਹ ਪਰਮਾਤਮਾ ਦੀ ਰਜ਼ਾ ਹੈ। ਪਿਆਰਿਓ,

ਕਰਨਾ ਸਾਨੂੰ ਕਿੱਥੇ ਕਿਲ ਜਾ ਕੇ ਠਾਹ ਕਰਨਾ ਟੌੜਾ ਕਹਿੰਦਾ ਉਸ ਅਫਸਰ ਕਹਿੰਦਾ ਮੈਂ ਸੋਚਿਆ ਕਿ ਮਰ ਜਾਓ ਜੇ ਅੰਦਰ ਮਰ ਜਾਂਦੇ ਕੌਮ ਤੁਹਾਨੂੰ ਸਤਿਕਾਰ ਦਿੰਦੀ ਸ਼ਹੀਦ ਕਹਿੰਦੀ ਸ਼ਹੀਦ ਇਹ ਕੌਮ ਦੇ ਸ਼ਹੀਦ ਨੇ ਮਰੋਗੇ ਤੁਸੀਂ ਬਾਅਦ ਵਿੱਚ ਵੀ ਅਤੇ ਤੁਹਾਨੂੰ ਗਦਾਰ ਕਹੇਗੀ ਕੌਮ ਕੌਮ ਦਾ ਇੱਕ ਮਹਾਨ ਵਿਦਵਾਨ ਹੈ ਭਾਈ ਸੁਖਪ੍ਰੀਤ ਸਿੰਘ ਜੀ ਉਦੋਂ ਕੇ ਉਹ ਕਹਿੰਦੇ ਮੈਂ ਗਿਆ ਸਿੰਗਾਪੁਰ ਅਤੇ ਸਿੰਗਾਪੁਰ ਏਅਰਪੋਰਟ 'ਤੇ ਕਹਿੰਦੇ ਮੈਨੂੰ ਕੋਈ ਮਿਲਿਆ ਉਹਨੇ ਸਵਾਲ ਕੀਤਾ ਕਿ ਸਰਦਾਰ ਦੇ ਵਿੱਚ ਅਤੇ ਗਦਾਰ 'ਚ ਕੀ ਫਰਕ ਹੁੰਦਾ ਸਰਦਾਰ ਦੇ ਵਿੱਚ ਅਤੇ ਗਦਾਰ 'ਚ ਕੀ ਅੰਤਰ ਹੁੰਦਾ ਉਦੋਂ ਕਹਿੰਦੇ ਅੱਗੋਂ ਜਵਾਬ ਦਿੱਤਾ ਡਾਕਟਰ ਨੇ ਕਹਿਣ ਲੱਗੇ ਕਿ ਇੰਝ ਕਰਿਓ ਤੁਸੀਂ ਅੰਮ੍ਰਿਤਸਰ ਜਾਇਓ ਉੱਥੇ ਫੋਟੋਆਂ ਮਿਲ ਜਾਂਦੀਆਂ ਬਹੁਤ ਸਾਰੀਆਂ ਲੌਂਗੋਵਾਲ ਦੀਆਂ ਫੋਟੋਆਂ ਮਿਲ ਜਾਣਗੀਆਂ ਉਹਨੂੰ ਵੀ ਲੋਕ ਸੰਤ ਕਹਿੰਦੇ ਸੀ ਸਰਕਾਰੀ ਸੰਤ ਜਾਂ ਰਾਜਨੀਤਿਕ ਸੰਤ ਅਤੇ ਭਿੰਡਰਾਂ ਵਾਲੇ ਸੰਤਾਂ ਦੀ ਵੀ ਫੋਟੋ ਮਿਲ ਜਾਂਦੀ ਹੈ ਅਤੇ ਕਹਿੰਦਾ ਫੋਟੋਆਂ ਲੈ ਕੇ ਸੰਤਾਂ ਦੀਆਂ ਅਤੇ ਫੋਟੋਆਂ ਲੈ ਕੇ ਲੌਂਗੋਵਾਲ ਦੀਆਂ ਅਤੇ ਬਹਿ ਜੀ ਬਾਹਰ ਉੱਥੇ ਬੈਠ ਕੇ ਅਤੇ ਸੰਤਾਂ ਦੀ ਫੋਟੋ ਹਜ਼ਾਰ ਹਜ਼ਾਰ ਰੁਪਏ 'ਚ ਵੇਖੀ ਲੋਕ ਵੇਚੀ ਲੋਕਾਂ ਲੈ ਲੈਣੀ ਲੌਂਗੋਵਾਲ ਦੀ ਫੋਟੋ ਮੁਫਤ ਫੜਾਈ ਲੋਕਾਂ ਨੂੰ ਉਹਨਾਂ ਸੁੱਟ ਦੇਣੀ ਪਰਾਂ ਲੌਂਗੋਵਾਲ ਦੀ ਫੋਟੋ ਮੁਫਤ ਫੜਾਈ ਜਾਈ ਅਤੇ ਸੰਤਾਂ ਦੀ ਫੋਟੋ 500 ਦੀ 1000 ਦੀ ਦੇਈ ਜਾਈ ਲੋਕਾਂ ਲਈ ਜਾਣੀ ਉਹ ਇਹ ਗਦਾਰ ਅਤੇ ਸਰਦਾਰ 'ਚ ਫਰਕ ਇਸ ਲਈ ਜਿਨ੍ਹਾਂ ਦੀ ਮੱਤ ਮਾਰ ਦਿੰਦਾ ਵਾਹਿਗੁਰੂ ਪਿਆਰਿਓ ਉਹਦੀ ਉਹ ਤੋਂ ਚੰਗਿਆਈ ਖੋਹ ਲੈਂਦਾ ਵਾਹਿਗੁਰੂ ਆਪੇ ਹੀ ਮਤ ਦੇਵੈ ਸੁਆਮੀ ਮਾਲਕ ਆਪ ਹੀ ਮਤ ਦਿੰਦਾ ਹਰ ਆਪੇ ਬੋਲ ਬੁਲਾਵੈ ਫਿਰ ਵਾਹਿਗੁਰੂ ਆਪ ਹੀ ਆਪਣੇ ਪਿਆਰਿਆਂ ਕੋਲ ਚੰਗੇ ਬੋਲ ਬੁਲਵਾ ਲੈਂਦਾ ਭਜਨ ਦੇ ਸਿਮਰਨ ਦੇ ਵਾਹਿਗੁਰੂ ਦੀ ਬੰਦਗੀ ਦੇ ਭਗਤੀ ਦੇ ਬੋਲ ਬੁਲਵਾ ਲੈਂਦਾ ਵਾਹਿਗੁਰੂ ਪਰਮਾਤਮਾ ਹਰ ਆਪੇ ਪੰਚ ਤਤ ਬਿਸਥਾਰਾ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਨੇ ਹਰ ਭਾਵ ਵਾਹਿਗੁਰੂ ਆਪੇ ਪੰਚ ਤੱਤ ਵਿਸਥਾਰਾ ਆਪ ਹੀ ਉਸਨੇ ਪੰਜਾਂ ਤੱਤਾਂ ਦਾ ਵਿਸਥਾਰ ਕੀਤਾ ਹੈ ਪੰਚ ਤੱਤ ਕਰ ਤੋ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ ਪੰਜਾਂ ਤੱਤਾਂ ਦੀ ਇਹ ਸ੍ਰਿਸ਼ਟੀ ਸਾਜੀ ਹੈ ਪੰਜਾਂ ਤੱਤਾਂ ਦੇ ਸਰੀਰ ਬਣੇ ਨੇ ਪੰਜ ਤੱਤ ਪਿਆਰਿਓ ਧਰਤੀ ਆਕਾਸ਼ ਪਾਣੀ ਹਵਾ ਅਤੇ ਅੱਗ ਇਹ ਪੰਜ ਤੱਤ ਨੇ ਅਪ ਵਾਏ ਪ੍ਰਥਮੀ ਆਕਾਸ਼ਾ ਸੋ ਇਹ ਜਿਹੜੇ ਪੰਜ ਤੱਤ ਨੇ ਇਹਨਾਂ ਤੱਤਾਂ ਤੋਂ ਹੀ ਪਰਮਾਤਮਾ ਨੇ ਸਰੀਰ ਬਣਾਏ ਨੇ ਤੱਤਾਂ ਤੋਂ ਹੀ ਸ੍ਰਿਸ਼ਟੀ ਸਾਜੀ ਵਾਹਿਗੁਰੂ ਨੇ ਸੂਰਜ ਚੰਦ ਆਦਿਕ ਬਣੇ ਨੇ ਇਹਨਾਂ ਪੰਜਾਂ ਦਾ ਤੱਤਾਂ ਦਾ ਵਿਸਥਾਰ ਕੀਤਾ ਵਾਹਿਗੁਰੂ ਨੇ ਹਰ ਆਪੇ ਪੰਚ ਤੱਤ ਵਿਸਥਾਰਾ ਪੰਜਾਂ ਤੱਤਾਂ ਦਾ ਹੀ ਇਹ ਵਿਸਥਾਰ ਕੀਤਾ ਜਿੰਨੀ ਪ੍ਰਕਿਰਤੀ ਸ੍ਰਿਸ਼ਟੀ ਬਣੀ ਹੈ ਵਿੱਚ ਧਾਤੂ ਪੰਚ ਆਪ ਪਾਵੈ ਫਿਰ ਪਰਮਾਤਮਾ ਆਪ ਹੀ ਇਹਨਾਂ ਜੀਆਂ ਦੇ ਅੰਦਰ ਪੰਜ ਜੋ ਧਾਤੂ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਪਰਮਾਤਮਾ ਨੇ ਆਪ ਹੀ ਜੀਵਾਂ ਦੇ ਅੰਦਰ ਪਾਏ ਹੋਏ ਨੇ ਹਰ ਰੋਜ਼ ਆਪਾਂ ਅਨੰਦ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ ਉਹਦੇ 'ਚ ਪੜ੍ਹਦੇ ਹਾਂ ਕਿ ਇਹ ਮਨ ਚੰਚਲਾ ਚਤੁਰਾਈ ਕਿਹਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਹਨੇ ਤੁਸੀਂ ਮਨ ਮੇਰਿਆ ਇਹ ਮਾਇਆ ਮੋਹਣੀ ਜੇ ਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿੰਨੇ ਕੀਤੀ ਜਿਨ ਠਗੋਲੀ ਪਾਈ ਆ ਕੁਰਬਾਨ ਕੀਤਾ ਤਿਸੇ ਵਿੱਟੋ ਜਿਨ ਮੋਹ ਮਿੱਠਾ ਲਾਇਆ ਇਹ ਪਰਮਾਤਮਾ ਨੇ ਵਿਕਾਰ ਆਦਿਕ ਵੀ ਪੈਦਾ ਕੀਤੇ ਨੇ ਗੁਣ ਵੀ ਉਹਨੇ ਪੈਦਾ ਕੀਤੇ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਵੀ ਚਾਹੀਦੇ ਨੇ ਇੱਕ ਲਿਮਿਟ 'ਚ ਰਹਿਣ ਇੱਕ ਬਾਉਂਡਰੀ ਦੇ ਅੰਦਰ ਰਹਿਣ ਤਾਂ ਠੀਕ ਹੈ ਕੋਈ ਵੀ ਚੀਜ਼ ਹੈ ਆਪਣੀ ਹੱਦ ਵਿੱਚ ਰਹੇ ਤਾਂ ਉਹ ਸਹੀ ਹੈ ਜੇ ਹੱਦ ਤੋਂ ਬਾਹਰ ਜਾਂਦੀ ਤਾਂ ਉਹ ਦੁੱਖਦਾਈ ਹੈ ਇਹ ਵਿਕਾਰ ਜਿਹੜੇ ਪੈਦਾ ਕੀਤੇ ਵਾਹਿਗੁਰੂ ਨੇ ਕਾਮ ਸ੍ਰਿਸ਼ਟੀ ਨੂੰ ਵਧਾਉਣ ਲਈ ਪੈਦਾ ਕੀਤਾ ਪਰਮਾਤਮਾ ਨੇ ਕਿ ਜੀਵ ਸੰਸਾਰ ਦੇ ਗਾਂਹ ਸ੍ਰਿਸ਼ਟੀ ਚੱਲਦੀ ਰਹੇ ਕ੍ਰੋਧ ਵੀ ਪੈਦਾ ਕੀਤਾ ਪਿਆਰਿਓ ਇਹ ਵੀ ਜ਼ਰੂਰੀ ਹੈ ਕਿ ਬੰਦੇ ਅੰਦਰ ਥੋੜ੍ਹਾ ਬਹੁਤਾ ਕ੍ਰੋਧ ਵੀ ਰਸ ਵੀ ਹੋਵੇ ਲੋਭ ਵੀ ਹੋਣਾ ਚਾਹੀਦਾ ਤਾਂ ਹੀ ਇਸ ਸੰਸਾਰ ਦੀ ਤਰੱਕੀ ਹੋਈ ਹੈ ਲੋਭ ਚਾਹੀਦਾ ਪਰ ਲਿਮਿਟ ਤੋਂ ਵੱਧ ਕਰਾਂਗੇ ਤਾਂ ਉਹ ਨੁਕਸਾਨਦਾਇਕ ਹੈ ਇਸ ਲਈ ਪਰਮਾਤਮਾ ਨੇ ਵਿੱਚ ਇਸ ਸਰੀਰ ਸੰਸਾਰ ਦੇ ਵਿੱਚ ਧਾਤੂ ਪੰਚ ਆਪ ਪਾਵੈ ਪੰਜ ਜਿਹੜੇ ਇਹ ਧਾਤੂ ਪੰਜ ਜਿਹੜੇ ਵਿਕਾਰ ਆਦਿਕ ਨੇ ਇਹ ਵਾਹਿਗੁਰੂ ਨੇ ਪੈਦਾ ਕਰ ਦਿੱਤੇ ਹਨ ਜਨ ਨਾਨਕ ਸਤਿਗੁਰ ਮੇਲੇ ਆਪੇ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮੇਰ ਕਰਦੇ ਨੇ
ਜਨ ਨਾਨਕ ਦਾ ਅਰਥ ਹੈ, ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਮੈਂ ਦਾਸ ਵਾਹਿਗੁਰੂ ਇਹ ਬਚਨ ਕਰਦਾ ਹਾਂ, ਸਤਿਗੁਰ ਮੇਲੇ ਆਪੇ, ਆਪ ਹੀ ਪਰਮਾਤਮਾ ਕਿਰਪਾ ਕਰਕੇ ਪੂਰੇ ਗੁਰੂ ਨਾਲ ਮਿਲਾ ਦਿੰਦਾ। ਪਿਆਰਿਓ, ਇੱਕ ਚੱਕਰ ਹੈ, ਵਾਹਿਗੁਰੂ ਕਿਰਪਾ ਕਰੇ ਤੇ ਪੂਰਾ ਗੁਰੂ ਮਿਲਦਾ, ਪੂਰਾ ਗੁਰੂ ਕਿਰਪਾ ਕਰੇ ਤੇ ਪਰਮਾਤਮਾ ਮਿਲਦਾ। ਇਹ ਚੱਕਰ ਹੈ, ਪਰਮੇਸ਼ਰ ਨੇ ਬਣਾਇਆ ਹੋਇਆ, ਇਹ ਵਿਧੀ ਬਣਾ ਦਿੱਤੀ ਹੈ ਕਿ ਪਰਮਾਤਮਾ ਮਿਹਰ ਕਰੇ ਤੇ ਪੂਰਾ ਗੁਰੂ ਮਿਲਦਾ, ਪੂਰਾ ਗੁਰੂ ਕਿਰਪਾ ਕਰੇ ਤੇ ਪਰਮਾਤਮਾ ਮਿਲਦਾ। ਸਤਸੰਗੀਓ, ਇਸ ਲਈ ਪਰਮਾਤਮਾ ਨੇ ਇਹ ਖੇਡ ਬਣਾਈ ਹੈ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਗ ਸੁਣਾਇਆ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦੈ ਵੇਦ ਵਿਆਸੈ ਕੋਏ। ਭਾਈ, ਗੁਰੂ ਤੋਂ ਬਿਨਾਂ ਕਦੇ ਵੀ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਕੋਈ ਬ੍ਰਹਮਾ ਨੂੰ ਪੁੱਛ ਲੈ, ਕੋਈ ਦੂਜੇ ਦੇਵੀ ਦੇਵਤਿਆਂ ਰਿਖੀਆਂ ਮੁਨੀਆਂ ਨੂੰ ਪੁੱਛ ਲੈ, ਅੱਜ ਤੱਕ ਕਿਸੇ ਨੂੰ ਵੀ ਗੁਰੂ ਤੋਂ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ। ਰੋਜ਼ ਹੀ ਆਪਾਂ ਪੜ੍ਹਦੇ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ। ਦਰ ਕੀ ਹੈ? ਦਰ ਹੈ ਗੁਰੂ, ਘਰ ਕੀ ਹੈ? ਪਰਮਾਤਮਾ। ਹੁਣ ਆਪਾਂ ਗੁਰੂ ਘਰ ਆਏ ਹਾਂ, ਆ ਦਰ ਲੰਘ ਕੇ ਅੰਦਰ ਆਵਾਂਗੇ ਨਾ। ਇੱਦਾਂ ਹੀ ਜੇ ਗੁਰੂ ਵਾਲੇ ਬਣਾਂਗੇ ਤਾਂ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਤੱਕ ਜਾ ਸਕਦੇ ਹਾਂ। ਦਰ ਹੈ ਗੁਰੂ ਅਤੇ ਘਰ ਹੈ ਪਰਮੇਸ਼ਰ। ਇਸ ਲਈ ਆਪ ਹੀ ਵਾਹਿਗੁਰੂ ਕਿਰਪਾ ਕਰਕੇ ਅਤੇ ਪੂਰੇ ਗੁਰੂ ਨਾਲ ਮਿਲਾ ਦਿੰਦਾ। ਭਾਈ, ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ, ਮੋਖ ਮੁਕਤ ਤਿੰਨ ਪਾਇਆ, ਉਹਨਾਂ ਪਿਆਰੇ ਮੁਕਤੀ ਪਾਲਣਾ ਕੀਤੀ ਹੈ ਗੁਰੂ ਦੀ ਕਿਰਪਾ ਨਾਲ, ਉਹ ਵਾਹਿਗੁਰੂ ਦੇ ਪਿਆਰੇ ਮੁਕਤ ਹੋ ਗਏ। ਜਿਹੜੇ ਗੁਰੂ ਵਾਲੇ ਹਨ ਸਤਸੰਗੀ, ਉਹੀ ਪਰਮਾਤਮਾ ਦੀ ਬਖਸ਼ਿਸ਼ ਪਾ ਸਕਦੇ ਨੇ। ਜਨ ਨਾਨਕ ਸਤਿਗੁਰ ਮੇਲੇ ਆਪੇ, ਆਪ ਹੀ ਪਰਮਾਤਮਾ ਕਿਰਪਾ ਕਰਕੇ। ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਕਿ ਆਪ ਹੀ ਪਰਮਾਤਮਾ ਮਿਲਦਾ ਹੈ ਪੂਰੇ ਗੁਰੂ ਨਾਲ। ਹਰ ਆਪੇ ਝਗੜ ਚੁਕਾਵੇ, ਫਿਰ ਆਪ ਹੀ ਪਰਮਾਤਮਾ ਇਹ ਸਾਰੇ ਝਗੜੇ ਖਤਮ ਕਰ ਦਿੰਦਾ, ਜਨਮ ਦੇ ਮਰਨ ਦੇ ਵਿਕਾਰਾਂ ਦੇ ਸੰਸਾਰ ਦੇ ਵਿਹਾਰਾਂ ਦੇ ਝਗੜੇ। ਪਿਆਰਿਓ, ਧਰਮਾਂ ਦੀ ਆਪਸ ਵਿੱਚ ਈਰਖਾ ਖੈ ਬਾਜੀ, ਇਹ ਸਾਰਾ ਕੁਛ ਪਰਮਾਤਮਾ ਨੇ ਹੀ ਰਚਨਾ ਰਚੀ ਅਤੇ ਉਹੀ ਖਤਮ ਕਰਦਾ। ਈਰਖਾ ਦੁਵੈਸ਼ ਮਨ 'ਚ ਪੈਦਾ ਹੋ ਜਾਣੀ ਸਤਸੰਗੀਓ। ਬਾਣੀ 'ਚ ਲਿਖਿਆ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ, ਦਾਨੰ ਪਰਾਪੂਰਪੇਣ ਪੂਜਨ ਤੇ ਮਹੀਪ ਤੇ ਵਿਪਰੀਤ ਮੁੱਦਿਅੰ ਮਾਰਤ ਲੋਕੇ ਨਾਨਕ ਚਿਰੰ ਕਾਲ ਦੁੱਖ ਭੋਗਤੇ। ਕਈ ਜਨਮਾਂ ਦੇ ਵਿੱਚ ਦਾਨ ਪੁੰਨ ਕੀਤੇ, ਉਹਦਾ ਫਲ ਮਿਲਿਆ ਕਿ ਧਰਤੀ ਦੇ ਰਾਜੇ ਬਣ ਗਏ, ਰਾਜ ਕਰਨ ਲੱਗ ਗਏ, ਰਾਜ ਉੱਤੇ ਬੈਠ ਗਏ ਅਤੇ ਰਾਜ ਦਾ ਅਹੰਕਾਰ ਹੋ ਗਿਆ, ਛੋਟੀਆਂ ਕੌਮਾਂ ਨੂੰ ਖਤਮ ਹੀ ਕਰਦੀ ਹੈ, ਰਹਿਣ ਨਾ ਦਈਏ, ਵਿਪਰੀਤ ਬੁੱਧੀ ਨੂੰ ਮਾਰਤ ਲੋਕੇ, ਦਿਮਾਗ ਉਲਟ ਹੋ ਗਿਆ, ਦਿਮਾਗ ਖਰਾਬ ਹੋ ਗਿਆ, ਰਾਜ ਦਾ ਐਸਾ ਹੰਕਾਰ ਚੜ੍ਹ ਗਿਆ ਮਨ ਦੇ ਉੱਤੇ ਕਿ ਕਿਸੇ ਦੇ ਧਾਰਮਿਕ ਅਸਥਾਨ 'ਤੇ ਤੋਪਾਂ ਟੈਂਕ ਚਾੜ੍ਹ ਦਿਓ। ਇਹ ਵੀ ਇੱਕ ਰਾਜ ਦਾ ਮਾਦੀ ਹੈ, ਅਹੰਕਾਰ ਹੀ ਹੈ ਕਿ ਰਾਜ ਸੱਤਾ ਸਾਡੇ ਕੋਲ ਆ ਗਈ ਹੈ। ਕੁਝ ਲੀਡਰਾਂ ਨੇ ਜਦੋਂ ਦੇਸ਼ ਦੀ ਵੰਡ ਹੋਈ ਸੀ, ਕਿਹਾ ਸੀ ਸਾਡੇ ਲੀਡਰਾਂ ਨੂੰ ਕਿ ਭਾਈ ਤੁਸੀਂ ਵੱਖਰਾ ਆਪਣਾ ਰਾਜ ਲੈ ਲਓ, ਨਹੀਂ ਜੀ ਅਸੀਂ ਤਾਂ ਇਹਨਾਂ ਦੇ ਨਾਲ ਰਵਾਂਗੇ, ਭਲਿਓ ਇਹਨਾਂ ਨੂੰ ਤੁਸੀਂ ਗੁਲਾਮ ਵੇਖਿਆ, ਗੁਲਾਮ ਆਜ਼ਾਦ ਨਹੀਂ ਵੇਖਿਆ, ਜਿੱਦਣ ਇਹ ਆਜ਼ਾਦ ਹੋ ਗਏ ਤਾਂ ਫਿਰ ਇਹ ਦੱਸਣਗੇ ਤੁਹਾਨੂੰ। ਗੱਲ ਸਹੀ ਪਿਆਰਿਓ, ਫਿਰ ਇਹਨਾਂ ਰਾਜ ਉੱਤੇ ਬੈਠ ਕੇ ਅਤੇ ਸਾਡੇ ਨਾਲ ਕੀ ਕੁਛ ਕੀਤਾ, ਕਿੰਨੇ ਅਨਿਆਂ ਕੀਤੇ, ਪੰਜਾਬ ਨਾਲ ਵਾਰ ਵਾਰ ਵਿਤਕਰਾ ਕੀਤਾ ਗਿਆ, ਸਾਡਾ ਪਾਣੀ ਖੋਹ ਕੇ ਦੂਜੀਆਂ ਸਟੇਟਾਂ ਨੂੰ ਦਿੱਤਾ ਗਿਆ ਫਰੀ 'ਚ, ਦੂਸਰੀਆਂ ਸਟੇਟਾਂ ਤੋਂ ਅਸੀਂ ਲੈ ਕੇ ਆਉਂਦੇ ਹਾਂ ਧਰਤੀ 'ਚੋਂ ਨਿਕਲੇ ਹੋਏ ਖਣਿਜ ਪਦਾਰਥ, ਮੁੱਲ ਲੈ ਕੇ ਆਉਂਦੇ ਹਾਂ, ਪੱਥਰ ਲੈ ਕੇ ਆਉਂਦੇ, ਮੁੱਲ ਕੋਲਾ ਮੁੱਲ ਲੈ ਕੇ ਆਉਂਦੇ ਹਾਂ, ਉਹ ਉਹਨਾਂ ਸਟੇਟਾਂ ਦੀ ਪ੍ਰੋਪਰਟੀ ਹੈ। ਪਰ ਸਾਡੇ ਦੇਸ਼ ਦੇ ਵਿੱਚ ਦੀ ਪੰਜਾਬ ਦੇ ਵੀ ਦੀ ਦਰਿਆ ਲੰਘਦੇ ਨੇ, ਸਾਨੂੰ ਰੋੜਦੇ ਨੇ, ਸਾਨੂੰ ਡੋਬਦੇ ਨੇ, ਅਤੇ ਭਾਈ ਉਹ ਪਾਣੀ ਜਿਹੜਾ ਫਰੀ ਦਿੱਤਾ ਗਿਆ ਦੂਜੀਆਂ ਸਟੇਟਾਂ ਨੂੰ, ਕਿੰਨੇ ਵਿਤਕਰੇ ਦੀ ਗੱਲ ਪਿਆਰਿਓ। ਹੁਣ ਦੋ ਭਰਾ ਆਪਸ ਵਿੱਚ ਵੱਖ ਹੋ ਗਏ, ਪ੍ਰੋਪਰਟੀ ਦੀ ਵੰਡ ਹੋ ਜਾਂਦੀ ਸਤਸੰਗੀਓ। ਹੁਣ ਪੰਜਾਬ ਦੇ ਵਿੱਚੋਂ ਹਰਿਆਣਾ ਕੱਢ ਦਿੱਤਾ ਗਿਆ ਅਤੇ ਹਰਿਆਣੇ ਵਿੱਚ ਵਗਦੀ ਜਮਨਾ, ਅਤੇ ਯਮੁਨਾ ਦੇ ਪਾਣੀ ਦਾ ਕੋਈ ਨਿਆਂ ਨਹੀਂ ਕਿ ਇਹ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ ਹੈ। ਜਿਹੜੇ ਪੰਜਾਬ 'ਚ ਦਰਿਆ ਵਗਦੇ ਉਹਦਾ ਪਾਣੀ ਹਰਿਆਣੇ ਨੂੰ ਦਿਓ ਜੀ,
ਯਮੁਨਾ ਲਿੰਕ ਨਹਿਰ ਬਣਾ ਕੇ ਸਤਲੁਜ ਯਮੁਨਾ ਲਿੰਕ SYL ਅਤੇ ਉਹ ਬਣਾ ਕੇ ਅਤੇ ਪਾਣੀ ਹਰਿਆਣੇ ਦਿਓ ਅਤੇ ਜਿਹੜਾ ਯਮੁਨਾ ਵਗਦੀ ਹੈ ਹਰਿਆਣੇ 'ਚ ਉਹਦਾ ਪਾਣੀ ਸਾਨੂੰ ਪੰਜਾਬ ਨੂੰ ਦਿਓ। ਕਾਨੂੰਨ ਹੈ, ਇੱਕ ਨਿਯਮ ਹੈ, ਇੱਕ ਅਸੂਲ ਹੈ, ਪਰ ਉਹ ਗੱਲ ਕਰਨੀ ਨਹੀਂ ਕਰਨਾ ਤਾਂ ਪੰਜਾਬ ਨਾਲ ਵਿਤਕਰਾ ਸਤਸੰਗੀਓ। ਪੰਜਾਬ ਦਾ ਪਾਣੀ ਦੇਣਾ ਦੂਜੀਆਂ ਸਟੇਟਾਂ ਦਾ ਟੂ ਦੂਜੀਆਂ ਸਟੇਟਾਂ ਦੇ ਵਿੱਚ ਜਿਹੜਾ ਪਾਣੀ ਚੱਲਦਾ ਹੈ ਉਹ ਨਹੀਂ ਦੇਣਾ ਪੰਜਾਬ ਨੂੰ, ਕਿਉਂਕਿ ਪਹਿਲਾਂ ਇਕੱਠਾ ਹੀ ਪੰਜਾਬ ਸੀ, ਇਹਦੇ ਵਿੱਚ ਹੀ ਯਮੁਨਾ ਚੱਲਦਾ ਸੀ ਪੰਜਾਬ 'ਚ ਹੀ। ਜਦੋਂ ਪੰਜਾਬ 'ਚੋਂ ਹਰਿਆਣਾ ਕੱਢ ਦਿੱਤਾ ਗਿਆ ਅਤੇ ਹਰਿਆਣੇ ਨੂੰ ਜਿਹੜਾ ਹੈ ਇਹ ਪੰਜਾਬ 'ਚੋਂ ਹੱਕ ਮਿਲੇ ਅਤੇ ਜਿਹੜਾ ਹਰਿਆਣੇ 'ਚ ਪੰਜਾਬ ਪਾਣੀ ਚੱਲਦਾ ਉਹਦਾ ਹੱਕ ਵੀ ਸਾਨੂੰ ਮਿਲਣਾ ਚਾਹੀਦਾ। ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਮੋਰਚਾ ਲੱਗਿਆ ਸੀ। ਹੋਰ ਸੰਤਾਂ ਦਾ ਕੋਈ ਪੈਲੀ ਦਾ ਬੰਨੇ ਦਾ ਵਾਟਰ ਥੋੜ੍ਹੀ ਸੀ ਰੌਲਾ, ਉਹਨਾਂ ਦਾ ਰੌਲਾ ਅਤੇ ਕੌਮ ਦੀ ਭਲਾਈ ਵਾਸਤੇ ਸੀ ਪਿਆਰਿਓ। ਇਸ ਲਈ ਅੱਜ 5 ਜੂਨ ਹੈ, 5 ਜੂਨ ਸਾਰਾ ਦਿਨ ਜੰਗ ਚੱਲਦੀ ਰਹੀ, ਭਾਵ ਕਿ 4 ਜੂਨ ਨੂੰ ਤੜਕੇ 4:45 ਇਹ ਗੋਲਾਬਾਰੀ ਸ਼ੁਰੂ ਹੋਈ ਟੈਂਕਾਂ ਅਤੇ ਤੋਪਾਂ ਦੀ, ਸਾਰਾ ਦਿਨ ਚੱਲਦੀ ਰਹੀ ਸਤਸੰਗੀਓ। 5 ਤਰੀਕ ਨੂੰ ਰਾਤ 4 ਨੂੰ ਅਤੇ 5 ਤਰੀਕ ਦੀ ਸਾਰਾ ਦਿਨ ਅਤੇ ਰਾਤ ਆ ਗਈ ਸਤਸੰਗੀਓ, ਫਿਰ 5 ਤਰੀਕ ਦੀ 6 ਦੀ ਅਤੇ 5 ਦੀ ਸਾਂਝੀ ਰਾਤ। ਇਹਦੇ ਵਿੱਚ ਫਿਰ ਇਹਨਾਂ ਵਾਰ ਵਾਰ ਹੱਲੇ ਕੀਤੇ, ਕਦੇ ਕਿਸੇ ਡਿਉੜੀ ਵੱਲੋਂ ਕਦੇ ਕਿਸੇ ਡਿਉੜੀ ਵੱਲੋਂ ਕਿ ਅੰਦਰ ਵੜ ਜਾਈਏ, ਪਰ ਅੰਦਰੋਂ ਇੰਨਾ ਜ਼ਿਆਦਾ ਜ਼ਬਰਦਸਤ ਸਿੰਘਾਂ ਨੇ ਮੁਕਾਬਲਾ ਕੀਤਾ, ਮੂੰਹ ਮੋੜ ਦਿੱਤੇ, ਫੌਜ ਨੂੰ ਪਿਛਾਂਹ ਮੋੜ ਦਿੱਤਾ। ਇਹ ਜਨਰਲ ਵੀ ਬਣਦੇ ਨੇ ਪਿਆਰਿਓ ਜਿਹੜੇ ਜੰਗ ਲੜ ਰਹੇ ਸੀ, ਕਿ ਜਿੰਨੀ ਇਹਨਾਂ ਨੇ ਜੰਗ ਬਹਾਦਰੀ ਦੇ ਨਾਲ ਲੜੀ ਹੈ, ਅਤੇ ਜੇ ਇਹ ਫੌਜ ਹੋਵੇ ਤਾਂ ਪਾਕਿਸਤਾਨ ਦੇ ਉੱਤੇ ਅਸੀਂ ਹਮਲਾ ਕਰੀਏ ਅਤੇ ਕਬਜ਼ਾ ਕਰ ਸਕਦੇ ਇੰਨੇ ਸਿੰਘਾਂ ਦੇ ਨਾਲ ਜਿੰਨਾ ਇਹਨਾਂ ਬਹਾਦਰੀ ਨਾਲ ਲੜਾਈ ਕੀਤੀ ਹੈ। ਮਤਲਬ ਹੈ ਕਿ 5-6 ਸਥਾਨਾਂ ਤੋਂ ਲਗਾਤਾਰ ਫੌਜ ਅੰਦਰ ਆਉਣ ਦਾ ਯਤਨ ਕਰਦੀ ਰਹੀ, ਘੰਟਾ ਘਰ ਵਾਲੇ ਪਾਸਿਓਂ ਮੂੰਹ ਮੋੜ ਦਿੱਤੇ, ਫਿਰ ਸਤਸੰਗੀਓ ਥੜਾ ਸਾਹਿਬ ਵਾਲੇ ਪਾਸੇ ਆਉਣ ਦੇ ਯਤਨ ਕੀਤੇ, ਫਿਰ ਨਵੀਂ ਡੋੜੀ ਬਣੀ ਉੱਧਰ ਆਉਣ ਦੇ ਯਤਨ ਕੀਤੇ, ਆਟਾ ਮੰਡੀ ਵਾਲੋਂ ਯਤਨ ਕੀਤੇ, ਮੰਜੀ ਹਾਲ ਵਾਲੇ ਪਾਸਿਓਂ ਯਤਨ ਕੀਤੇ, ਪਰ ਗੁਰੂ ਦੇ ਲਾਲਾ ਨੇ ਨੇੜੇ ਨਹੀਂ ਲੱਗਣ ਦਿੱਤਾ। ਇਸ ਲਈ ਇਹ ਜੰਗ ਲਗਭਗ ਸਾਰਾ ਦਿਨ ਹੀ 5 ਤਰੀਕ ਨੂੰ ਘਮਸਾਨ ਦਾ ਜੰਗ ਚੱਲਿਆ, ਬਹੁਤ ਜ਼ਿਆਦਾ ਨੁਕਸਾਨ ਹੋਇਆ ਸਤਸੰਗੀਓ। ਸੋ ਇਹ ਆਪਾਂ ਆਉਣ ਵਾਲੇ ਸਮੇਂ ਵਿੱਚ ਸ਼ਾਮ ਦੀ ਕਥਾ ਵਿੱਚ ਵੀ ਸ਼੍ਰਵਣ ਕਰਾਂਗੇ। ਅੱਜ 5 ਜੂਨ ਹੈ ਅਤੇ 5 ਜੂਨ ਦਾ ਕਿਸ ਤਰੀਕੇ ਨਾਲ ਜਿਹੜਾ ਸੀ ਇਹ ਸਾਰਾ ਜੰਗ ਹੋਇਆ ਅਤੇ ਇਹ ਵਰਣਨ ਆਪਾਂ ਗੁਰੂ ਕਿਰਪਾ ਕਰਨ ਸ਼ਾਮ ਨੂੰ ਕਰਾਂਗੇ ਸੱਚੇ ਪਾਤਸ਼ਾਹ ਮਿਹਰ ਕਰਨ। ਸਤਿਗੁਰੂ ਫਰਮਾਨ ਕਰਦੇ ਹਨ ਕਿ ਹਰ ਆਪੇ ਝਗੜ ਚੁਕਾਵੇ, ਆਪ ਹੀ ਪਰਮਾਤਮਾ ਮਿਹਰ ਕਰਦਾ ਪੂਰੇ ਗੁਰੂ ਨਾਲ ਮਿਲਾ ਦਿੰਦਾ। ਪੂਰੇ ਗੁਰੂ ਨਾਲ ਮਿਲਾ ਕੇ ਜਨਮ ਦੇ ਝਗੜੇ, ਮਰਨ ਦੇ ਝਗੜੇ, ਵਿਕਾਰਾਂ ਦੇ ਝਗੜੇ ਇਹ ਸਾਰੇ ਖਤਮ ਕਰ ਦਿੰਦਾ ਵਾਹਿਗੁਰੂ। ਗੁਰੂ ਕਿਰਪਾ ਕਰਨ, ਨਾਮਦਾਨ ਬਖਸ਼ਣ, ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਣ, ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅਗਾਂਹ ਵਾਸਤੇ ਸਮੱਤ ਬਖਸ਼ਣੀ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸੋ ਗੁਰੂ ਮਹਾਰਾਜ ਮਿਹਰ ਕਰਨ, ਨਾਮਦਾਨ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਣ, ਗੁਰੂ ਘਰ ਸਦਾ ਆਜ਼ਾਦ ਆਬਾਦ ਰੱਖਣ ਮਹਾਰਾਜ ਸੱਚੇ ਪਾਤਸ਼ਾਹ। ਸਮਾਪਤੀ ਦੀਆਂ ਪੰਕਤੀਆਂ ਗਾਈਏ ਔਰ ਫਤਿਹ ਬੁਲਾਈਏ ਜੀ।

ਕ੍ਰਿਸ਼ਨ ਧਿਆਈ ਆਇਓ ਜਿਹ ਜਿੱਥੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਿਆਵੇਂ ਧਾਏ, ਸਭ ਥਾਈ ਹੋਏ ਸਹਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ, ਬੋਲਣਾ ਜੀ ਵਾਹਿਗੁਰੂ। ਸਿੱਖਾਂ ਦਾ ਮਾਣ ਨੀਵਾ, ਮਤ ਉੱਚੀ ਮਤ ਪਤ ਦੇ ਰੱਖ ਆਪ ਅਕਾਲ ਪੁਰਖ ਵਾਹਿਗੁਰੂ।

ਆਈਆਂ ਸੰਗਤਾਂ ਦੀ ਦਰ ਹਾਜ਼ਰੀ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਂਧ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ

ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇਂ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਜੋ ਇਹ ਸ਼ਹੀਦੀ ਸਾਕੇ ਦੇ ਦਿਨ ਚੱਲ ਰਹੇ ਹਨ, ਜੂਨ 1984 ਦੇ, ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸ਼ਾਮ ਦੇ ਦੀਵਾਨਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ। ਗੁਰੂ ਘਰ ਵਿਖੇ ਵਿਸ਼ੇਸ਼ ਦੀਵਾਨ ਜੋ ਸਜ ਰਹੇ ਹਨ, ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ। ਸ਼ਨੀਵਾਰ ਨੂੰ ਜੋ ਨਗਰ ਕੀਰਤਨ ਹੋ ਰਹੇ ਹਨ ਸਨ ਫਰਾਂਸਿਸਕੋ ਵਿਖੇ, ਉੱਥੇ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ। ਆਓ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਨਾਲ ਨਾਲ ਵਾਹਿਗੁਰੂ ਮੰਤਰ ਦੇ ਜਾਪ ਕਰੀਏ।

ਅਹਿਨ ਸਹਿਜ ਸੁਭਾਅ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖੁਸ਼ਮਦੀ ਨੂਰ ਅਰਸਹ ਕੁਰਸਹ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ।

ਤਨ ਜਾਣਈ ਭਖ ਅਭਖ ਸਭ ਖਾਈ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਈ ਮਾਇਆ ਜਲ ਪਸਾਰਿਆ ਪੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਸਿਆ ਨਿਕਸ ਨ ਪਾਏ ਮਾਏ ਜਿਨ ਕੀਤਾ ਤਿਸੇ ਨ ਜਾਣੀ ਫਿਰ ਫਿਰ ਆਵੈ ਜਾਏ ਅਨਕ ਪ੍ਰਕਾਰੀ ਮੋਹਿਆ ਬਹੁ ਵਿਦੇਹ ਸੰਸਾਰ ਜਿਸਨੂੰ ਰੱਖੈ ਸੋ ਰਹੈ ਸਮਰੱਥ ਪੁਰਖ ਅਪਾਰ ਹਰ ਜਨ ਹਰ ਲੇਵ ਉਧਰੇ ਨਾਨਕ ਸਦ ਬਲਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ

ਸਹੁਰੜੈ ਸੁਖ ਵਸ ਗੁਰ ਮਿਲ ਚੱਜ ਅਚਾਰ ਸਿੱਖ ਤੁਰ ਕਦੇ ਨਾ ਲੱਗੈ ਦੁੱਖ ਸਭਨਾ ਸਹੁਰੈ ਵੰਜਣਾ ਸਭ ਮੁਕਲਾ ਬਨਹਾਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ।

ਗੁਰ ਬਿਨ ਤਰਿਓ ਨਾ ਕੋਈ। ਦੇਖ ਦਰਸ਼ਨ ਮਨ ਸਾਧਾਰ, ਪਾਪ ਸਗਲੇ ਜਾਹੇ। ਹਉ ਤਿਨ ਕਾ ਬਲਹਾਰਨ, ਜੇ ਗੁਰ ਕੀ ਪੈਰੀ ਪਾਹੇ। ਸਾਰ ਸੰਗਤ ਮਨ ਬਸੈ, ਸਾਚ ਹਰ ਕਾ ਨਾਉ। ਸੇ ਬੜਭਾਗੀ ਨਾਨਕਾ, ਜਿਨ੍ਹਾਂ ਮਨ ਇਹੋ ਭਾਉ। ਸ੍ਰੀ ਰਾਗ ਮਹੱਲਾ ਪੰਜਵਾਂ, ਸੰਚ ਹਰ ਧਨ। ਪੂਜ ਸਤਿਗੁਰ, ਛੋੜ ਸਗਲ ਵਿਕਾਰ। ਜਿਨ ਤੂੰ ਸਾਜ ਸਵਾਰਿਆ, ਹਰ ਸਿਮਰ ਹੋਏ ਉਧਾਰ। ਜਪ ਮਨ ਨਾਮ ਏਕ ਅਪਾਰ, ਪ੍ਰਾਨ ਮਨ ਤਨ ਜਿਨਹੇ ਦਿਆ। ਹਿਰਦੇ ਕਾ ਆਧਾਰ, ਰਹਾਉ ਕਾਮ ਕ੍ਰੋਧ ਅਹੰਕਾਰ। ਮਤੇ ਵਿਆਪਿਆ ਸੰਸਾਰ, ਪਾਉ ਸੰਤ ਸਰਣੀ ਲਾਗ ਚਰਣੀ। ਮਿਟੈ ਦੁਖ ਅੰਧਾਰ, ਸਤ ਸੰਤੋਖ ਦਇਆ ਕਮਾਵੈ। ਇਹ ਕਰਨੀ ਸਾਰ, ਆਪ ਛੋੜ ਸਭ ਹੋਏ ਰੇਣਾ। ਜਿਸ ਦੇ ਪ੍ਰਭ ਨਿਰੰਕਾਰ, ਜੋ ਦਿਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰ। ਕਹੋ ਨਾਨਕ ਗੁਰ ਭਰਮ ਕਾਟਿਆ, ਸਗਲ ਬ੍ਰਹਮ ਵਿਚਾਰ। ਸ੍ਰੀ ਰਾਗ ਮਹੱਲਾ ਪੰਜਵਾਂ, ਦੁਕ੍ਰਿਤ

ਕਹਿਣ ਤੇ ਮੁਕਤਾ ਗੁਰਮੁਖ ਕੋਈ ਬਿਰਲਾ ਗਤ ਅਵਗਤ ਕਛ ਨਜ਼ਰ ਨ ਆਇਆ ਸੰਤਨ ਕੀ ਰੇਨ ਨਾਨਕ ਦਾਨ ਪਾਇਆ ਸੋ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਸਤਵਾਂ

ਨਾਹੀ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤ ਹੋ ਮੇਰੀ ਰਾਖਾ ਮਮਤਾ ਭਏ ਕਿਰਪਾਲ ਠਾਕੁਰ ਰਹੇ ਓ ਆਵਣ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਸੰਤ ਜਨਾ ਮਿਲ ਭਾਈਆ ਕਟਿਆੜਾ ਜਮਕਾਲ ਸੱਚਾ ਸਾਹਿਬ ਮਨ ਬੁਠਾ ਹੋਆ ਖਸਮ ਦਇਆਲ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਗਲ ਸਭ ਜੰਜਾਲ ਮੇਰੇ ਸਤਿਗੁਰਾ

ਫਰਿਸ਼ਤਿਆਂ ਦਰਗਾਹ ਬੈਸਨ ਜਾਈ ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣੀਐ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰੱਬ ਰਹਿਆ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸਹਿ ਦੇ ਆਧਾਰ ਸਤਿਗੁਰ ਬਚਨ ਕੁਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਘਾਲ ਰਹਾਉ ਗੁਰ ਸਮਰੱਥ ਅਪਾਰ ਗੁਰ ਬੜ ਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇਵੜ ਅਵਰ ਨ ਕੋਈ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੇ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰ ਨਾਮ ਦੇ ਉਧਰਾ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ

ਰਾਸ ਸਤਿਗੁਰ ਸਰਨੀ ਆਇਆ ਬਾਹੁੜ ਨਹੀਂ ਬਿਨਾਸ ਹਰ ਨਾਨਕ ਕਦੇ ਨਾ ਵਿਸਰੋ ਇਹੋ ਜੀਓ ਪਿੰਡ ਤੇ ਰਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਨ ਭਾਈ ਹੋ

ਸਾਚੀ ਸਤਿਗੁਰ ਸੇਵ ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇ ਵਰਹਾਉ ਸਤਿਗੁਰ ਮਿੱਟੋਂ ਵਾਰਿਆ ਜਨ ਜਿਤਾ ਸਚ ਨਾਉ ਅਨਦਨ ਸਚ ਸਲਾਹਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗ੍ਰਾਸਨ ਬਿਸਰੈ ਸਫਲ ਮੂਰਤ ਗੁਰ ਆਪ ਗੁਰ ਜੇਵੜ ਅਵਰਨ ਦਿਸਹੀ ਆੜ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣ ਤਾਸ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਿਆ ਸਮਾਏ ਜਿਨ ਕੋ ਪੂਰਬ ਲਿਖਿਆ ਸੇ ਨਾਮ ਧਿਆਏ

ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਬਾਵਣਾ ਜਿਉ ਜਿਉ ਜਾਪੈ ਵਾਏ ਜਿਸਨੂੰ ਵਾਏ ਸੁਣਾਈਐ ਸੋ ਕੇ ਵਿੜਕੇ ਤੁਥਾਏ ਆਖਣ ਵਾਲੇ ਜੇ ਤੜੇ ਸਭ ਆਖ ਰਹੇ ਲਿਵਲਾਏ ਬਾਬਾ ਅਲਹ ਅਗਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵਦਗਾਰ ਰਹਾਉ ਤੇਰਾ ਹੁਕਮ ਨ ਜਾਪੀ ਕੇਤੜਾ ਲਿਖ ਨ ਜਾਣ ਕੋਏ ਜੇ ਸੌ ਸਾਇਰ ਮੇਲੀਐ ਤਿਲ ਨ ਪੁਜਾਵ ਹੈ ਰੋਈ ਕੀਮਤ ਕਿਨੈ ਨਾ ਪਾਈਆ ਸਭ ਸੁਣ ਸੁਣ ਆਖ ਸੋਏ ਪੀਰ ਪੈ ਕਾਮਰ ਸਾਲਕ ਸਾਧਕ ਸਹੁਦੇ ਔਰ ਸ਼ਹੀਦ ਸੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ ਰਸੀਦ ਬਰਕਤ ਤਿਨ ਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨ ਸਾਜੇ ਪੁੱਛ ਨ ਢਾਹੇ ਪੁੱਛ ਨ ਦੇ ਵੈਲੇ ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ

ਸੱਚ ਹੀ ਨਦਰ ਰਜਾਈ। ਸਾਚ ਧੜੀ ਧਨ ਮਾਂਡੀਐ ਕਾਪੜ ਪ੍ਰੇਮ ਸਿਗਾਰ, ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ, ਦੇਵਕ ਸ਼ਬਦ ਵਿਗਾਸਿਆ ਰਾਮ ਨਾਮ ਔਰ ਹਾਰ।

ਤੇ ਗੁਰ ਕਾ ਹਿਤ ਪਿਆਰ। ਨਿਸ ਅੰਧਿਆਰੀ ਸੁਤੀਏ ਕਿਉ ਪੈਰ ਬਿਨ ਰਹਿਣ ਵਿਹਾਏ, ਅੰਕ ਜਲੋ ਤਨ ਜਾਲੀਓ ਮਨ ਧਨ ਜਲ ਵਲ ਜਾਏ, ਜਾ ਧਨ ਕੰਤ ਨ ਰਾਵੀਆ ਤਾਂ ਬਿਰਥਾ ਜੋਬਨ ਜਾਏ। ਸੇ ਜੈ ਕੰਤ ਮਹੇਲੜੀ ਸੁਤੀ ਬੂਝ ਨ ਪਾਏ, ਹਾਂ ਸੁਤੀ ਫਿਰ ਜਾਗਣਾ ਕਿਸ ਕੋ ਪੁੱਛੋ ਜਾਏ, ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਏ। ਸ੍ਰੀ ਰਾਗ ਮਹੱਲਾ ਪਹਿਲਾ।

ਮਿਲੈ ਆਚਾਰ ਰਹਾਉ। ਆਪੇ ਹੀਰਾ ਨਿਰਮਲਾ, ਆਪੇ ਰੰਗ ਮਜੀਠ, ਆਪੇ ਮੋਤੀ ਉਜਲੋ, ਆਪੇ ਭਗਤ ਬਸੀਠ, ਗੁਰ ਕਾ ਸ਼ਬਦ ਸਲਾਹਣਾ, ਘਟ ਘਟ ਡੀਠ ਅਡੀਠ। ਆਪੇ ਸਾਗਰ ਬੋਹੇ ਥਾਇ, ਆਪੇ ਪਾਰ ਅਪਾਰ, ਸਾਚੀ ਬਾੜ ਸਜਾਨ ਤੂੰ ਸ਼ਬਦ ਲੰਘਾਵਣਹਾਰ।

ਕਾਲ ਨਾ ਟਲਸਰਾ ਹੋ ਭਾਈ ਰੇ ਇਉਂ ਸਿਰ ਜਾਣੋ ਕਾਲ ਜੋ ਮੱਛੀ ਤਿਉਂ ਮਾਣਸਾ ਪਵੈ ਅਚਿੰਤਾ ਜਾਲ ਰਹਾਉ ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਅਪਾਰ ਸਚਰ ਤੇ ਸੇ ਉਬਰੇ ਦੁਬਦਾ ਛੋੜ ਬਿਕਾਰ ਹਉ ਤਨ ਕੈ ਬਲਹਾਰਨੈ ਦਰ ਸੱਚੈ ਸਚਿਆਰ ਹਉ ਤਿਨ ਕੈ ਬਲਹਾਰਨੈ ਦਰ ਸੱਚੈ ਸਚਿਆਰ ਸੀ ਚਾਨੇ ਜਿਉ ਪੰਖੀਆਂ ਜਾਲੀ ਬਧਕ ਹਾਥ ਗੁਰ ਰਾਖੇ ਸੇ ਉਬਰੇ ਹੋਰ ਪਾਥੇ ਚੋਗੈ ਸਾਥ।

ਗੁਰਸਬਦ ਦੀ ਸਾ ਲਾਹੀ ਅੰਤ ਨ ਪਾਰ ਅੰਬਾਰ ਤਿੱਥੇ ਕਾਲ ਨ ਅਪੜੈ ਜਿੱਥੇ ਗੁਰ ਕਾ ਸਬਦ ਅਪਾਰ ਹੁਕਮੀ ਸਭੇ ਉਪਜੈ ਹੈ ਹੁਕਮੀ ਕਾਰ ਕਮਾਹੇ ਹੁਕਮੀ ਕਾਲਾ ਬਸ ਹੈ ਹੁਕਮੀ ਸਾਚ ਸਮਾਹੇ ਨਾਨਕ ਜੋਤ ਸੁਭਾਵੈ ਸੋਥੀਐ ਇਨਾ ਜਨਤਾ ਵਸ ਕਿਛ ਨਾਹੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਜੂਠਾ ਤਨ ਜੂਠ ਹੈ ਜਹਿਬਾ ਜੂਠੀ ਹੋਏ ਮੁੱਖ ਝੂਠਾ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਈ ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਈ ਮੁੰਦੇ ਗੁਣਹੀਣੀ ਸੁਖ ਕੇ ਪਿਰ ਰਲੀਆ ਰਸਮਾਨ ਸੀ ਸਾਚ ਸ਼ਬਦ ਸੁਖ ਨੇ ਰਹਾਓ ਪਿਰ ਪਰਦੇਸੀ ਜੇਫੀਐ ਧਨ ਵਾਂਢੀ ਝੂਰੇ ਜਿਉਂ ਜਲ ਥੋੜਾ ਮਛਲੀ ਜਿਉਂ ਜਲ ਥੋੜਾ ਮਛਲੀ ਕਰਨ ਪਲਾਵ ਕਰੇ ਪਿਰ ਭਾਵੈ ਸੁਖ ਪਾਈਐ ਜਾਂ ਆਪੇ ਨਦਰ ਕਰੇ ਪਿਰ ਸਾਲਾ ਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਰੱਤੀ ਰੰਗ ਨਾਲ ਸ਼ਬਦ ਸਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵਗਣ ਯਾਰ ਨਾ ਸੁਖ ਪਈਐ ਸੋਹਰੈ ਝੂਠ ਜਲੀ ਬੇਕਾਰ ਆਵਣ ਵਈਣ ਡਾਖੜੋ ਛੋਡੀ ਕੰਤ ਵਿਸਾਰ ਪਿਰ

ਸਾਧ ਵੰਡਤ ਵਾਚੈ ਪੋਥੀਆਂ ਨਾ ਬੋਝੈ ਵਿਚਾਰ ਅਨਕੋ ਮਤੀ ਦੇ ਚੱਲੈ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਭਵੈ ਰਹਿਣੀ ਸ਼ਬਦ ਸੋ ਸਾਰ ਕੇਤੇ ਪੰਡਤ ਜੋਤ ਕੀ ਬੇਦਾਂ ਕਰੈ ਵਿਚਾਰ ਬਾਦ ਬਰੋਧ ਸਲਾਹਣੇ ਵਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਛੁੱਟ ਸੀ ਕਹਿ ਸੁਣੇ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰਨ ਹਰ ਸੁਹਾਵਣੀ ਮੈਂ ਭਾਵੈ ਪਿਰ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਬੇਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ।

ਦੀਪ ਅਨੂਪ ਜੋਤ ਤਿਰ ਭਵਨ ਜੋਤ ਅਪਾਰ ਹਾਟ ਪਟਨ ਗੜ ਕੋਠੜੀ ਸਚ ਸੌਦਾ ਵਾਪਾਰ ਗਿਆਨ ਅੰਜਨ ਭੈ ਭੰਜਨ ਦੇਖ ਨਿਰੰਜਨ ਭਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਏ ਐਸਾ ਸਤਿਗੁਰ ਜੇ ਮਿਲੈ ਤਾਂ ਸਹਿਜੇ ਲੈ ਮਿਲਾਏ ਕਸ ਕਸ ਵੱਟੀ ਲਾਈਐ ਪਰਖੇ ਹਿਤ ਜਿਤ ਲਾਏ ਖੋਟੇ ਠੌਰ ਨਾ ਪਾਏ ਨੀ

ਸੁਖ ਹੈ ਕੋ ਦੁਖ ਅਗਲਾ, ਮਨ ਮੁਖ ਬੂਝ ਨ ਹੋਏ। ਸੁਖ ਦੁਖ ਸਮ ਕਰ ਜਾਣੀਐ ਹੈ, ਸ਼ਬਦ ਭੇਦ ਸੁਖ ਹੋਏ। ਵੇਦ ਪੁਕਾਰੇ ਵਾਚੀਐ, ਬਾਣੀ ਬ੍ਰਹਮ ਬਿਆਸ। ਮੁਨ ਜਨ ਸੇਵਿਕ ਸਾਧਕਾਂ, ਨਾਮ ਰਤੇ ਗੁਣਤਾਸ। ਸਚ ਰਤੇ ਸੇ ਜਿਣ ਗਏ, ਹਉ ਸਰਬਲ ਹਾਰੈ ਜਾਸ।

ਦੁੱਖ ਘਣੋ ਦੁਹਾਗਣੀ ਕਿਉਂ ਥਿਰ ਰਹਿ ਸੁਹਾਗ। ਭਾਈ ਰੇ ਅਵਰ ਨਾਹੀ ਮੈਂ ਥਾਉ, ਮੈਂ ਤਨ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਉ ਰਹਾਉ। ਗੁਰਮਤਿ ਪਤਿ ਸਾ ਵਾਸ ਤਿਸ, ਤਿਸ ਕੈ ਸੰਗ ਮਿਲਾਉ, ਤਿਸ ਬਿਨ ਘੜੀ ਨਾ ਜੀਵਉ, ਬਿਨ ਨਾ ਵੈ ਮਰ ਜਾਉ। ਮੈਂ ਅੰਧਲੇ ਨਾਮ ਨਾ ਬਿਸਰੈ, ਟੇਕ ਟਿਕੀ ਕਰ ਜਾਉ। ਗੁਰੂ ਜਿਨ੍ਹਾਂ ਕਾ ਅੰਧਲਾ, ਚੇਲੇ ਨਾਹੀ ਠਾਉ, ਬਿਨ ਸਤਿਗੁਰ ਨਾਉ ਨਾ ਪਾਈਐ, ਬਿਨ ਨਾ ਵੈ ਕੈ ਸੁਆਉ। ਹਾਏ ਗਾਇਆ ਪਛਤਾਵਣਾ, ਜਿਉ ਸੁਣਿਐ ਘਰ ਕਾਉ, ਬਿਨ ਨਾ ਵੈ ਦੁਖ ਦੇਹੁਰੀ, ਜਿਉ ਕੱਲਰ ਕੀ ਭੀਤ, ਤਬ ਲਗ ਮੈਲ ਨਾ ਪਾਈਐ, ਜਬ ਲਗ ਸਾਚ ਨ ਚੀਤ। ਸਬਦ ਰਪੈ ਘਰ ਪਾਈਐ, ਨਿਰਵਾਣੀ ਪਦ ਨੀਤ, ਹਾਂ ਗੁਰ ਪੁੱਛੋ ਆਪਣੇ, ਗੁਰ ਪੁੱਛ ਘਰ ਕਮਾਓ, ਸਬਦ ਸਲਾਹੀ ਮਨ ਵਸੈ, ਹਉ ਮੈਂ ਦੁਖ ਜਲ ਜਾਉ। ਸਹਿਜੇ ਹੋਏ ਮਿਲਾਵੜਾ, ਸਾਚੇ ਸਾਚ ਮਿਲਾਓ, ਸਬਦ ਰਤੇ ਸੇ ਨਿਰਮਲੇ, ਤਜ ਕਾਮ ਕ੍ਰੋਧ ਅਹੰਕਾਰ, ਨਾਮ ਸਲਾਹਨ ਸਦ ਸਦਾ, ਹਰ ਰੱਖੈ ਔਰ ਤਹਾਰ। ਸੋ ਕਿਉਂ ਮਨੋ ਵਿਸਾਰੀਐ, ਸਭ ਜੀਆਂ ਕਾ ਆਧਾਰ, ਸ਼ਬਦ ਮਰੈ ਸੋ ਮਰ ਰਹੈ, ਫਿਰ ਮਰੈ ਨਾ ਦੂਜੀ ਵਾਰ, ਸ਼ਬਦ ਹੀ ਤੇ ਪਾਈਐ, ਹਰ ਨਾਮੇ ਲੱਗੈ ਪਿਆਰ। ਬਿਨ ਸ਼ਬਦੈ ਜਗ ਭੂਲਾ ਫਿਰੈ, ਮਰ ਜਨਮੈ ਬਾਰੋ ਬਾਰ, ਸਭ ਸਾਲਾ ਹੈ ਆਪ ਕਉ, ਵਡੋ ਵਡੇਰੀ ਹੋਏ, ਗੁਰਬਿਨੇ ਆਪਣਾ ਚੀਨੀਐ, ਕਹੇ ਸੁਣੇ ਕਿਆ ਹੋਏ। ਨਾਨਕ ਸ਼ਬਦ ਪਛਾਣੀਐ, ਹੋ ਮੈਂ ਕਰੈ ਨ ਕੋਇ, ਸ੍ਰੀ ਰਾਗ ਮਹੱਲਾ ਪਹਿਲਾ। ਬੇਨ ਪੇਰ

ਪਾਹੀਆ ਸ਼ਬਦ ਮਿਲੈ ਰੰਗ ਹੋਇ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਬਰ ਸਹਿਜ ਸਿਗਾਰ ਸੱਚ ਮਾਣੇ ਪਿਰ ਸੇਜੜੀ ਗੂੜਾ ਹਿਤ ਪਿਆਰ ਗੁਰਮੁਖ ਜਾਣ ਸੰਜਾਣੀਐ ਗੁਰ ਮੇਲੀ ਗੁਣਚਾਰ ਸੱਚ ਮਿਲੋ ਬਰ ਕਾਮਣੀ ਪਿਰ ਮੋਹੀ ਰੰਗ ਲਾਏ ਮਨ ਤਨ ਸੱਚ ਵਿਗਸਿਆ ਕੀਮਤ ਕਹਿਣ ਨ ਜਾਏ ਇੱਕ ਤਾਗੈ ਰਲ ਮਿਲੈ ਗਲ ਮੋਤੀਆਂ ਕਾ ਹਾਰ ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ ਖਿਨ ਮੈਂ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਏ ਸ਼ਬਦ ਪਛਾਣੈ ਰਵ ਰਹਿ ਨਾ ਤਿਸ ਅਕਾਲ ਸੰਤਾਏ ਸਾਹਿਬ ਅਤੁਲ ਨਾ ਤੋਲੀਐ ਕਥਨ ਪਾਇਆ ਜਾਏ ਵਾਪਾਰੀ ਬਣ ਜਾ ਰਿਹਾ ਆਏ ਬਜਹੋ ਲਿਖਾਏ ਕਾਰ ਕਮਾਵੈ ਸੱਚ ਕੀ ਲਾਹਾ ਮਿਲੈ ਰਜਾਏ ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਤਿਲ ਨਾ ਤੁਮਾਏ ਗੁਰਮੁਖ ਤੋਲ ਤੁਲਾਈ ਸੀ ਸੱਚ ਤਰਾ ਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨ ਕਹਿਣ ਨਾ ਛੁੱਟੀਐ ਨਾ ਪੜ ਪੁਸਤਕ ਭਾਰ ਕਾਇਆ ਸੋਚ ਨਾ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਬਿਸਰੈ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੇ ਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈਐ ਅਵਗੁਣ ਮੇਟਣ ਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦ ਬੇਦ ਬਿਆਸੈ ਕੋਏ ਰਹਾਉ ਗਿਆਨ ਧਿਆਨ ਧੁਨ ਜਾਣੀਐ ਅਕਥ ਕਹਾਵੈ ਸੋਏ ਸਫਲਿਓ ਬਿਰਖ ਹਰਿਆਵਲਾ ਛਾਬ ਕਨੇਰੀ ਹੋਏ ਲਾਲ ਜਵੇ ਹਰਮਾਣ ਕੀ ਗੁਰ ਭੰਡਾਰੈ ਸੋਏ ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰ ਸੱਚ ਵੱਖਰ ਸੰਚੀਐ ਪੂਰਾ ਕਰਮ ਅਪਾਰ ਸੁਖਦਾਤਾ ਦੁੱਖ ਮੇਟਣੋ ਸਤਿਗੁਰ ਅਸਰ ਸੰਘਾਰ ਭਾਵ ਜਲ ਬਿਖਮ ਡਰਾਵਣੋ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਵਾਹੀ ਮਲਾਰ ਸਤਿਗੁਰ ਭੈ ਕਾ ਬੋਹਿਤਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਬਿਸਰੈ ਦੁੱਖ ਲਾਗੈ ਸੁਖ ਜਾਏ ਜਹ ਬਾ ਜਲੋ ਜਲਾਵਣੀ ਨਾਮ ਨ ਜਪੈ ਰਸਾਏ ਘਟ ਬਿਨ ਸਹਿ ਦੁੱਖ ਅਗਲੋ ਜਮ ਪਕੜੈ ਪਛਤਾਏ

ਸਾਚੋ ਸਾਹਿਬ ਸੇਵੀਐ ਗੁਰਮੁਖ ਅਕਥੋ ਕਾਥ ਆਵੈ ਜਾਇ ਪਵਾਈਐ ਪਇਆ ਕਿਰਤ ਕਮਾਈ ਹੋਰ ਬਲਿਖਿਆ ਕਿਉਂ ਮੇਟੀਐ ਲਿਖਿਆ ਲੇਖਰ ਜਾਏ ਬਿਨ ਹਰ ਨਾਮ ਨਾ ਛੁੱਟੀਐ ਗੁਰਮਤ ਮਿਲੈ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਿਆ ਜੀਉ ਪੁਰਾਨ ਹੋਮੈ ਮਮਤਾ ਜਲ ਬਲੋ ਲੋਭ ਜਲੋ ਅਭਮਾਨ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇਹ ਲਹਿਰੀ ਨਾਲ ਪਛਾੜੀਐ ਭੀ ਬਿਕਸੈ ਅਸਨੇਹ ਜਲ ਮੈਂ ਜੀ ਉਪਾਏ ਕੈ ਬਿਨ ਜਲ ਮਰਨ ਤਿਨੇਹ ਮਨ ਰੇ ਕਿਉਂ ਛੂਟੈ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਿਆ ਬਖਸ਼ੇ ਭਗਤ ਭੰਡਾਰ ਰਹਾਉ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉ ਅਧ ਕੋ ਤਿਉ ਸੁਖ ਕਣੋ ਮਨ ਤਨ ਸ਼ਾਂਤ ਸਰੀਰ ਬਿਨ ਜਲ ਘੜੀ ਨ ਜੀਵਈ ਪ੍ਰਭ ਜਾਣੈ ਅਭ ਪੀਰ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚਾਤਰਕ ਮੇਹ ਸਾਰ ਪਾਰ ਥਲ ਹਰਿਆਵਲੇ ਇੱਕ ਬੂੰਦ ਨ ਪਵਈ ਕੇਹ ਕਰਮ ਮਿਲੈ ਸੋ ਪਾਈਐ ਕਿਰਤ ਪਇਆ ਸਿਰ ਦੇਹ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵਟਣ ਆਪੇ ਖਵੈ ਆ ਵਟਣ ਆਪੇ ਖਵੈ ਦੁੱਧ ਕੋ ਖੱਪਣ ਨ ਦੇ ਆਪੇ ਮੇਲ ਬਛੁਨਿਆ ਸੱਚ ਵਡਿਆਈ ਦੇ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚੱਕ ਵੀ ਸੂਰ ਖਿਨ ਪਲ ਨੀਂਦ ਨ ਸੋਵਈ ਜਾਣੈ ਦੂਰ ਹਜੂਰ ਮਨਮੁਖ ਸੋਝੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋਹੋਏ ਤਾਂ ਕਿ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨਿਹੋ ਨਾ ਟੁੱਟੇ ਜੇ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤਿਰ ਭਵਨ ਸੋਝੀ ਹੋਏ ਨਿਰਮਲ ਨਾਮ ਨਾ ਬੀਸਰੈ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮੇਲੈ ਸੋ ਮਿਲੈ ਜਾਏ ਸੱਚਾ ਪਿੜ ਮਲ ਬੈਨ ਗੁਰ ਪ੍ਰੀਤ ਨਾ ਉਪਜੈ ਹੋਮੈ ਮੈਲ ਨ ਜਾਏ ਸੋ ਹੰਗ ਆਪ ਪਛਾਣੀਐ ਸ਼ਬਦ ਭੇਦ ਪਤੀ ਆਏ ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮੇਲੀਐ ਸ਼ਬਦ ਮਿਲੈ ਪਤੀ ਆਏ ਮਨਮੁਖ ਸੋਝੀ ਨਾ ਪਵੈ ਬੀਛੜ ਝੋਟਾਂ ਖਾਏ ਨਾਨਕ ਦਰ ਪ੍ਰਧਾਨ ਹੈ ਨਾਨਕ ਦਰ ਘਰ ਏਕ ਹੈ ਅਵਰ ਨ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੈ ਭੁਲਾਈਐ ਭੁੱਲੀ ਠੌਰ ਨ ਕਾਏ ਗੁਰਬਿਨ ਕੋ ਨਾ ਦਿਖਾਵੇ ਅੰਧੀ ਆਵੈ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਡੋਹਾਗਣੀ ਨਾ ਪਿਰ ਅੰਕ ਸਮਾਏ ਰਹਾਉ ਭੁੱਲੀ ਫਿਰੈ ਦਸੰਤਰੀ ਭੁੱਲੀ ਗ੍ਰਹ ਤਜਾਏ ਭੁੱਲੀ ਡੂੰਗੁਰ ਥਲ ਚੜੈ ਭਰਮੈ ਮਨ ਡੋਲਾਏ ਧੁਰੋਂ ਬਛੂਨੀ ਕਿਉਂ ਮਿਲੈ ਗਰਬ ਮੁੱਠੀ ਬਿਲ ਲਾਏ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿ ਸੋਭਾ ਘਣੀ ਹਰ ਗੁਣ ਨਾਮ ਆਧਾਰ ਜਿਉ ਭਾਵੈ ਤਿਉ ਰੱਖ ਤੂੰ ਮੈਂ ਤੁਝ ਬਿਨ ਕਵਨ ਪਤਹਾਰ ਅੱਖਰ ਪੜ ਪੜ ਭੁੱਲੀਐ ਭੇਖੀ ਬਹੁਤ ਅਭਮਾਨ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ ਗੁਰਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਸਾਤਨ ਆਪ ਗੁਆਇਆ ਗੁਰ ਕੈ ਸ਼ਬਦ ਸੀਗਾਰ ਘਰ ਹੀ ਸੋ ਪਿਰ ਪਾਇਆ ਗੁਰ ਕੈ ਹਿਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹੋਮੈ ਵਿਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੇ ਤਾਂ ਪਾਈਐ ਆਪ ਨ ਲਿਆ ਜਾਏ ਗੁਰ ਕੀ ਚਰਨੀ ਲੱਗ ਰਹੋ ਵਿੱਚੋਂ ਆਪ ਗਵਾਏ ਸੱਚੇ ਸੇਤੀ ਰਤਿਆਂ ਸੱਚੋ ਪੱਲੇ ਪਾਈ
ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰਮਤਿ ਮਨ ਸਮਝਾਇਆ ਲਾਗਾ ਤਿਸੈ ਪਿਆਰ, ਨਾਨਕ ਸਾਚ ਨਾ ਵਿਸਰੈ ਮੇਲੇ ਸ਼ਬਦ ਅਪਾਰ। ਸ੍ਰੀ ਰਾਗ ਮਹੱਲਾ ਪਹਿਲਾ। ਤ੍ਰਿਸ਼ਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰ, ਧਨ ਜੋਵਨ ਜਗ ਠੱਗਿਆ ਲਭ ਲੋਭ ਅਹੰਕਾਰ, ਮੋਹਠ ਗੋਲੀ ਹੋਮੀ ਸਾ ਵਰਤੈ ਸੰਸਾਰ। ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨ ਕੋਏ, ਮੈਂ ਤੁਝ ਮਨ ਅਵਰ ਨ ਭਾਵੇ, ਤੂੰ ਭਾਵੈ ਸੁਖ ਹੋਏ ਰਹਾਉ। ਨਾਮ ਸਲਾਹੀ ਰੰਗ ਸਿਉ ਗੁਰ ਕਾ ਸ਼ਬਦ ਸੰਤੋਖ, ਜੋ ਦਿਸੈ ਸੋ ਚਲ ਸੀ ਕੂੜਾ ਮੋਹ ਨ ਵੇਖ, ਬਾਟ ਬਟਾਉ ਆਇਆ ਨਿਤ ਚਲਦਾ ਸਾਥ ਦੇਖ, ਆਖਣ ਆਖੈ ਕਿਚੜੇ ਗੁਰ ਬਿਨ ਬੂਝ ਨ ਹੋਈ। ਨਾਮ ਬੜਾਈ ਜੇ ਮਿਲੈ ਸਚ ਰਪੈ ਪਤ ਹੋਏ, ਜੋ ਤੁਧ ਭਾਵੈ ਸੇ ਭਲੇ ਖੋਟਾ ਖਰਾ ਨ ਕੋਏ। ਗੁਰ ਸਰਨਾਈ ਛੁਟੀਐ ਮਨਮੁਖ ਖੋਟੀ ਰਾਸ, ਅਸ਼ਟ ਧਾਤ ਪਾਤ ਸਾਹ ਕੀ ਘੜੀਐ ਸ਼ਬਦ ਵਿਗਾਸ, ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸ। ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਬਜਾਏ, ਕਹਿਣੈ ਹੱਥ ਨਾ ਲੱਭੇ ਸੱਚ ਟਿਕੈ ਪਤ ਪਾਏ, ਗੁਰਮਤਿ ਤੂੰ ਸਾ ਲਾਹਣਾ ਹੋਰ ਕੀਮਤ ਕਹਿਣ ਨਾ ਜਾਏ। ਜਿਤ ਤਨ ਨਾਮ ਨਾ ਭਾਵਈ ਤਿਤ ਤਨ ਹੋਮੈ ਬਾਦ, ਗੁਰ ਬਿਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਧ, ਗੁਰ ਬਿਨ ਗੁਣ ਕਾਮ ਨਾ ਆਵਈ ਮਾਇਆ ਫੀਕਾ ਸਾਧ, ਆਸਾ ਅੰਦਰ ਜੰਮਿਆ ਆਸਾ ਰਸ ਕਸਕਾਈ।

ਸਰਬੇ ਥਾਈ ਏਕ ਤੂੰ ਜਿਉਂ ਭਾਵੈ ਤਿਉਂ ਰਾਖ ਗੁਰਮਤਿ ਸਾਚਾ ਮਨ ਬਸੈ ਨਾਮ ਭਲੋ ਪਥ ਸਾਖ ਹੋਮੈ ਰੋਗ ਗਵਾਈਐ ਸ਼ਬਦ ਸਚੈ ਸਚ ਭਾਖ ਆਕਾਸੀ ਪਾਤਾਲ ਤੂੰ ਤਿਰ ਭਵਨ ਰਹਿਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਏ ਨਾਨਕ ਨਾਮ ਨ ਬਿਸਰੈ ਜਿਉਂ ਭਾਵੈ ਤਿਵੈ ਰਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬੇਦਿਆ ਅਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖ ਸਾਰ ਜਿਉਂ ਭਾਵੈ ਤਿਉਂ ਰਾਖ ਤੂੰ ਮੈਂ ਹਾਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾਜ ਸਿਗਾਰਿਆ ਤਿਸੇ ਤੀ ਲਿਭ ਲਾਏ ਰਹਾਉ ਤਨ ਬੈਸੰਤਰ ਹੋਮੀਐ ਇਕ ਰੱਤੀ ਤੋਲ ਕਟਾਏ ਤਨ ਮਨ ਸਮਦਾ ਜੇ ਕਰੀ ਅਨਦਿਨ ਅਗਨ ਜਲਾਏ ਹਰ ਨਾਮੈ ਤੁਲ ਨ ਪੁੱਜੇ ਜੇ ਲੱਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰਵੱਤ ਤਰਾਏ ਤਨ ਹੈ ਮੰਚਲ ਗਾਲੀਐ ਭੀ ਮਨ ਤੇ ਰੋਗ ਨ ਜਾਏ ਹਰ ਨਾਮੈ ਤੁਲ ਨ ਪੁੱਜੇ ਸਭ ਡਿੱਠੀ ਠੋਕ ਬਜਾਏ ਕਾਂਚਨ ਕੇ ਕੋਟ ਦੱਤ ਕਰੀ ਬਹੁ ਹੈਬਰ ਗੈ ਵਰਦਾਨ ਭੂਮ ਦਾਨ ਗਊਆ ਘਣੀ ਭੀ ਅੰਤਰ ਗਰਭ ਗੁਮਾਨ ਰਾਮ ਨਾਮ ਮਨ ਬੇਦਿਆ ਗੁਰ ਦੀਆ ਸਚਦਾਨ ਮਨ ਹਠ ਬੁੱਧੀ ਕੇਤੀਆਂ ਕੇਤੇ ਬੇਦ ਵਿਚਾਰ ਕੇਤੇ ਬੰਧਨ ਜੀ ਕੇ ਗੁਰਮੁਖ ਮੋਖ ਦੁਆਰ ਸੱਚੋ ਓਰਾ ਸਭ ਕੋ ਉੱਪਰ ਸੱਚ ਆਚਾਰ ਸਭ ਕੋ ਉੱਚਾ ਆਖੀਐ ਨੀਚ ਨ ਦਿਸੈ ਕੋਈ ਇੱਕ ਨੇ ਭਾਂਡਿਆ ਸਾਜਿਆ ਇੱਕ ਚਾਨਣ ਤਿਹ ਲੋਏ ਕਰਮ ਮਿਲੈ ਸੱਚ ਪਾਈਐ ਧੁਰ ਬਖਸ਼ ਨ ਮੇਟੈ ਕੋਈ ਸਾਧ ਮਿਲੈ ਸਾਧੂ ਜਨ ਸੰਤੋਖ ਵਸੈ ਗੁਰ ਭਾਏ ਅਕਥ ਕਥਾ ਵਿਚਾਰੀਐ ਜੇ ਸਤਿਗੁਰ ਮਾਹੀ ਸਮਾਏ ਭੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਦਾ ਜਾਏ ਘੜ ਘੜ ਵਾਜੈ ਕਿੰਗਰੀ ਅਨ ਦਿਨ ਸ਼ਬਦ ਸੁਭਾਏ ਬਿਰਲੇ ਕੋ ਸੋਝੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨ ਬਿਸਰੈ ਛੂਟੈ ਸ਼ਬਦ ਕੁਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੈ ਧੌਲ ਹਰ ਬੱਗੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ ਦੂਜਾ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨਾ ਢਹਿ ਢੇਰੀ ਤਨ ਛਾਰ ਭਾਈ ਰੇ ਤਨ ਧਨ ਸਾਥ ਨ ਹੋਏ ਰਾਮ ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਉ ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਨਹਾਰ ਆਗੈ ਪੂਛ ਨ ਹੋ ਬਈ ਜਿਸ ਬੇਲੀ ਗੁਰ ਕਰਤਾਰ ਆਪ ਛੁਡਾਏ ਛੁੱਟੀਐ ਆਪੇ ਬਖਸ਼ਣ ਹਾਰ ਮਨ ਮੁਖ ਜਾਣੈ ਆਪਣੇ ਧੀਆਂ ਭੂਤ ਸੰਜੋਗ ਨਾਰੀ ਦੇਖ ਬਗਾਸੀਐ ਹੈ ਨਾਲੇ ਹਰਖ ਸੋ ਸੋਗ ਗੁਰਮੁਖ ਸਭ ਦਰੰਗਾਵਲੇ ਐਨਸ ਹਰ ਰਸ ਭੋਗ ਚਿਤ ਚਲੈ ਬਿਤ ਜਾਵਣੋ ਸਾਗਤ ਡੋਲ ਡੋਲਾਏ ਬਾਹਰ ਢੂੰਡ ਬਿਗੁਚੀਐ ਘਰ ਮੈਂ ਬਚ ਸੁਥਾਏ ਮਨਮੁਖ ਹੋਮੈ ਕਰਮ ਸੀ ਗੁਰਮੁਖ ਪੱਲੈ ਪਾਏ ਸਾਗਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ ਰਗਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪਰਾਨ ਪਵਨੈ ਕੈ ਬਸ ਦੇ ਹੋਰੀ ਮਸਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀਐ ਮੋਹ ਨਾ ਲੋੜੈ ਕੋਏ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ ਨਾਮ ਬਹੂਣੇ ਕਿਆ ਗਣੇ ਜਿਸ ਹਰ ਗੁਰ ਦਰਸਨ ਹੋਏ ਜਾਂ ਸੁਪਨੈ ਨਿਸ ਭੁੱਲੀਐ ਜਬ ਲਗ ਨਿੰਦਰਾ ਹੋਏ ਇਉਂ ਸਰਪਨ ਕੈ ਬਸ ਜੀਅੜਾ ਅੰਤਰ ਹੋਮੈ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਏ ਅਗਨ ਮਰੈ ਜਲ ਪਾਈਐ ਜਿਉਂ ਬਾਰਕ ਦੁਧੈ ਮਾਹੇ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੈ ਜੀਵਾਂ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਨੋ ਪੀਏੜੈ ਡਰਿਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਤਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਧਰਿਆਸ ਭਾਈ ਰੇ ਭਵ ਜਲ ਬਿਖਮ ਡਰਾਉ ਪੂਰਾ ਸਤਿਗੁਰ ਰਸ ਮਿਲੈ ਗੁਰਤਾਰੇ ਹਰ ਨਾਉ ਰਹਾਉ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਭੀ ਸੱਚਾ ਸਾਲਾਹਣਾ ਸੱਚਾ ਥਾਨ ਪਿਆਰ
ਦਰ ਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਾਖਰੇ ਲਸਕਰ ਲੱਖ ਅਪਾਰ ਕਿਸ ਹੀ ਨਾਲ ਨਾ ਚੱਲਿਆ ਖੱਪ ਖੱਪ ਮੋਏ ਅਸਾਰ ਸੋਇਨਾ ਰੁਪਾ ਸਾਂਚੀਐ ਮਾਲ ਜਾਲ ਜੰਜਾਲ ਸਭ ਜਗ ਮਹਿ ਦੋਹੀ ਫੇਰੀਐ ਸਭ ਜਗ ਮਹਿ ਦੋਹੀ ਫੇਰੀਐ ਬਿਨ ਨਾਵੈ ਸਿਰ ਕਾਲ ਪਿੰਡ ਪੜੈ ਜਿਉ ਖੇਲ ਸੀ ਬਦ ਪਹਿਲੀ ਕਿਆ ਹਾਲ ਪੁੱਤਾਂ ਦੇਖ ਬਿਗਸੀਐ ਨਾਰੀ ਸੇਜ ਪਤਾਰ ਚੋਆ ਚੰਦਨ ਲਾਈਐ ਕਾਪੜ ਰੂਪ ਸਿਗਾਰ ਖੇਹੂ ਖੇਰ ਲਾਈਐ ਛੋੜ ਚੱਲੈ ਘਰ ਵਾਰ ਮਹਿਰ ਮਲੋਕ ਕਹਾਈਐ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਐ ਜਲ ਬਲੀਐ ਅਭਮਾਨ ਮਨਮੁਖ ਨਾਮ ਵਸਾਰਿਆ ਜਿਉ ਡਬ ਤੱਦਾ ਕਾਨ ਹੋਮੇ ਕਰ ਕਰ ਜਾਇ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇਹ ਸਵਾਹੇ ਗੁਰ ਰਾਖੇ ਸੇ ਨਿਰਮਲੇ ਸਬਦ ਨਵਾਰੀ ਪਾਹੇ ਨਾਨਕ ਤਰੀਐ ਸਚ ਨਾਮ ਸਿਰਸਾ ਹਾਂ ਪਾਤ ਸਾਹੋ ਮੈਂ ਹਰ ਨਾਮ ਨਾ ਬੀਸਰੈ ਹਰ ਨਾਮ ਰਤਨ ਬੇਸਾਹੋ ਮਨਮੁਖ ਭਉ ਜਲ ਪਚ ਮੋਏ ਗੁਰਮੁਖ ਤਰੇ ਅਥਾਹੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਘਰ ਬੈਸਣਾ ਨਿਤ ਚੱਲਣੈ ਕੀ ਧੋਖ ਮੁਕਾਮ ਤਾਂ ਪਰ ਜਾਣੀਐ ਜਾ ਰਹਿ ਨਿਹ ਚਲ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਵੱਧ ਹੋ ਲਾਗ ਰਹੋ ਨਾਮੇ ਰਹਾਉ ਜੋਗੀ ਤਾਂ ਆਸਨ ਕਰ ਬਹਿ ਮੁੱਲਾਂ ਬਹਿ ਮੁਕਾਮ ਪੰਡਿਤ ਬਖਾਣੈ ਪੋਥੀਆਂ ਸਿੱਧ ਬਹਿ ਦੇਵ ਸਥਾਨ ਸੁਰ ਸਿੱਧ ਗਣ ਗੰਧਰਬ ਮੁਨ ਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਭੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਘੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਭੇ ਪਹੂਚ ਸਬਦਾਹ ਮਾਹੇ ਬਖਾਣੀਐ ਬਿਰਲਾ ਤਾਂ ਬੂਝੈ ਕੋਈ ਨਾਨਕ ਬਖਾਣੈ ਬੇਨਤੀ ਜਲ ਥਲ ਮਹੀ ਅਲ ਸੋਈ ਅੱਲਾਹੋ ਅਲਖ ਅਗੰਮ ਕਾਦਰ ਕਰਨ ਹਾਰ ਕਰੀਮ ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸਨੋ ਆਖੀਐ ਜਿਸ ਸਨ ਹੋਵੀ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ ਦਿਨ ਰੱਬ ਚੱਲੈ ਨਿਸ ਸੱਸ ਚੱਲੈ ਤਾਰਕਾ ਲਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ ਮਹੱਲੇ ਪਹਿਲੇ ਸਤਾਰ ਹੈ ਅਸ਼ਟਪਦੀਆ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨ ਹੋਏ ਆਪੇ ਆਪ ਮਿਲਾਏ ਬੁਝੈ ਤਾਂ ਨਿਰਮਲ ਹੋਵੈ ਕੋਏ ਹਰ ਜਿਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤ ਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਲਾਏ ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਈ ਦੇਖ ਕੁਟੰਬ ਮੋਹੇ ਲੋਭਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨ ਪਾਈ ਪ੍ਰਭ ਸਖਾ ਹਰ ਜੀਓ ਮੇਰਾ ਅੰਤੇ ਹੋਏ ਸਖਾਈ ਪੇਈ ਅੜੈ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨ ਜਾਣੈ ਅੰਧੇ ਠੌਰ ਨ ਕਾਹੀ ਹਰ ਸੁਖ ਦਾਤਾ ਮਨ ਨਹੀਂ ਬਸਿਆ ਅੰਤ ਗਿਆ ਪਛਤਾਈ ਪੇਈ ਅੜੈ ਜਗ ਜੀਵਨ ਦਾਤਾ ਗੁਰਮਤ ਮਨ ਬਸਾਇਆ ਅਨਦਨ ਭਗਤ ਕਰੈ ਦਿਨ ਰਾਤੀ ਹੋਮੈ ਮੋਹ ਚੁਕਾਇਆ ਜਿਸ ਸਿਉ ਰਾਤਾ ਤੈ ਸੋ ਹੋਵੈ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭਉ ਲਾਏ ਗੁਰਸਬ ਦੀ ਵਿਚਾਰ ਸਤਿਗੁਰ ਸੇਵਿਆ ਸਹਿਜ ਉਪਜੈ ਹੋਮੈ ਤ੍ਰਿਸਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੈ ਸਚ ਰਖਿਆ ਔਰ ਤਾਰ ਪ੍ਰਭ ਮੇਰਾ ਸਦਾ ਨਿਰਮਲਾ ਮਾ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੈ ਹੋਮੈ ਦੁੱਖ ਸਭ ਜਾਏ ਸਤਿਗੁਰ ਸਬਦ ਸੁਨਾਇਆ ਹੋ ਸਰਬਲ ਹਾਰ ਜਾਉ
अपने मन चित कहे कहाए बिन गुर आप न जाई हर जीव भगत बचल सुख दाता कर कृपा मन वसाई नानक सोभा सुरत दे प्रभ आपे गुरमुख दे वड़ियाई श्री राग महला तीजा।

ਧਿਆਏ ਧੁਰ ਪੂਰਬ ਕਰਤਾ ਲਿਖਿਆ ਤਿਨ ਗੁਰਮਤ ਨਾਮ ਸਮਾਏ ਰਾਹ ਵਿਣ ਸਤਿਗੁਰ ਪ੍ਰਤੀਤ ਨ ਆਵਈ ਨਾਮ ਨ ਲਾਗੋ ਭਾਉ ਸੁਪਨੇ ਸੁਖ ਨ ਪਾਵਈ ਦੁਖ ਮੈਂ ਸਵੈ ਸਮਾਏ ਜੇ ਹਰ ਹਰ ਕੀਚੈ ਬਹੁਤ ਲੋਚੀ ਐ ਕੀਰਤਨ ਮਿਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ ਗੁਰ ਸ਼ਬਦ ਦੜਾਵੈ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀ ਹੈ ਭੀ ਬਿਖ ਫਲ ਲਾਗੈ ਧਾਏ।

ਦੂਜਾ ਔਰ ਨ ਕੋਏ, ਗੁਰਪ੍ਰਸਾਦੀ ਪਾਈਆ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਪੰਖੀ ਬਿਰਖ ਸੁਹਾਵੜਾ, ਸੱਚ ਚੁਗੈ ਗੁਰ ਪਾਏ, ਕਰਮ ਹਰ ਰਸ ਪੀਵੈ ਸਹਿਜ ਰਹਿ, ਉਡੈ ਨ ਆਵੈ ਜਾਏ, ਨਿਜ ਘਰ ਵਾਸਾ ਪਾਇਆ, ਹਰ ਹਰ ਨਾਮ ਸਮਾਹੇ, ਮਨ ਰੇ ਗੁਰ ਕੀ ਕਾਰ ਕਮਾਏ, ਗੁਰ ਕੈ ਭਾਣੇ ਜੇ ਚੱਲੇ ਤਾਂ ਅਨਦਨ ਰਾਚੈ ਹਰ ਨਾਏ। ਰਹਾਉ ਪੰਖੀ ਬਿਰਖ ਸੁਹਾਵੜੇ, ਊਡੈ ਚੌਂਦ ਸਜਾਹੇ, ਜੇਤਾ ਊਡੈ ਦੁੱਖ ਘਣੇ, ਨਿਤ ਦੱਜ ਹੈ ਤੈ ਬਿਲ ਲਾਹੇ, ਬਿਨ ਗੁਰ ਮਹਿਲ ਨਾ ਜਾਪਈ, ਨਾ ਅੰਮ੍ਰਿਤ ਫਲ ਪਾਹੀ, ਗੁਰਮੁਖੋ ਬ੍ਰਹਮ ਹਰਿਆਵਲਾ, ਸੱਚ ਸਹਿਜ ਸੁਭਾਏ, ਸਾਖਾ ਤੀਨ ਨਵਾਰੀਆ, ਏਕ ਸ਼ਬਦ ਲਿਵ ਲਾਏ, ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ। ਮਨਮੁਖ ਉਬੇ ਸੁੱਕ ਗਏ, ਨਾ ਫਲ ਤਿੰਨਾ ਛਾਹੋ, ਤਿੰਨਾ ਪਾਸ ਨਾ ਬੈਸੀਐ, ਉਹਨਾਂ ਘਰ ਨਾ ਗਰਾਓ, ਕਟਿਆ ਤੈ ਨਿਤ ਜਾਲੀਐ ਹੈ, ਉਹਨਾਂ ਸ਼ਬਦ ਨਨਾਓ, ਹੁਕਮੇ ਕਰਮ ਕਮਾਵਣੇ ਪਇਆ ਕਿਰਤ ਫਰਾਓ, ਹੁਕਮੇ ਦਰਸ਼ਨ ਦੇਖਣਾ ਜਹ ਭੇਜੈ ਤਹ ਜਾਓ, ਹੁਕਮੇ ਹਰ ਹਰ ਮਨ ਵਸੈ, ਹੁਕਮੇ ਸੱਚ ਸਮਾਓ, ਹੁਕਮ ਨ ਜਾਣੈ ਬੱਪੜੇ, ਭੂਲੇ ਫਿਰੈ ਗੁਵਾਰ, ਮਨ ਹਟ ਕਰਮ ਕਮਾਮ ਦੇ, ਨਿਤ ਨਿਤ ਹੋਏ ਖੁਆਰ, ਅੰਤਰ ਸ਼ਾਂਤ ਨ ਆਵੇ, ਨਾ ਸੱਚ ਲੱਗੈ ਪਿਆਰ, ਗੁਰਮੁਖੀਆ ਮੋਹ ਸੋਹਣੇ, ਗੁਰ ਕੈ ਹਿਤ ਪਿਆਰ, ਸੱਚੀ ਭਗਤੀ ਸੱਚ ਰਤੇ, ਦਰ ਸੱਚੈ ਸਚਿਆਰ, ਆਏ ਸੇ ਪ੍ਰਵਾਨ ਹੈ, ਸਭ ਕੁਲ ਕਾ ਕਰੇ ਉਧਾਰ, ਸਭ ਨਦਰੇ ਕਰਮ ਕਮਾਮ ਦੇ, ਨਦਰੇ ਬਾਹਰ ਨ ਕੋਏ, ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਏ, ਨਾਨਕ ਨਾਮ ਬੜਾਈਆਂ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਗੁਰਮੁਖ ਨਾਮ ਧਿਆਈਐ ਮਨਮੁਖ ਬੂਝ ਨ ਪਾਹੇ, ਗੁਰਮੁਖ ਸਦਾ ਮੁਖ ਉਜਲੇ, ਹਾਰ ਬਸਿਆ ਮਨਿਆਏ, ਸਹਿਜੇ ਹੀ ਸੁਖ ਪਾਈਐ ਸਹਿਜੇ ਰਹਿ ਸਮਾਏ, ਭਾਈ ਰੇ ਦਸਨ ਦਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਈ ਰਹਾਉ, ਸਦਾ ਸੁਹਾਗ ਸੁਹਾਗਣੀ ਜੇ ਚੱਲੈ ਸਤਿਗੁਰ ਪਾਏ, ਸਦਾ ਪਿਰਨੇ ਚਲ ਪਾਈਐ ਨਾ ਉਹ ਮਰੈ ਨਾ ਜਾਏ, ਸ਼ਬਦ ਮਿਲੀ ਨਾ ਬਿਛੜੈ ਫਿਰ ਕੈ ਅੰਕ ਸਮਾਏ, ਹਰ ਨਿਰਮਲਿਆਤ ਉਜਲਾ ਬਿਨ ਗੁਰ ਪਾਇਆ ਨਾ ਜਾਏ, ਪਾਠ ਪੜੈ ਨਾ ਬੂਝਈ ਭੇਖੀ ਭਰਮ ਭੁਲਾਏ, ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ, ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸਵਾਈ, ਬਿਨ ਸ਼ਬਦ ਜਗ ਦੁਖੀਆ ਫਿਰੈ ਮਨਮੁੱਖਾ ਨੂੰ ਗਈ ਖਾਏ, ਸ਼ਬਦੇ ਨਾਮ ਧਿਆਈਐ ਸ਼ਬਦੇ ਸੱਚ ਸਮਾਏ, ਮਾਇਆ ਭੂਲੇ ਸਿੱਧ ਫਿਰੈ ਸਮਾਧ ਨ ਲੱਗੈ ਸੁਪਾਏ, ਤੀਨੇ ਲੋਭ ਵਿਆਪਤ ਹੈ ਅਧਕ ਰਹੀ ਲਪਟਾਏ, ਬੇਨ ਗੁਰ ਮੁਕਤ ਨ ਪਾਈਐ ਨਾ ਦੁਬਦਾ ਮਾਇਆ ਜਾਏ, ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ, ਦੁੱਖ ਸੁਖ ਇਹੋ ਜੀਓ ਬੱਧ ਹੈ ਹੋਮੇ ਕਰਮ ਕਮਾਏ, ਬਿਨ ਸ਼ਬਦ ਹੈ ਭਰਮ ਨਾ ਚੁਕਈ ਨਾ ਵਿੱਚੋਂ ਹੋਮੈ ਜਾਏ, ਬਿਨ ਪ੍ਰੀਤੀ ਭਗਤ ਨ ਹੋਵੇ ਬਿਨ ਸ਼ਬਦ ਥਾਏ ਨ ਪਾਏ, ਸ਼ਬਦੇ ਹੋਮੈ ਮਾਰਿਆ ਮਾਇਆ ਕਾ ਭਰਮ ਜਾਏ, ਨਾਮ ਪਦਾਰਥ ਪਾਈਐ ਗੁਰਮੁਖ ਸਹਿ ਸੁਭਾਏ, ਬਿਨ ਗੁਰ ਗੁਣ ਨਾ ਜਾਪਣੀ ਬਿਨ ਗੁਣ ਭਗਤ ਨ ਹੋਏ, ਭਗਤ ਬਚਰ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ, ਨਾਨਕ ਸ਼ਬਦੇ ਹਰ ਸਲਾਹੀਐ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਮਾਇਆ ਮੋਹ ਮੇਰੇ ਪ੍ਰਭ ਕੀ ਨਾ ਆਪੇ ਭਰਮ ਭੁਲਾਏ, ਮਨਮੁਖ ਕਰਮ ਕਰੈ ਨਹੀਂ ਬੂਝੈ ਬਿਰਥਾ ਜਨਮ ਗਵਾਏ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਬਸੈ ਮਨ ਆਏ, ਮਨ ਰੇ ਨਾਮ ਜਪੋ ਸੁਖ ਹੋਏ, ਗੁਰਪੂਰਾ ਸਾ ਲਾਹੀਐ ਸਹਿਜ ਮਿਲੈ ਪ੍ਰਭ ਸੋਏ, ਰਹਾਓ ਭਰਮ ਗਇਆ ਭਾਉ ਭਾਗਿਆ ਹਰ ਚਰਨੀ ਚਿਤ ਲਾਏ, ਗੁਰਮੁਖ ਸ਼ਬਦ ਕਮਾਈਐ ਹਰ ਬਸੈ ਮਨ ਆਏ, ਘਰ ਮਹਿਲ ਸੱਚ ਸਮਾਈਐ ਜਮਕਾਲ ਨਾ ਸਕੈ ਖਾਏ, ਨਾਮਾ ਛੀਂਬਾ ਕਬੀਰ ਜੋ ਲਾਹਾ ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਨਾ ਪਛਾਣੈ ਹੋਮੈ ਜਤ ਗਵਾਈ, ਸੁਰ ਨਰ ਤਿੰਨ ਕੀ ਬਾਣੀ ਗਾਵੈ ਕੋਈ ਨ ਮਿਟੈ ਪਾਈ, ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ, ਦੂਜਾ ਭਾਉ ਨਾ ਜਾਣੈ ਸਤਿਗੁਰ ਭੇਟਿਆ ਨਿਰਮਲ ਹੋਆ ਅਨੰਦਨ ਨਾਮ ਵਖਾਣੈ,
एको पढ़ा एको न बुझा दूजा अवर न जाने खड़ दर्शन जोगी सने असी बिन गुर परम पलाए सतगुर सेवै ता गत मित पावै हर जीव मन बसाए सच्ची बाणी सोचत लागै आवण जान रहाए पंडित पढ़ पढ़ वाद बखाने बिन गुर परम पलाए लख चौरासी फेर पया बिन शब्द मुक्त न पाई जा नाव चेतै ता गत पाए जा सतगुर मेल मिलाए सतसंगत मह नाम हर उपजै सतगुर मिलै सुभाए मन तन अर्पी आप गवाही चलां सतगुर पाए सद बलहारी गुर अपने बिटों जे हर से ती चितलाए सो ब्राह्मण ब्रह्म जो बिंदे हर से ती रंग राता प्रभ निकट बसै सबना घट अंतर गुरमुख विरलै जाता नानक नाम मिलै बड़ियाई गुर कै शब्द पछाता प्रभ निकट बसै सब ना घट अंतर गुरमुख बिरलै जाता नानक नाम मिलै बड़ियाई गुर कै शब्द पछाता वाहिगुरु जी का खालसा वाहिगुरु जी की फतेह।

ਜਨਮ ਦੀ ਕੱਟੀ ਵਾਹਿਗੁਰੂ ਸਾਹਿਬ ਜੀਓ।

सदा सदा दाता रहौ अंजन साहेब सेविया अंत सदाए सोए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਬੜੇ ਆਈਆਂ, ਸ਼ਬਦ ਤਾਂ ਗਾਬ ਹਰੀ ਕੇਰਾ, ਮਨ ਜੁਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਅੱਖਰ ਬਾਦ ਘਾਟ ਪਰ ਜੁਗ ਮਾਫ ਕਰਨੀ ਧਾਰਾਈਆਂ ਸੰਤਨੀਆਂ।
0: ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਾ ਅਕਾਲ ਮੂਰਤ ਆਜੋਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕੋ ਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸੋ ਸਿਆਣਪਾਂ ਲੱਖ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿ ਜਾਈ ਹੁਕਮੀ ਹੋਵਨ ਜੀ ਆ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੇ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਆਦਰਾ ਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਸੇਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੇ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੀਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋਂ ਜਾਣਾ ਆਖਾ ਨਾਹੀ ਕਹਿਣਾ ਕਥਣ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ ਜੇ ਤੀਸਰ ਠੇ ਉਪਾਈ ਵੇਖਾ ਵਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰ ਯਾਰ ਜਾ ਹੁਰਦ ਸੋਹਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੈ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸੁਲਾਨ ਮੰਦ ਸੁਣਿਆ ਜੁਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਸਰਕਾ ਸੁਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਸਰਾਗੁਣਾ ਕੇ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹੱਥ ਵਿਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਦੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤੋ ਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ
ਮਨੈ ਮੋਚੋਟਾ ਨਾ ਖਾਏ, ਮਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਘੁੰਮਣ ਜਾਣੇ ਮਨ ਕੋਏ। ਮਨੈ ਮਾਰਗ ਠਾਕ ਨਾ ਪਾਏ, ਮਨੈ ਪਥ ਸਿਉ ਪ੍ਰਗਟ ਜਾਏ, ਮਨੈ ਮਗ ਨਾ ਚੱਲੇ ਪੰਥ, ਮਨੈ ਧਰਮ ਸਦੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਘੁੰਮਣ ਜਾਣੇ ਮਨ ਕੋਏ। ਮਨੈ ਪਾਵੇ ਮੁਖ ਦੁਆਰ, ਮਨੈ ਪਰਵਾਰੇ ਸਾਧਾਰ, ਮਨੈ ਤਰੇ ਤਾਰੇ ਗੁਰਸਿੱਖ, ਮਨੈ ਨਾਨਕ ਭਵੇ ਨਾ ਭੇਖ, ਐਸਾ ਨਾਮ ਨਿਰੰਜਨ ਹੋਏ, ਜੇ ਘੁੰਮਣ ਜਾਣੇ ਮਨ ਕੋਏ। ਪੰਚ ਪਰਵਾਨ ਪੰਚ ਪ੍ਰਦਾਨ, ਪੰਚੇ ਪਾਵੇ ਦਰਗਹਿ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰੇਗ ਧਿਆਨ। ਜੇ ਕੋ ਕਹਿ ਕਰੇ ਵਿਚਾਰ, ਕਰਤੇ ਕਹਿ ਕਰਨੇ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ, ਜੇ ਕੋ ਬੁਝੇ ਹੋਵੇ ਸਚਿਆਰ, ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੇ ਹੋਰ ਹੋਰ, ਤਿਸ ਤੇ ਭਾਰਤ ਲੈ ਕਮਣ ਜੋਰ, ਜੀ ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ।

ਵਾਰ ਜੋ ਤੁਦ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ। ਅਸੰਖ ਗਲ ਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਅਸੰਖ ਕੂੜੇ ਆਰ ਕੂੜੇ ਫੇਰਾਹੇ, ਅਸੰਖ ਮਲੇਛ ਮਲ ਭਖ ਖਾਹੇ। ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ। ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹੇ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਯੋਗ ਵਖਾਣ, ਜਿਹਨੇ ਲਿਖੈ ਤਿਸ ਸਿਰ ਨਾਹੇ।

ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਏ ਹੱਥ ਪੈਰ ਤਨ ਦੇਹੇ, ਪਾਣੀ ਧੋਤੇ ਉਤਰ ਸਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਹੀਏ ਉਹ ਧੋਏ। ਭਰੀਏ ਮਤ ਪਾਪਾਂ ਕੈ ਸੰਗ, ਤੂੰ ਪੈ ਨਾਵੇ ਕੈ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਤੀਰ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾ।

ਕਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲਿਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲਿਖ ਕੁਰਾਨ ਥਿਤ ਵਾਰਨ ਜੋਗੀ ਜਾਣ ਏ ਰੁਤੁ ਮਾਹੋ ਨਾ ਕੋਈ ਜਾ ਕਰਤਾ ਸਿਰਟੀ ਕੋ ਸਾਜੈ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਹਿ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕੈਨਿਕ ਵਾਤ ਸਹਿ ਸਠਾਰੇ ਕੈਨਿਕ ਤੇ ਬਾਂਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਹੈ ਲਿਖੇ ਹੋਏ ਵਿਨਾਸ ਨਾਨਕ

ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਵਤੀ ਕਹਿ ਨਾਂਤ ਅੰਤ ਨਾ ਕਰਣੇ ਦੇ ਨਾਂਤ ਅੰਤ ਨਾ ਵਿਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੜੀ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆ ਪਾਪ ਨਾਨਕ ਨਦਰੀ ਕਰਮੀ ਦਾਤ।

ਵਿਚਾਰ, ਕਿਤੇ ਖਬ ਤੁੱਟੇ ਵਿਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰ ਖਾਹੀ ਖਾਹੇ, ਕਿਤਿਆਂ ਦੁੱਖ ਭੁਗ ਸਦ ਮਾਰੇ, ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਰੱਖ ਨਾ ਸਕੇ ਕੋਏ, ਜੇ ਕੋ ਖਾਏ ਕੇ ਆਖਣ ਪਾਇਓ, ਜਾਣੇ ਜੇਤੀਆਂ ਮੂੰਹ ਖਾਏ, ਆਪੇ ਜਾਣੇ ਆਪੇ ਦੇ ਆਖੇ, ਸੇ ਭੇ ਕੇ ਈ ਕੇ, ਜਿਸ ਨੂੰ ਬਖਸ਼ ਸਿਪਤ ਸਲਾਹ, ਨਾਨਕ ਪਾਤ ਸਾਹੀ ਪਾਤ ਸਾਹ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਭਏ ਅਮੁੱਲਾਂ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜੇ ਕਰੇ ਵਖਿਆਣ, ਆਖ ਹੈ ਬਰਮ, ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਵਿੰਦ, ਆਖ ਹੈ ਈਸਰ, ਆਖ ਹੈ ਸਿੱਧ, ਆਖ ਹੈ ਕਿਤੇ ਕੀਤੇ ਬੁੱਧ, ਆਖ ਹੈ ਦਾਨਵ, ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ, ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਉੱਠ ਜਾਏ, ਇਤੇ ਕੀਤੇ ਹੋਰ ਕਰੇ ਤਾਖ ਨਾ ਸਕੇ ਕਈ ਕੇ, ਜੇਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸਾਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਏ ਸਿਰ ਗਾ ਵਾਰਾਂ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਂ ਦੇ ਅਨੇਕ ਅਸੰਖਾ, ਕਿਤੇ ਵਾਵਣ ਹਾਰੇ, ਕਿਤੇ ਰਾਗ ਪਰੀ ਸੁੰ ਕਹੀ ਅਨਾ, ਕਿਤੇ ਗਾਵਣ ਹਾਰੇ, ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਵਰਮਾ ਦੇਵੀ ਸੁਣ ਸੁਣਾ ਸੁਵਾਰੇ, ਗਾਵੇ ਉਹਦੇ ਉਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸਰ, ਯੁਗ ਯੁਗ ਵੇਦਾਂ ਨਾਲੇ, ਗਾਵੇ ਮੋਹਨੀ ਅਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨੇ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਸਹੀ ਤੁਧਨੋ ਗਾਵੇ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਉਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨਾ ਜਾਸੀ।

ਸੋਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵੇ ਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੇ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰ ਨਵ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿਧਿ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚੁਲਾਵੇ ਲਿਖੇ ਆਵੇ ਭਾਗ ਆਦੇਸ ਤਿਸੇ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਨ ਜਿਵ ਤਿਸ ਭਾਵੇ ਤਿਵੇ ਚੁਲਾਵੇ ਜਿਵ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਜ਼ਰ ਨ ਆਵੇ ਬਹੁਤਾ ਉਹ ਵਡਾਣ ਆਦੇ ਤਿਸੇ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ ਏ ਤੁਰਾਹੇ ਪਤ ਪਵੜੀਆ ਚੜੀਏ ਹੋਏ ਆਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਦੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੇ ਨਹਿ ਜੋਰ ਹੈ ਜੋਰ ਨ ਮੰਗਣ ਦੇ ਨ ਜੋਰ ਹੈ ਜੋਰ ਨ ਜੀਵਨ ਮਰਨ ਨਹਿ ਜੋਰ ਹੈ ਜੋਰ ਨ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ ਜੇ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਥੈ ਸੁਣ ਪੰਜ ਪ੍ਰਵਾਨ ਨਦਰੀ ਕਰਮ ਪਵੇ ਨਿਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ ਕੇਤੇ ਬਰਮੈ ਕਾੜਤ ਕੜੀਐ

ਵੇਸ ਕਿਤੇ ਦੇਵਦਾਨ ਮੁੰਨ ਕਿਤੇ ਕਿਤੇ ਰਤਨ ਸਮੁੰਦ ਕਿਤੀ ਆ ਖਾਣੀ ਕਿਤੀ ਆ ਬਾਣੀ ਕਿਤੇ ਪਾਦ ਨਰਿੰਦ ਕਿਤੀ ਆ ਸੁਰਤੀ ਸਿਵ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋੜੇ ਆਨੰਦ।

ਧਾਮ ਵਸੇ ਮਨ ਮਾਹੇ। ਤਿੱਥੇ ਭਗਤ ਵਸੇ ਕਹਿ ਲੋ ਕਰੇ ਆਨੰਦ, ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆ, ਤੁਧਵਿਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਵਤੀ ਭਰੇ ਤੇਰੇ ਭੰਡਾਰਾ, ਜੇ ਤੂੰ ਦੇ ਤਿਸੇ ਕਿਆ ਚਾਰਾ, ਨਾ

ਕਹੇ ਚੱਲੀਏ ਦੁੱਖ। ਸੋਕਮ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਹੋਏ ਮਰੇ ਨਾ ਹੋਵੇ ਸੋਗਾ, ਦਿੰਦਾ ਰਹੇ ਨਾ ਚੁੱਕੇ ਭੋਗਾ।

ਰਾਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿ ਪੁਰਖਾ

ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਰਾ ਪ੍ਰਾਣ ਸੁਖਾਈ, ਅਰ ਕੀਰਤ ਮਰੀ ਰਹਿ ਰਾਸ ਰਹਾਉ। ਹਰ ਜਨ ਕੇਵਟ ਭਾਗ ਵਡੇਰੇ, ਜਿਨ ਹਰ ਹਰ ਸਰਦਾਰ ਪਿਆਸ, ਹਰ ਹਰ ਨਾਮ ਮਿਲੇ ਤ੍ਰਿਪਤਾਸ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵੈ ਉਦਮ, ਜਾਂ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮੈਂ ਜਨ ਤੇ ਉਪਾਏ, ਤਾਂ ਕਾ ਰਿਜਕ ਆਗੇ ਕਾਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ ਧਰਿਆ ਰਹਾ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੁਵਾਏ, ਠਾਕਰ ਕਾਹੇ ਮਨ ਭਉ ਕਰਿਆ। ਊੜੇ ਊੜੇ ਆਵੇ ਸਹਿ ਕੋ ਸਾ, ਤਿਸ ਪਾਛੈ ਬਚਰੇ ਸ਼ਰਿਆ, ਤਨ ਕਵਨ ਖੁਲਾਵੇ ਕਵਨ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਠ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ, ਜਨ ਨਾਨਕ ਬਲ ਬਲ, ਸਦ ਬਲ ਜਾਈਏ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖੇ ਕੋ ਓੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਅਰਗਮਾ ਅਗਮੀ ਅਪਾਰਾ, ਸਭ ਧਿਆਵੇ ਸਭ ਧਿਆਵੇ, ਤੁਦ ਜੀ ਹਰ ਸੱਚੇ ਸਿਰਜਨਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਔਨ ਤੁਧ ਬੇਨੀ ਅਵਰਣਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਅਰ ਧਿਆਵੇ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਭੈ ਜਿਨ ਅਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ, ਜਿਨ ਨਿਰਭਉ ਜਿਨ ਅਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਅਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਦ ਜੀ, ਹਰ ਅਨਕੇ ਅਨੇਕੇ ਅਨੰਤਾ, ਤੇਰੀ ਅਨਕਰੇ ਹਰ ਪੂਜਾ ਜੀ, ਤਬ ਤਾਪੇ ਜਪੇ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਿਮਰ ਸਾਧ ਜੀ, ਕਰ ਕਿਰਿਆ ਖੜ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਰ ਜੇਵੜੇ ਵਰਣਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ, ਤੁਦੇ ਆਪੇ ਭਾਵੇ ਸੋਈ, ਵਰਤੇ ਜੀ ਤੂੰ ਆਪੇ ਕਰੇ ਸੋ ਹੋਈ, ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦੇ ਆਪੇ ਸਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭਸੇ ਕਾ ਜਨ ਹੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸੁਚਿਆ ਰਮੈਂਡਾ ਸਾਈ, ਜੋ ਤੋ ਪਾਵੇ ਸੋਈ ਦਿਸੀ, ਜੋ ਤੂੰ ਦੇ ਸੋਈ ਉਪਾਈ ਰਹਾ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀ ਆਪ ਸਭ ਤੁਝੀ ਮਾਇਆ, ਤੁਝ ਬਿਨ ਦੂਜਾ ਕੋਈ ਨਾ ਜੀ, ਜਨ ਸਭ ਤੇਰਾ ਖੇਲ, ਵਿਜੋਗ ਮਨ ਵਿਛੜਿਆ ਸੰਜੋਗੀ ਮੇਲ, ਜਿਸ ਨੂੰ

ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਸਬਣ ਦੂਜਾ ਵਰਣਾ ਕੋਏ। ਤੂੰ ਕਰ ਕਰ ਵੇਖੈ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੇ ਭਈਲੇ ਨਿਵਾਸਾ, ਪਾਣੀ ਪਾਪ ਕਿਤਨੇ ਕੀਆ, ਪੰਕਜ ਮੋਹ ਪਗ ਨਹੀਂ ਚਾਲੇ, ਆਮ ਦੇਖਾ ਤੈ ਡੂਬੀ ਅਲੈ। ਮਨ ਇਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾ, ਨਾ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਣ ਤੂੰ ਨਾਹੀ ਵਿਸਰਿਆ। ਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਵਰਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇ, ਕਹੋ ਨਾਨਕ ਕਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਸੋਹਲਾ ਰਾਗ ਗੌੜੀ ਦੀਵਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀ ਜੈ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਲਾ, ਸਿਮਰਿਓ ਸੁਰਜਨਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ, ਵਾਰੀ ਜਿਤ ਸੋਹਲੇ ਸਦਾ ਸੁਖ ਹੋਏ ਰਹਾਉ।

ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਇ ਪਿਆ ਵੇਹੁ ਰਸਾ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਆਹ ਜੁਮਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ।

नानक दास है सुख मांगे मुख कर संतन की तुरे।

ਰਾਗੇ ਘਰ ਵਸੇ ਸੱਚ ਪੈ ਰਾਤਾ ਹੋਏ ਗਿਆਨ ਮਹਾਰਥ ਭੋਗਵੇ ਬਹੁੜ ਭੂਖ ਨਾ ਹੋਏ ਨਾਨਕ ਮਨ ਮਾਰ ਮਿਲ ਪਈ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਮਨੋ ਮੂਰਖ ਲੋਭਿਆ ਲੋਭੇ ਲਗਾ ਲੁਭਾਨ ਸਵਜਨ ਪੀ ਜੈ ਸਵਾਗਤ ਦੁਰਮਤੀ ਅਮਨ ਜਾਨ ਸਾਧੂ ਸਤਿਗੁਰੂ ਜੇਮ ਲੈ ਤਾਂ ਪਾਈਏ ਗੁਣੇ ਨਿਧਾਨ ਮਨ ਰੇ ਹੋ ਮੈਂ ਛੋੜ ਗੁਮਾਨ ਹਰਿ ਗੁਰ ਸਰਵਰ ਸੇਵ ਤੋਂ ਭਾਵੇਂ ਦਰਗਾ ਮਾਨ ਰਾਹੁ ਰਾਮ ਨਾਮ ਜਪ ਦਿਨ ਸੋ ਰਾਤ ਗੁਰਮੁਖ ਹਰ ਤਨ ਜਾਨ ਸਭ ਸੁਖ ਹਰ ਰਸ ਭੋਗਣ ਸੰਤ ਸਭਾ ਮਿਲ ਗਿਆਨ ਨਿਤੈਨ ਸਾ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈਏ ਗੁਣ ਨਿੰਦਾ ਪਚੇ ਪਛਾਣ ਭਰਮੇ ਭੁੱਲਾ ਦੁੱਖ ਗੁਣ ਜਮ ਮਾਰ ਕਰੇ ਖੋਲ ਹਾਨ ਮਨਮੁਖ ਸੁਖ ਨਾ ਪਾਈਏ ਗੁਰਮੁਖ ਸੁਖ ਸੁਭਾਨ ਇੱਥੇ ਧੰਦ ਬਿਠਾਈਏ ਸਤ ਲਿਖਤ ਪਰਵਾਨ ਹਰ ਸੱਜਣ ਗੁਰ ਸੇਵ ਦਾ ਗੁਰਕਰਣੀ ਪ੍ਰਧਾਨ ਨਾਨਕ ਨਾਮ ਨਾ ਵਿਸਰੇ ਕਰਮ ਸੱਚਾਏ ਨਿਸਾਣ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੇ ਰੋਗ ਵੱਡਾ ਮਨ ਮਾਹੇ ਕਿਉਂ ਦਰਗਾਹ ਪਦ ਪਾਈਏ ਜਾਂ ਹਰ ਨ ਵਸੇ ਮਨ ਮਾਹੇ ਗੁਰ ਮਿਲੀਏ ਸੁਖ ਪਾਈਏ ਅਗਨ ਮਰੇ ਗੁਣ ਮਾਹੇ ਮਨ ਰੇ ਐਨ ਸਾਰ ਗੁਣ ਸਾਰ ਜਿਨ ਖਿੰਨ ਪਲ ਨਾਮ ਨਾ ਵਿਸਰੇ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਏ ਸੁਰਤਿ ਸੁਰਤ ਸੰਜੋਗ ਹਿੰਸਾਉ ਮੈਂ ਗਤ ਕੇ ਨਾਹੀਂ ਸਹਿਸਾ ਸੋਗ ਗੁਰਮੁਖ ਜਿਸ ਸਰ ਮਨ ਵਸੇ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤਿਸ ਸਿਉ ਨੇਹੋ ਨਾ ਕੀ ਜਈ ਜੋ ਦਿਸੇ ਚਲਣ ਹਾਰ ਗੁਰਮੁਖ ਰਵੈ ਸੁਹਾਗਣੇ ਸੋ ਪ੍ਰਭ ਸੇ ਪਤਾਰ ਚਾਰੇ ਅਗਨ ਨਿਵਾਰ ਮਨ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਗਾ

ਜਣ ਨਾਮ ਖੁਦਾਈ ਜੇਬੋ ਤੇਰਾ ਪੜਿਆ ਹੋਵੇ ਕੋ ਰਹਿ ਨਾ ਭਰੀਏ ਭਾਈ ਸੋਈ ਕਦੀ ਦਿਨੇ ਆਪਤ ਜੈ ਇੱਕ ਨਾਮ ਕੀਆ ਆਧਾਰੋ ਹੈ ਪਿਓ ਸੀ ਦਾਰਾਂ ਦਾ ਸੀ ਸੱਚਾ ਸਿਦਨ ਹਾਰੋ ਪੰਜ ਵਕਤ ਨਿਵਾਸ ਗੁਜ਼ਾਰਿਆ ਪੜੇ ਖਤੇਬ ਕੁਰਾਣ ਨਾਨਕਾ ਕਹਿ ਗੁਰ ਸਦੇਈ ਰਹੋ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇੱਕ ਸੁਹਾਨ ਦੋਏ ਸੁਹਾਨੀ ਨਾਲ ਭਲਕੇ ਭੋਕੇ ਸਦਾ ਬਿਆਲ ਕੂੜ ਛੁਰਾ ਮੁੱਠਾ ਮਰਦਾਰ ਧੰਡ ਕਰੂਪ ਰਾ ਕਰਤਾਰ

ਘਰ ਧਾਨ ਕਰੋ ਪਰਾਗ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੇਤੇ ਹਾਂਜੀ ਸੁਰਤ ਹੋਣਾ ਕੋਈ ਨਾ ਕੀ ਜੇ ਸੁਰਤ ਹਾਥ ਨਰਾ ਲਿਖਾ ਕੋ ਆਵੋ ਜਾਓ ਕਾਹੇ ਜੀ ਕਰਾਂ ਚਤੁਰਾਈ ਲੈ ਵੈਦੇ ਵੈ ਢਿੱਲ ਨਾ ਪਾਈ ਰਾਓ ਤੇਰੇ ਜੀ ਦੀਆਂ ਕਾ ਤੋਏ ਕਿਤ ਕੋ ਸਾਵੇ ਆਵੈ ਰੋ ਜੇ ਤੂੰ ਸਾਵੇ ਆਵੈ ਰੋ ਤੂੰ ਨਾ ਕਾ ਤੇਰੇ ਓ ਅਸੀਂ ਬੋਲ ਵਗਾੜ ਵਗਾੜੈ ਬੋਲ ਤੂੰ ਨਦਰੀ ਅੰਦਰ ਤੋਲੈ ਤੋਲ ਜੈ ਕਰਨੀ ਤੈ ਪੂਰੀ ਮਤ ਕਰਨੀ ਬਾਜੋ ਘਟੈ ਘੱਟ ਪਰਣਤ ਨਾਨਕ ਗਿਆਨੀ ਕੈਸਾ ਹੋਏ ਆ ਪਛਾਣੈ ਬੁੱਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਾਹ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਤੁੰਦਰੀਆ ਉਡਾਨਾ ਬੀਨਾ ਮੈਂ ਮਛਲੀ ਕੈਸੇ ਅੰਤਲਾ ਜਾ ਜਾ ਦੇਖਾਂ ਤੈ ਤੈ ਤੂੰ ਤੁਸੇ ਨਿਕਸੀ ਫੂਟ ਮਾਰਾਂ ਨਾ ਜਾਣਾ ਮੈਂ ਓ ਨਾ ਜਾਣਾ ਜਾਲੀ ਜਾਂ ਦੁੱਖ ਲਾਗੇ ਤਾਂ ਤੂੰ ਜੈ ਸੰਭਾਲੀ ਰਾਹੋ ਤੂੰ ਭਰਪੁਰ ਜਾਣਿਆ ਮੈਂ ਦੂਰ ਜੋ ਕੁਛ ਕਰੀ ਸੋ ਤੇਰੇ ਹਾ ਦੂਰ ਤੂੰ ਦੇਖਾ ਓ ਮੁਕਰ ਪਾਉ ਤੇਰੇ ਕੰਮ ਨਾ ਤੇਰਾ ਨਾ ਹੀ ਜਿੱਤਾ ਦੇ ਤੇ ਤਾਂ ਖਾਊਂ ਵੀ ਆਦਰ ਨਾ ਹੀ ਕਹਿ ਦਰ ਦਾਓ ਨਾਨੀ ਕਹੀ ਕਹੀ ਅਰਦਾਸ ਜੀ ਓ ਪਿੰਡ ਸਭ ਤੇਰੇ ਪਾਸ ਆਪੇ ਨੇੜਾ ਦੂਰ ਆਪੇ ਹੀ ਆਪੇ ਮੰਜਮਿਆਂ ਨੂੰ ਆਪੇ ਵੇਖਿਆ ਸੁਣਿਆ ਆਪੇ ਹੀ ਆਪੇ ਕੁਦਰਤ ਕਰੇ ਜਾਨ ਜੋ ਤੁਸ ਪਾਵੇ ਨਾਨਕਾ ਹੁਕਮ ਸੋਈ ਪ੍ਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਾਂ ਕਰੇ ਮਨ ਮਾਨ ਦੇ ਬਣਹਾਰੇ ਕਹਿ ਹੱਥ ਦਾਨ ਪਾਵੇ ਦੇ ਨਾ ਦੇਈ ਸੋਏ ਕਿਤੇ ਕਿ ਕਹਿਆਂ ਕਿਆ ਹੋਏ ਆਪੇ ਸੱਚ ਪਾਵੇ ਤਿਸ ਸੱਚ ਅੰਦਾ ਕੱਚਾ ਕੱਚ ਨੀ ਕੱਚ ਰਹੋ ਜਾਂ ਕਿ ਰੁੱਖ ਵਿਰਖਿਆ ਰਹੋ ਜਿਹੀ ਧਾਤ ਆਓ ਤਿੰਨ ਨਾਓ ਫੁੱਲ ਭਾਓ ਪਲ ਲਿਖਿਆ ਪਾਏ ਆਪ ਜਾ ਪੇ ਖਾਏ ਕੱਚੀ ਕੰਧ ਕੱਚਾ ਵਿਚਰਾਜ ਮੱਤ ਰੋਣੇ ਫਿੱਕਾ ਸਾਜ ਨਾਨਕਿਆਣਿਆ ਵੈ ਰਾਸ ਬਿਣਾਵੇ ਨਾਹੀ ਸਾਬਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਛਲ ਛਲਾਈ ਨਹਿ ਛਲੈ ਨਾ ਘਾਉ ਘਟਾਰਾ ਕਰ ਸਕੇ ਜਿਉਂ ਸਾਹਿਬ ਰਾਖੇ ਤਿਉਂ ਰਾਏ ਸਲੋਭੀ ਕਾਜਿਓ ਟਲ ਪਲੇ ਬੰਦੇਲ ਦੀਵਾ ਕਿਉਂ ਜਲੈ ਰਹੋ ਪੋਥੀ ਪੁਰਾਣ ਕਮਾਈਐ ਪੋਵਟੀ ਅਤ ਤਨ ਪਾਈਐ ਸਚ ਬੂਜਣ ਆਨ ਜਲਾਈਐ ਇਹੋ ਤੇਲ ਦੀਵਾ ਓਂ ਜਲੇ ਕਰ ਚਰਨ ਸਾਹਿਬ ਤੋ ਮਿਲੇ ਰਾਓ ਇਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਬ ਕਮਾਣੀਆਂ ਸਭ ਦੁਨੀਆਂ ਆਪਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਵੈਸਣ ਪਾਈਏ ਕੋ ਨਾਨਕ ਬਾਂਹ ਲੜਾਈਏ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕੋ ਅੰਕਾਰ ਸਤਿਗੁਰੂ ਪ੍ਰਸਾਦ ਹਉ ਸਤਿਗੁਰੂ ਸੇਵੇ ਆਪਣਾ ਇੱਕ ਮਨ ਇੱਕ ਜਿਤ ਪਾਏ ਸਤਿਗੁਰ ਮਨ ਧਿਆਈਏ ਸਤਿਗੁਰ ਧਿਆਈਏ ਨਾਉ ਮੰਗੀਏ ਨਾਮੇ ਸਹਿ ਸਮਾਏ ਹੋ ਸਤਿਗੁਰ ਸੇ ਵੀ ਆਪਣਾ ਇੱਕ ਮਨ ਇੱਕ ਜਿਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛੇ ਸੋ ਫਲ ਪਾਏ ਨਾਉ ਧਿਆਈਏ ਨਾ ਮੰਗੀਏ ਨਾ ਮੈਂ ਸਹਿ ਸਮਾਏ ਮਨ ਮੇਰੇ ਹਰਾ ਚਾਕ ਤਿਕ ਜਾਏ ਜਿੰਨੇ ਗੁਰਮੁਖ ਚਾਖਿਆ ਸਹਿਜ ਰਹਿ ਸਮਾਏ ਰਾਉ ਜਿੰਨੇ ਸਤਿਗੁਰ ਸੇਵਿਆ ਦਿਨ ਪਾਇਆ ਨਾਮ ਨਿਧਾਨ ਅੰਤਰਾ ਹਰ ਰਸ ਰਵ ਰਿਹਾ ਚੁੱਕਾ ਮਨੇ ਬਿਮਾਰ ਹਿਰਦੇ ਕਮਲ ਪ੍ਰਗਾਸਿਆ ਲਾਗਾ ਸਹਿ ਧਿਆਨ ਮਨ ਨਿਰਮਲ ਹਰ ਰਵ ਰਿਹਾ ਪਾਇਆ ਦਰਗਹਿ ਮਾਨ ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ ਹਉਮੈ ਮਮਤਾ ਮਾਰ ਕੈ ਹਰ ਰਾਖਿਆ ਉਰਧਾਰ ਹਉ ਤਿਨ ਕੈ ਬਲਿਆਰ ਨੈ ਜਿਨ੍ਹਾਂ ਨਾਮੇ ਲਗਾ ਪਿਆਰ ਸਹਿ ਸੁਖੀ ਹੈ ਚਉ ਜੁਗੀ ਜਿਨ੍ਹਾਂ ਨਾਮ ਖੋਟਿਆ ਪਾਰ ਗੁਰ ਮਿਲਿਆ ਨਾ ਪਾਇਆ ਚੁੱਕੈ ਮੋ ਪਿਆਸ ਹਰ ਸੇ ਤਿਨ ਮੰਦ ਰਵ ਰਿਹਾ ਕਰੇ ਮਾਇਓ ਦਾਸ ਜਿਨ੍ਹਾਂ ਹਰਿਕਾ ਸਾਧ ਆਇਆ ਤਿਨ ਸਤਨ ਸਦ ਬਲਿਆਰੇ ਦਾਸ ਨਾਨਕ ਨਦਰੀ ਪਾਈਏ ਸਤ ਰਾਮ ਗੁਣ ਤਾਸ ਸ੍ਰੀ ਰਾਗ ਮਹੱਲਾ ਤੀਜਾ ਪਉ ਭੇ ਕਰ ਪਰਮਾਈਏ ਮਨ ਹਿਰਦੇ ਕਪਟ ਕਮਾਏ ਹਰ ਕਾ ਮਹਿਲ ਨਾ ਪਾਵੇ ਮਰ ਵਿਸਤਾ ਮਾਹੇ ਸਮਾਏ ਮਨ ਰੇ ਗ੍ਰਹਿ ਹੀ ਮਾਇਓ ਦਾਸ ਸਤ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹੋ ਗੁਰ ਕਹਿ ਸਬਦ ਮਨ ਜਿਤਿਆ ਕਤ ਮੁਕਤ ਕਰੇ ਮੈਂ ਪਾਏ ਹਰ ਕਾ ਨਾਮ ਚਾਈਏ ਸਤਸੰਗਤ ਮੇਲ ਮਿਲਾਏ ਜੇ ਲੱਖ ਇਸਤਰੀਆ ਭੋਗ ਕਰੇ ਨਵਖੰਡ ਰਾਜ ਕਮਾਏ ਬਿਨ ਸਗੜ ਸੁਖ ਨਾ ਪਾਈਏ ਫਿਰ ਪਰਜੋਨੇ ਪਾਏ ਹਰ ਹਾਰ ਖੰਡ ਜਿਨੇ ਪੈ ਰਿਹਾ ਗੁਰਚਰਨੀ ਚਿਤ ਲਾਏ

ਦਰ ਨਾਨਕ ਜੀਵੇ ਨਾਮ ਲੈ ਹਰ ਦੇਵ ਸਹਿਜ ਸੁਭਾਅ ਇਸ ਰਾਗ ਮਹੱਲਾ ਤੀਜਾ ਕਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਇ ਗੁਰਮੁਖ ਕਰ ਕਮਾਵਣੇ ਸਚਖੰਡ ਪ੍ਰਗਟ ਹੋਏ ਅੰਤਰ ਜਿਸ ਕਹੇ ਸੱਚ ਵਸੇ ਸੱਚੇ ਸੱਚੇ ਸੋਏ ਸੱਚ ਮਿਲੇ ਇਸੇ ਨਾ ਵਿਛੜੇ ਤਿੰਨ ਕਰਵਾਸਾ ਹੋਏ ਮੇਰੇ ਰਾਮ ਹਰ ਬਿਨ ਅਵਰ ਨ ਕੋਏ ਸਗਰ ਸੱਚ ਪ੍ਰਭ ਨਿਰਮਲਾ ਸਬਦ ਮਿਲਾਵਾ ਹੋਏ ਰਾਉ ਸਬਦ ਮਿਲੈ ਸੋ ਮਿਲ ਰਹੇ ਜਿਸਨੋ ਆਪੇ ਲੈ ਮਿਲਾਏ ਦੂਜੇ ਪਾਏ ਕੋ ਨਾ ਮਿਲੇ ਫਿਰ ਭਰਿਆ ਬਹਿ ਜਾਏ ਸਮੇ ਇੱਕ ਵਰਤ ਦਾ ਕੋਰਿਆ ਸਮਾਏ ਜਿਸ ਨੋ ਆਪ ਦਿਆਲੋ ਇਸ ਗੁਰਮੁਖ ਨਾਮ ਸਮਾਏ ਪੜਵ ਪੰਡ ਜੋਤ ਕੀ ਵਾਦ ਕਰੈ ਵਿਚਾਰ ਮਤ ਬੁੱਧ ਪਵੇ ਨਾ ਬੁੱਧ ਅੰਤਰਲੋ ਵਿਕਾਰ ਲਖ ਚੁਰਾਸੀ ਭਰਮ ਦੇ ਭਰਮ ਭਰਮ ਹੋਏ ਖੁਆਰ ਪੂਰਵ ਲਿਖਿਆ ਕਮਾਵਣਾ ਕੋਈ ਨਾ ਮਿਟਣਾ ਹਾਰ ਸਗੁਰ ਕੀ ਸੇਵਾ ਗਾਖੜੀ ਸਰਦੀ ਦੇ ਆਪ ਗਵਾਏ ਸ਼ਬਦ ਮਿਲੇ ਤਾਂ ਹਰ ਮਿਲੇ ਸੇਵਾ ਪੈ ਸਭ ਥਾਏ ਪਾਰਸ ਪਰਸਿਆ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਵ ਲਿਖਿਆ ਤਿੰਨ ਸਤਿਗੁਰੂ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰੈ ਮਤੁ ਕਰੈ ਪੁਕਾਰ ਲਖ ਚੁਰਾਸੀ ਜਿਨ ਸ੍ਰੀ ਸਬਸੇ ਦੇ ਆਧਾਰ ਨਿਰਪੁਸ ਦਾ ਦਿਆਲ ਸੁਭਨਾ ਕਰਦਾ ਸਾਰ ਨਾਨਕ ਗੁਰਮੁਖ ਬੂਝੀਐ ਪਾਇ ਮੁਖ ਦੁਆਰ ਸ੍ਰੀ ਰਾਗ ਮਹੱਲਾ ਤੇਜਾ ਜਿਨੇ ਸੁਣ ਕੇ ਮੰਨਿਆ ਤਿੰਨ ਕਰਵਾਸ ਗੁਰਮਤਿ ਸਲਾਹਿ ਸਾਚਰ ਪਾਇਆ ਗੁਣ ਤਾਸ ਸਬਦ ਰਤਿਸ ਨਿਰਮਲੇ ਹਉ ਸਾਧ ਬਲੇ ਹਾਰੇ ਜਾਸ ਹਿਰਦੇ ਜਿਨ ਕੇ ਹਰ ਵਸ ਤਿਤ ਕਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਇ ਤੁਰਮਸਤਿ ਜਿਨ ਕੋ ਲਿਖਿਆ ਸੋ ਗੁਰਮੁਖ ਰਹੇ ਲਿਵਲਾਇ ਰਹਾਓ ਹਰ ਸੰਤੋ ਦੇਖੋ ਨਦ ਕਰ ਨਿਕਟ ਵਸ ਭਾਰ ਪੂਰ ਗੁਰਮਤ ਜਿਨੀ ਪਛਾਣਿਆ ਸੇ ਦੇਖੇ ਸਦਾ ਹਦੂਰ ਜਿਨ ਗੁਣ ਤਿਨ ਸਦ ਮਨ ਵਸੇ ਓ ਗੁਣਵੰਤਿਆ ਦੂਰ ਮਨਮੁਖ ਗੁਣ ਤੈ ਬਾਹਰੇ ਬਿਨਾ ਮੈਂ ਮਰਦੇ ਝੂਰ ਜਿਨ ਗੁਰਮੁਖ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਰਸੋਏ ਅੰਦਰ ਭਗਤੀ ਰਤਿਆ ਮਨ ਤਨ ਨਿਰਮਲ ਹੋਏ

ਇਹ ਜਨਮ ਪਦਾਰਥ ਪਾਏ ਕੇ ਅਰਨਾਮ ਨਾ ਚੇਤੇ ਲੈ ਵਲਾਏ ਭਗਤ ਸਿਆਰਣ ਨੇ ਅੱਗੇ ਠੋਰ ਨਾ ਪਾਏ ਉਹ ਵੇਲਾ ਹੱਥ ਨਾ ਆਵੇ ਅੰਤ ਗਿਆ ਪਛੋਤਾਏ ਜਿਸ ਨਦਰ ਕਰੇ ਸੋਬਰੇ ਹਰ ਸੇਤੀ ਲਿਵਲਾਏ ਦੇਖਾ ਦੇਖੀ ਸਭ ਕਰੇ ਮਨਮੁਖ ਭੋਜਨ ਪਾਏ ਜਿਨ ਗੁਰਮੁਖ ਹਿਰਦਾ ਸੋਦਾ ਸੇ ਪਈ ਤਿਨ ਥਾਏ ਹਰ ਗੁਣ ਗਾਵੇ ਹਰ ਨਿਤ ਪੜੈ ਹਰ ਗੁਣ ਗਾਏ ਸੁਭਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵਲਾਏ।

ਪਾਰੇ ਧਾਤੁਰ ਬਾਜੇ ਪਲ ਚਰੈ ਨੌਰ ਵਾਰ ਨ ਪਾਰ ਗੁਰਮੁਖ ਜਪਤ ਸੰਜਮੀ ਹਰਿ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਏ ਇੱਕ ਨਾਮ ਕਰਤਾਰ ਨਾਨਕ ਨਾਮ ਧਿਆਈਏ ਸਭਨਾ ਜੀਆਂ ਕਾਇ ਆਧਾਰ ਸ੍ਰੀ ਰਾਗ ਮਹਲਾ ਤੀਜਾ ਮਨਮੁਖ ਮੋਹਿਬੇ ਆਪੇ ਆਪੇ ਰਾਗ ਉਦਾਸੀ ਨਾ ਹੋਏ ਸਬਦ ਨਾ ਚਿੰਨੈ ਸਦਾ ਦੁੱਖ ਹਰ ਦਰਗਹਿ ਪਾਤ ਖੋਏ ਹਉਮੈ ਗੁਰਮੁਖ ਹੋਈਏ ਨਾਮ ਰਤੈ ਸੁਖ ਹੋਏ ਮੇਰੇ ਮਨ ਐਨ ਸੁਹਪੁਰ ਰਹੀ ਨਿਤਿਆਸਾ ਸਤਿਗੁਰ ਸਹਿਮੋ ਪਰਜਲੇ ਘਰੇ ਮੈਂ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੇ ਵਿਕਸੇ ਹਰ ਬੈ ਰਾਗ ਆਨੰਦ ਐਨਸ ਭਗਤ ਕਰੇ ਦਿਨ ਰਾਤੀ ਹਉਮੈ ਮਨ ਚੰਦ ਵੱਡੇ ਪਾਤਸ਼ਾਹ ਸੰਗਤ ਭਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੇ ਨਾਮ ਵਸਾਈ ਅੰਤਰ ਲਾਗਨ ਤਾਮ ਸਮੂਲੇ ਵਿੱਚੋਂ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਦੇਖਾ ਲਿਆ ਰਸ ਪਿਆ ਗਾਏ

ਗੁਰੂ ਮੁਖਾਂ ਕੇ ਮੁਖਿਓ ਜਲੇ ਗੁਰਸਬ ਦੀ ਵਿਚਾਰ ਅਲਪ ਸੁਖ ਪਾਇੰਦੇ ਜਬ ਜਬ ਹਿਰਦੇ ਮੁਰਾਰ ਘਰ ਹੀ ਵਿੱਚ ਮੈਲ ਪਾਇਆ ਗੁਰਸਬ ਦੀ ਵਿਚਾਰ ਸਤਿਗੁਰ ਤੇਜੋ ਮੂੰਹ ਫੇਰੇ ਮੱਥੇ ਤਨਕਾਲੇ ਆਉਂਦੇ ਦੁੱਖ ਮਾਉਂਦੇ ਨਿਤ ਜੋ ਹੇ ਜਮਜਾਲੇ ਸੁਭਨ ਸੁਖ ਨਾ ਦੇਖਣੇ ਵੋ ਚਿੰਤਾ ਬਰਦਾਲੇ

ਨਾਨਕ ਰੋ ਪਾਈਏ ਆਪੇ ਜਾਣੇ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਏ ਸਚ ਵਡਿਆਈ ਦੇ ਗੁਰੂ ਪ੍ਰਸਾਦੀ ਮਨ ਵਸੇ ਹਮੇ ਦੂਰ ਕਰੇ ਇਹੋ ਮਨ ਧਾਵਤ ਤਾਂ ਰਹਿ ਜਾਏ ਆਪੇ ਨਜ਼ਰ ਕਰੇ ਪਾਈ ਰੇ ਗੁਰਮ ਕਰ ਨਾਮ ਧਿਆਏ ਨਾਮ ਨਿਦਾਨ ਸਦ ਮਨ ਵਸੇ ਮੇਲੀ ਪਾਵੈ ਥਾਉ ਰਹਾਉ ਮਨਮੁਖ ਮਨ ਤਾਂ ਨੀ ਆਉਂਦਾ ਤਿਸ ਨਾ ਠੋਰ ਨਾ ਠਾਉ ਬੋਝੋ ਨੀ ਪਾਉਂਦਾ ਫਿਰ ਜੇ ਸੁਣਦੇ ਕਰ ਗਾਓ ਗੁਰਮਤੀ ਕਟ ਜਾਨਣਾ ਸਬਦ ਮਿਲਾਏ ਹਰਡਾਓ

ਕਾਲ ਬਾਜੋ ਗੁਰੂ ਅਚੇਤ ਸਬਦੀ ਦਮਕਾਲ ਨਾਨਕ ਗੁਰਮਥਿਓ ਬਰੇ ਸੱਚਾ ਨਾਮ ਸੰਭਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇ ਲਾਏ ਨਰ ਨਾਮ ਵਸਿਆ ਮਨਿਆਏ ਪੁੱਤ ਜਿਨ ਕੇ ਪੁੰਨ ਹੈ ਤਿਨ ਸਤ ਸੰਗਤ ਮੇ ਲਾਏ।

ਹਿਰੇ ਭਗਤ ਹਿਣਕਾਏ ਜਗਾਇਆ। ਪੂਰੇ ਗੁਰ ਕੀ ਸੇਵਨਾ ਕਿੰਨੀ ਬਿਰਥਾ ਜਨਮ ਗਵਾਇਆ। ਰਹੋ ਆਪੇ ਜਗ ਜੀਵਨ ਸੁਖਦਾਤਾ ਆਪੇ ਭਗਤ ਮਿਲਾਏ ਜੀ। ਜਨਤੇ ਕਿਆ ਵਿਚਾਰੇ ਕਿਆ ਕੋ ਆਗ ਸੁਣਾਏ। ਗੁਰਮੁਖੀ ਆਪੇ ਦੇ ਵਡਾਈ ਆਪੇ ਸੇਵਕ ਰਾਏ ਦੇ। ਖੋਟਾ ਮੋਲ ਬਾਣਾ ਚਲਦਿਆਂ ਨਾਲ ਨਾ ਜਾਈ। ਸਗੁਰ ਸੇਵਕ ਉਨੇ ਦਾਨ ਪਾਇਆ ਤੁਸੀਂ ਕਿਉਂ ਨਾ ਪਾਈ। ਹਰ ਪ੍ਰਭ ਸਖਾ ਅਮਿਤ ਪ੍ਰਭ ਮੇਰਾ ਅੰਤੇ ਹੋਏ ਸਖਾਈ। ਆਪਣੇ ਮਨ ਚਿਕਾਏ ਕਹਾਏ ਬਿਨ ਗੋਰੇ ਆਪ ਨ ਜਾਈ। ਹਰ ਜੋ ਦਾਤਾ ਭਗਤ ਵਚਲ ਹੈ ਕਰ ਕਿਰਪਾ ਮਨ ਵਸਾਈ। ਨਾਨਕ ਸੁਭਾ ਸੁਰ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ। ਸ੍ਰੀ ਰਾਗ ਮਹਲਾ ਤੀਜਾ।

ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਇ ਹਰ ਸੋਏ ਗੁਰ ਕਾ ਸਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਾਉ ਕਰ ਕਿਰਪਾ ਕਰਿ ਆਏ ਆਪੇ ਮਿਲਿਆ ਆਏ।

ਜਾਏ ਚਿਰੇ ਵਚਨ ਨੈ ਮੇਲੀ ਅੰਨ ਸਗੁਰ ਪੰਨੈ ਪਾਏ ਆਪੇ ਕਰ ਕਰਾਏ ਸਿਉ ਨ ਕਰਨਾ ਜਾਏ ਹੇ ਮੰਤਨ ਰਤ ਰੰਗ ਸਿਉ ਹੋਮੈ ਤਦ ਵਿਕਾਰ ਐਨਸ ਹਿਰਦੇ ਰਵ ਰਹੇ ਨਿਰਭਉ ਨਾਮ ਨਿਰੰਕਾਰ ਨਾਨਕਿਆ ਮਿਲਾਇਨ ਪੂਰੇ ਸਭ ਦੇ ਅਪਾਰ।

ਮੁਖ ਸ਼ਬਦ ਨਾ ਜਾਣੇ ਜਾ ਸੁਨਬਤ ਗਵਾਏ ਗੁਰ ਸੇਵਾ ਨਾ ਉਪਾਈਐ ਸੱਚੇ ਰਹਿ ਸਮਾਏ ਸ਼ਬਦ ਮੰਨਿਆ ਗੁਰ ਪਾਈਏ ਵਿੱਚੋਂ ਆਪ ਗਵਾਏ ਅੰਦਰ ਭਗਤ ਕਰੇ ਸਦਾ ਸਾਚੇ ਕੀ ਲਵਲਾਏ ਨਾ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿੰਨੇ ਪੁਰਖੀ ਸਤਿਗੁਰੂ ਨਾ ਸੇਵਿਓ ਸਹਿ ਦੁਖੀਏ ਜੁਗ ਚਾਰ ਕਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੇ ਅਹੰਕਾਰ ਸਤਿਗੁਰ ਕੇ ਫਿਟਕਿਆ ਮੰਗਤ ਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾ ਸੁਵਾਰਨ ਹਾਰ ਮਰ ਮੇਰੇ ਸਦਾ ਹਰ ਵੇਖਾ ਦੂਰ ਜਨਮ ਮਰਨ ਦੁਖ ਪਰ ਹਰੇ ਸਬਦ ਰਿਹਾ ਭਰਪੂਰ ਰਹੋ ਸੱਚ ਸਰਾਣ ਸੇ ਸੱਚਾ ਸੱਚਾ ਨਾਮ ਆਧਾਰ ਸੱਚੀ ਕਾਰ ਘੁਮਾਵਣੀ ਸੱਚੇ ਨਾਲ ਪਿਆਰ ਸੱਚਾ ਸਾ ਵਰਤਦਾ ਕੋਈ ਨਾ ਮਿਟਣ ਹਾਰ ਮਨਮੁਖ ਮਹਿਲ ਨਾ ਪਾਏ ਨੀ ਕੂੜ ਮੁਠੇ ਕੁੜਿਆਰ ਹਉਮੈ ਕਰਤਾ ਜਗ ਮਾ ਗੁਰਬਿਨ ਘੋਰੇ ਅੰਧਾਰ ਮਾਇਆ ਮੋਹ ਵਿਸਾਰਿਆ ਸੁਖ ਦਾਤਾ ਦਾਤਾਰ ਸਤਿਗੁਰ ਸੇਵੈ ਤਾਂ ਉਭਰੇ ਸਤਿ ਰੱਖੈ ਉਰਧਾਰ ਕਿਰਪਾ ਤੇ ਹਰ ਪਾਈਐ ਸਤਿ ਸ਼ਬਦ ਵਿਚਾਰ ਸਤਿਗੁਰ ਸੇਵਾ ਨਿਰਮਲਾ ਹਉਮੈ ਤਦ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸਬਦ ਵਿਚਾਰ ਧੰਦਾ ਤਾ ਉਤਰਾ ਗਏ ਲਾਗਾ ਸੱਚ ਪਿਆਰ ਸੱਚ ਰਤੈ ਮੁਖ ਉਜਲੇ ਤੇ ਸਾਚੈ ਦਰਬਾਰ ਸਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲਗੋ ਪਿਆਰ ਇਸ ਨਾਨ ਦਾਨ ਦੇ ਤਗਰ ਦੂਜੇ ਪਾਇ ਗੁਆਰ ਹਰਜੂ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕੈ ਹੇਤ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸੋਂ ਸੇਵਿਕਿਆ ਜਪ ਕਰੇ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਭਾਣਾ ਮਨ ਲਈ ਵਿੱਚੋਂ ਆਪ ਗਵਾਏ ਏਹਾ ਸੇਵਾ ਚਾਕਰੀ ਨਾ ਵਸੇ ਮਨ ਆਏ ਨਾਮੈ ਤੇ ਸੁਖ ਪਾਈਏ ਸੱਚੇ ਸਬਦ ਸੁਹਾਏ ਮਨ ਮੇਰੇ ਅੰਦਨ ਜਾਗਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਓ ਮਨ ਕੀਆਂ ਇੱਛਾ ਪੂਰੀਆਂ ਸਬਦ ਰਿਹਾ ਭਰਪੂਰ ਭੈ ਭਾਏ ਭਗਤ ਕਰਾਂ ਦਿਨ ਰਾਤੀ ਹਰ ਜੋ ਵੇਖਿਆ ਸਦਾ ਦੂਰ ਸੱਚਾ ਸ਼ਬਦ ਸਦਾ ਮਨ ਰਾਤਾ ਪ੍ਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸੱਚਾ ਗੁਣੀ ਗਹੀਰ ਜੋ ਜਾਗੇ ਸੇ ਉਭਰੇ ਸੁਤੇ ਗਏ ਮੁਹਾਏ ਸੱਚਾ ਸਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ

ਆਏ ਗੁਰ ਕੈ ਸਦ ਪਛਾਣਿਆ ਦੁਖ ਮੈਂ ਵਿਚੋਂ ਗਵਾਏ ਸਗੁਰ ਸਿਵਨ ਆਪਣਾ ਹੋ ਤਿਨ ਕੈ ਲਾਗੋਂ ਪਾਏ ਨਾਨਕ ਦਰ ਸੱਚੇ ਸੁਚਿਆ ਰਹੇ ਹੋ ਤਿਨ ਬਲਿਹਾਰੇ ਜਾਓ ਸ੍ਰੀ ਰਾਗ ਮਹਲਾ ਤੀਜਾ ਜੇ ਵੇਲਾ ਵਖਤ ਵੇ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ ਅੰਦਰ ਨਾਮੇ ਰਤਿਆ ਸੱਚੇ ਸੱਚੇ ਸੋਏ ਕਿਤਲ ਪਿਆਰਾ ਵੀ ਸਹਿਰਾ ਭਗਤ ਕਨੇ ਹੀ ਹੋਏ ਮਨ ਧਨ ਸੀਤਲ ਸਾਚ ਸਿਉ ਸਾਸ ਨਿਰਤਾ ਕੋਏ ਮੇਰੇ ਮਨ ਹਰਕਾ ਨਾਮ ਚ ਆਏ ਸੱਚੇ ਭਗਤਾਂ ਸੀਏ ਜਾਂ ਹਰ ਵਸੈ ਮਨ ਆਏ ਰਾਉ ਸਹਿਜੇ ਖੇਤੀ ਰਾਈਏ ਸੱਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰਜਾ ਸਹਿਜ ਸੁਭਾਏ ਗੁਰ ਕਾ ਸਬਦ ਅੰਮ੍ਰਿਤ ਹੈ ਜਦ ਪੀਤੇ ਦਿਖਦਾਏ ਏ ਮਨ ਸਾਚਾ ਸੱਚ ਰਤਾ ਸੱਚੇ ਰਿਆ ਸਮਾਏ ਆਖਣ ਵੇਖਣ ਬੋਲਣਾ ਸਬਦੇ ਰਿਆ ਸਮਾਏ ਬਾਣੀ ਵਜੇ ਚੌਂ ਜੁਗੇ ਸੱਚਾ ਸੱਚ ਸੁਣਾਏ ਹੋ ਮੈਂ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ ਤਿਨਕੋ ਮੈਲਾ ਦੂਰ ਹੈ ਜੋ ਸੱਚ ਰਹਿ ਲਿਵਲਾਏ ਨਜ਼ਰੀ ਨਾਮ ਸਿਆਈਏ ਵਿਣਕਰਮਾ ਪਾਇਆ ਨਾ ਜਾਏ ਪੂਰੇ ਪਾਏ ਸੱਤ ਸੰਗਤ ਲਹਿ ਸਗੁਰ ਭੇਟਾਏ ਜਿਸ ਆਏ ਅੰਦਰ ਨਾਮੇ ਰਤਿਆ ਦੁਖ ਵਿਖਿਆ ਵਿਚੋਂ ਜਾਏ ਨਾਨਕ ਸਬਦ ਮਿਲਾਵੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹਲਾ ਤੀਜਾ ਆਪਣਾ ਭਉ ਤਿਨ ਪਾਇਨ ਜਿਨ ਗੁਰ ਕਾ ਸਬਦ ਵਿਚਾਰ ਸਤਸੰਗ ਤੇ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰੇ

ਰਾਹੁ ਸੱਚੇ ਭਗਤੇ ਮਨ ਲਾਲ ਥਿਆ ਰਤਾ ਸਹਿ ਸੁਭਾਇ ਗੁਰਸਬ ਦੇ ਮਨ ਮੋਹਿਆ ਕਹਿਣਾ ਕਛੂ ਨਾ ਜਾਏ ਜੇ ਵਰਤੇ ਸ਼ਬਦ ਸੱਚਾਏ ਅੰਮ੍ਰਿਤ ਪਿਵੇ ਰਸ ਗੁਣ ਗਾਏ ਗੁਰਮੁਖੇ ਰੰਗ ਪਾਈਏ ਜਿਸਨ ਕਿਰਪਾ ਕਰੇ ਰਜਾਏ ਸੰਸਾਰ ਸੰਸਾਰਿਆ ਸੁਤਿਆ ਰਹਿਣ ਵਿਹਾਏ

ਆਏ ਸਭ ਰਤੀਆਂ ਸੁਹਾਗਣੇ ਦਿਨ ਵਿੱਚੋਂ ਮੈਂ ਜਾਏ ਸਦਾ ਫਿਰ ਰਾਵ ਹੈ ਆਪਣਾ ਤਿੰਨਾ ਸੁੱਖ ਹੈ ਸੁੱਖ ਵਿਆਹ ਗਿਆਨ ਵਿਹੁਣੀ ਪਰ ਮੁਤਿਆ ਪ੍ਰਾਹੁਣਾ ਪਾਇਆ ਜਾਏ।

ਮਨ ਤਨ ਅਰਪੇ ਸਿਰ ਦੇ ਤਿਨ ਕਹਿ ਲਾਗਾ ਪਾਏ ਜਿਨੇ ਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮੁਖ ਨਾਮ ਪਛਾਣਿਆ ਨਾਨਕ ਸੱਚ ਸਮਾਏ ਸ੍ਰੀ ਰਾਘਵਨ ਲਾਥੀ ਦਾਰ ਜੀ ਸੱਚਾ ਸੱਚ ਤੋਂ ਸਭ ਕੁਛ ਤੇਰੇ ਚਿਰੇ ਲਗ ਚੁਰਾਸੀ ਤਰਸਦੇ ਬਿਨ ਲਗ ਚੁਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੇ ਹਰ ਜੋ ਬਖਸੇ ਬਖਸਲੇ ਸੁਖ ਸਦਾ ਸਰੀਰੇ ਗੁਰਪ੍ਰਸਾਦੇ ਸੇਵ ਕਰੇ।

ਨਾਨਕ ਨਾਮ ਸੰਭਾਲ ਤੂੰ ਜਿਤ ਸੇਵਿਆਂ ਸੁਖ ਹੋਏ। ਸ੍ਰੀ ਰਾਗ ਮਹੱਲਾ ਤੀਜਾ ਜਗਾਉ ਮੈਂ ਮਹਿਲ ਦੁਖ ਪਾਇਆ ਮਲ ਲਾਗੇ ਦੂਜੇ ਪਾਏ ਮਲ ਹੋਮੈ ਧੋਤੀ ਕਿਵੇਂ ਨਾ ਉਤਰੇ ਜੇ ਸੌ ਤੀਰਥ ਨਾਏ।

0: باس بگ پاو درڈو دے کڑ لائے جن نانک کی ارداس
1: سری راگ محلہ پنجواں کر چھواں کرن کارن ایک ہوئی جن کی آیا کار تس تیاو من میرے سرب کو آدھار گر کے چرن من میں تیائے چھوڑ سگل سیان پانسا سبد لے بلائے رہا ہوں दुख कलेस ना पाओ ब्यापे गुरमंत्र हिरदे होवै कोड़ जतना कर रहे गुरबिन तरियो ना कोय दिग दर्स मन सधारे पाप सगले जाहे हों तिनके बलहारणे जे गुर की पैरी पाहे साध संगत मन वसै साचर का नाओ सेवड़ भागी नानका जिना मन एहो पाओ श्री राग महला पंजवा संच हर धन पूज सतगुर छोड़ सगल विकार जिन तू सा सवार यार सिमर होए उदार जाप मन नाम एक अपार प्राण मन तन जिने दिया हृदय का आधार राव काम क्रोध हंकार माते व्याप्या संसार पओ संत सरणी लाग चरणी मिटे दुखे अंधार सत संतोख दया कुमावे करणी सार आप छोड़ सब होए रेना जिस दे प्रभ निरंकार जो दिसे सो सगल तू है पसरे आपा सार कहो नानक भरम घटिया सगल ब्रह्म विचार श्री राग महला पंजवां दोहे किरत सोय किरत मंद संसार संलाना दूह तै रहत भगत है कोई बिरला जाना ठाकुर सर्वे सुमाना क्या कहो सुनो स्वामी तू वट पुरख सो जाना रहा माने बमान मुंदे सो सेवक नाही ता समदर्शी संतो कोई कोट मंदाही कहन कहावने कीर्त करला कथन कहन ते मुगता गुरम कोई बिरला गात अवगत किछ नदर न आया संतन की रेन नानक दान पाया श्री राग महला पंजवां घर सतवां तेरा पर उसे प्यारे मैं लाड लड़ाया भूले चूके बारक तू हर पिता माया सुहेला कहन कहावन तेरा बिखम भावन राव मान तान करो तेरा हो जानो आपा सभी मत सभे ते बाहर बेमोताज बापा पिता हो जानो नाही तेरी कवन जुगता बंधन मुगत संतो मेरी राख है ममता पै कृपाल ठाकरे वावन जाना गुरमिल नानक पार ब्रह्म पिछाणा श्री राग महला पंजवां घर पहला संजना मिल पाई आ कटड़िया जमकाल सचा सह मन मुठा हुआ खसम दयाल पूरा सतगुर भेटिया बिनसिया सब जंजाल मेरे सतगुरा हों तुद विटों कुरबान तेरे दर्शन को बलहार ने तुस दिता अमृत नाम राजन तू सेव्या भाओ कर सही पुरख सुजान तिना पिछे छुट्टी है जिनांतर नाम निधान गुर जीवड़दाता को नहीं जिन दिता आत्म दान आए से प्रवान है जिन गुर मिलिया सो पाए सचे से तीरथ आदर के बैसन जाए करते हथ वड्याईया पूर्व लिखिया पाए सच करता सच करनहार सच साहब सच टेक सचो सच बखाणीए सचो बुद्ध विवेक सर्व निरंतर रव रहा जप नानक जीवेक श्री राग महला पंजवां गुर परमेसर पूजिए मन तन लाए प्यार सतगुर दाता जी का सब सह दे उधार सतगुर बचन कुमावणे सच्चा विचार बिन साधु संगत रतिया माया मोह सब शार मेरे साजन हर हर नाम समाल साधु संगत मन वसे पूर्ण होवे काल राव गुर समराथ अपार गुर वडभागी दर्शन होए गुर आगम गुर गोचर निर्मला गुर जेवड़ अवरणा कोए गुर करता गुर करण हार गुरमुख सची सोए गुर ते बार किश नहीं गुर कीता लोड़े सो होए गुर तीर्थ गुर पार जात गुर मनसा पूर्ण हार गुरदाता नाम दे उदरे सब संसार गुर समरथ गुर निरंकार गुरु चागम अपार गुर की महिमा आगम है क्या कथे कथन हार जितड़े फल मन बांछिए तितड़े सतगुर पास पूर्व लिखे पावने साच नाम दे रास सतगुर सरणी आया बौड़ नहीं बनास हर नानक कदे ना विसर यो जियो पिंड तेरा सास श्री राग महला पंजवां संत जनो सुन भाई ओ छूटन साचे नाए गुर के चरण सरेव ने तीर्थर का नाओ आगे दरगे मनिए मिले नथा विथाओ भाई दे साची सतगुर सेव ਸਤਿਗੁਰ ਤੁੱਠੇ ਪਾਈਐ ਪੂਰਨ ਆਖਿਆ ਭੇਵਰਾ ਸਤਿਗੁਰ ਵਿੱਟੋਂ ਵਾਰਿਆ ਜਨ ਦਿੱਤਾ ਸੱਚ ਨਾਵ ਅਣਦਨ ਸਾ ਸਲਾਹਨਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪਹਿਜਣਾ ਸੱਚੇ ਸੱਚਾ ਨਾਉ ਸਤਿਗੁਰ ਆਸਰਾ ਵਿਸਰੇ ਸਬਲ ਮੂਰਤ ਗੁਰ ਆਪ ਗੁਰ ਜੀ ਵਡਵਰਣਾ ਦਿਸਈ ਆੜ ਪੈਰ ਤਿਸ ਜਾਪ ਨਦਰ ਕਰੇ ਤਾਂ ਪਾਈਏ ਸੱਚ ਨਾਮ ਗੁਣ ਤਾਸ ਗੁਰ ਪਰਮੇਸ਼ਰੀ ਕੈ ਸਭ ਮੇਰਿਆ ਸਮਾਏ ਜਿਨ ਕੋ ਪੂਰਬ ਲਿਖਿਆ ਸਹੀ ਨਾਮ ਧਿਆਏ ਨਾਨਕ ਗੁਰ ਸਰਨਾਗਤੀ ਮਰੇ ਨਾ ਆਵੇ ਜਾਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਵਾਵਣਾ ਜਿਉਂ ਜਿਉਂ ਜਾਪੇ ਵਾਹੇ ਜਿਸ ਨੂੰ ਵਾਏ ਸੁਣਾਈਏ ਸੋ ਕੇਵੜ ਕਿਤ ਥਾਏ ਆਖਣ ਵਾਲੇ ਜੇਤੜੇ ਸਭ ਆਖ ਰਹਿ ਲਿਵਲਾਏ ਬਾਬਾ ਲੋ ਅਗਮ ਅਪਾਰ ਪਾਕੀ ਨਾਈ ਭਾਗ ਥਾਏ ਸੱਚਾ ਪਰਵਿਦਗਾਰ ਰਹਾ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੇ ਕੋਏ ਜੇ ਸੌ ਸੈਰ ਮਿਲੀਏ ਤਿਲ ਨਾ ਪੁਜਾਵੇ ਰੋਏ ਕੀਮਤ ਕਿਨੇ ਨਾ ਪਾਈਆ ਸਭ ਸੁਣ ਸੁਣ ਆਖੇ ਸੋਏ ਪੀਰ ਆਪ ਕਮਰ ਸਾਲਕ ਸਾਧਕ ਸੌਂਦੇ ਅਰ ਸਹੀਦ ਸਿੱਖ ਮਸਾਇਕ ਕਾਜੀ ਮੁੱਲਾਂ ਦਰ ਦਰਵੇਸ਼ ਰਸੀਦ ਬਰਕਤ ਤਿੰਨ ਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਟਾਹੇ ਪੁੱਛ ਨਾ ਦੇਵੈ ਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭਨਾ ਵੇਖੇ ਨਦਰਕਾਰ ਜੈ ਭਾਵੇਂ ਤੈ ਦੇ ਥਾਵਾ ਨਾਵ ਨਾ ਜਾਣੀਏ ਨਾਵਾ ਕੇਵਟ ਨਾ ਹੋ ਜਿੱਥੇ ਵਸੇ ਮੇਰਾ ਪਾਤਸ਼ਾਹ ਹੋ ਸੋ ਕੇਵਡੈ ਥਾਉ ਅੰਬੜ ਕੋਏ ਨਾ ਸਕਈ ਹਉ ਕਿਸ ਨੂੰ ਪੁੱਛਣ ਜਾਓ ਵਰਨਾ ਵਰਨ ਨਾ ਭਾਵਨੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੈ ਭਾਵੇਂ ਤੈ ਦੇ ਹੁਕਮ ਸਵਾਰੇ ਆਪਣਾ ਚਸਾ ਨਾ ਢਿੱਲ ਕਰੇ ਸਭ ਖੁਆਖੇ ਬਹੁਤ ਬਹੁਤ ਲੈਣੇ ਕਹਿ ਵਿਚਾਰ ਕੇਵੜ ਦਾਤਾ ਆਖੀਏ ਦੇ ਕਿਰਿਆ ਸੁਮਾਰ ਨਾਨਕ ਤੁਟਣ ਆਵੇ ਤੇਰੇ ਜੁਗ ਹੈ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹੇਲੀਆਂ ਸਗਲੀਆਂ ਕਰੇ ਸਿੰਗਾਰ ਗਣਤ ਗਨਾਵਣੇ ਆਈਆਂ ਸੂਹਾ ਵੇਸ ਵਿਕਾਰ ਪਾਖੰਡ ਪ੍ਰੇਮ ਨਾ ਪਾਈਐ ਖੋਟਾ ਖਾ ਪਾਜ ਖੁਆਰ ਹਰ ਜੀਉ ਇਉਂ ਪਿਰਦਾਵੇ ਨਾਰ ਤੁਧ ਭਾਵਨ ਸੁਹਾਗਨੀ ਆਪਣੀ ਕਿਰਪਾ ਲੈ ਸੁਵਾਰ ਰਹਾਉ ਗੁਰਸਬਦੀ ਸਿੰਗਾਰੀਆ ਤਨ ਮਨ ਪਿਰਕੈ ਪਾਸ ਦੁਏ ਕਰ ਜੋੜ ਖੜੀ ਧੱਕੇ ਸੱਚ ਕਹੇ ਅਰਦਾਸ ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗ ਰਾਸ ਪਿਰਕੀ ਚੇਰੀ ਕਾਂਡੀਏ ਲਾਲੀ ਮਾਨੇ ਨਾਓ ਸਾਚੀ ਪ੍ਰੀਤ ਨਾ ਟੁੱਟਈ ਸਾਚੇ ਮੇਲ ਮਿਲਾਓ ਸਬਦਰਤੀ ਮਨ ਵੇਦਿਆਉ ਸਤਬਲ ਹਾਰੇ ਜਾਉ ਸਾ ਧਨ ਰੰਡ ਨਾ ਬੈਸਈ ਜੇ ਸਤਿਗੁਰ ਮੈ ਸਮਾਏ ਪਿਰ ਰਸਾਲੂ ਨਾ ਉਤਨੋ ਸਾਚੋ ਮਰੇ ਨਾ ਜਾਏ ਨਿਤ ਰਵੇ ਸੁਹਾਗਨੀ ਸਾਚੀ ਨਦਰ ਰਜਾਏ ਸਾਚ ਧੜੀ ਧਨ ਮਾਂਡੀਏ ਕਾਪੜ ਪ੍ਰੇਮ ਸਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਨੀ ਸਾਚੇ ਪ੍ਰੇਮ ਅਪਾਰ ਪੇ ਬਿਨ ਪਿਰ ਪੁਰਖ ਨਾ ਜਾਣੀ ਸਾਚੇ ਗੁਰ ਕੈ ਹੇਤ ਪਿਆਰ ਨਿਸੰਦਿਆਰੀ ਸੂਤੀ ਹੈ ਕਿਉਂ ਪਿਰ ਬਿਨ ਰਹਿਣ ਵਿਹਾਏ ਅੰਕ ਜਲੋ ਤਨ ਜਾਲੀਓ ਮਨ ਧਨ ਜਲ ਬਲ ਜਾਏ ਜਾ ਤਨ ਕੰਤ ਨਾ ਰਾਵੀਆ ਤਾਂ ਬਿਰਥਾ ਜੂਬਨ ਜਾਏ ਸੇਜੇ ਕੰਤ ਮਿਹਲੜੀ ਸੂਤੀ ਬੂਝ ਨਾ ਪਾਏ ਸੂਤੀ ਪਿਰ ਜਗ ਨਾ ਕਿਸੋ ਪੁੱਛੋ ਜਾਏ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮੋਹ ਤੂੰ ਆਪੇ ਦੇਵਨਹਾਰ ਹਰ ਜੀਓ ਤੂੰ ਕਰਤਾ ਕਰਤਾਰ ਜਿਉਂ ਭਾਵੇ ਤਿਉਂ ਰੱਖ ਤੂੰ ਹਰ ਨਾਮ ਮਿਲੇ ਆਚਾਰ ਰਾ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਬਸੀਠ ਗੁਰ ਕੇ ਸ਼ਬਦ ਸਲਾਹਣਾ ਘੜ ਘੜ ਡੀਠਿਆ ਢੀਠ ਆਪੇ ਸਾਗਰ ਬੋਥ ਆਪੇ ਪਾਰ ਅਪਾਰ ਸਾਚੀ ਵਾਟ ਸੁਜਾਨ ਤੂੰ ਸ਼ਬਦ ਲੰਘਾਵਣ ਹਾਰ ਨਿਡਰਿਆਂ ਡਰ ਜਾਣੀਏ ਬਾਜ ਗੁਰੂ ਗੋਬਾਰ ਅਸਰ ਕਰਤਾ ਦੇਖੀਏ ਔਰ ਕੇਤੀ ਆਵੇ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੇ ਪਾਏ ਗੁਰ ਰਾਖੇ ਸਿ ਉਭਰੇ ਸਾਚੇ ਸਿਉਂ ਲਿਵਲਾ

ਵਰਣਾ ਕੋਏ। ਸ੍ਰੀ ਰਾਗ ਮਹੱਲਾ ਪਹਿਲਾ। ਗੁਰ ਤੇ ਨਿਰਮਲ ਜਾਣੀਐ, ਨਿਰਮਲ ਦੇ ਸਰੀਰ, ਨਿਰਮਲ ਸਾਚੋ ਮਨ ਵਸੇ, ਸੋ ਜਾਣੇ ਅਬ ਪੀਰ। ਸਹਿਜੇ ਤੇ ਸੁਖੇ ਅਗਲੋ, ਨਾ ਲਾਗੇ ਜਮ ਤੀਰ, ਭਾਈ ਰੇ ਮੈਲ ਨਾਈ ਨਿਰਮਲ ਜਲ ਨਾਏ, ਨਿਰਮਲ ਸਾਚਾ ਇਕ ਤੂੰ ਹੋਰ ਮੈਲ ਭਰੀ ਸਭ ਜਾਇਰਾ। ਹਰ ਕਾ ਮੰਦਰ ਸੋਹਣਾ, ਕੀ ਆ ਕਰਨੇ ਹਾਰ, ਰਵ ਸਸ ਦੀਪ ਅਨੂਪ ਜੋਤ, ਤ੍ਰੈ ਭਵਨ ਜੋਤ ਅਪਾਰ, ਹਾਟ ਪੱਟਣ ਗੜ ਕੋਠੜੀ, ਸੱਚ ਸੌਦਾ ਵਪਾਰ, ਗਿਆਨ ਜਨ ਭੈ ਭੰਜਣਾ, ਦੇਖ ਨਿਰੰਜਨ ਪਾਏ, ਗੁਪਤ ਪ੍ਰਗਟ ਸਭ ਜਾਣੀਏ, ਜੇ ਮਨ ਰਾਖੇ ਠਾਏ, ਮੇਰਿਆ ਐਸਾ ਸਤਿਗੁਰ ਜੇ ਮਿਲੇ, ਤਾਂ ਸਹਿਜੇ ਮਿਲੇ ਮਿਲਾਏ, ਐਸਾ ਸਤਿਗੁਰ ਜੇ ਮਿਲੇ, ਤਾਂ ਸਹਿਜੇ ਲੈ ਮਿਲਾਏ, ਕਸ ਕਸ ਵੱਟੀ ਲਾਈਏ, ਪਰਖੇ ਹਿੱਤ ਚਿੱਤ ਲਾਏ, ਖੋਟੇ ਠੌਰ ਨਾ ਪਾਏ ਨੀ, ਖਰੇ ਖੁਜਾਨੇ ਪਾਏ, ਆਸ ਅੰਦੇਸਾ ਦੂਰ ਕਰ, ਇਉਂ ਮਲ ਜਾਏ ਸਮਾਏ, ਸੁਖ ਕੋ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਏ, ਸੁਖੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ, ਸੁਖ ਦੁੱਖ ਸਮ ਕਰ ਜਾਣੀਏ, ਸ਼ਬਦ ਭੇਦ ਸੁਖ ਹੋਏ, ਵੇਦ ਉਪਕਾਰੇ ਵਾਚੀ ਐ, ਬਾਣੀ ਬ੍ਰਹਮ ਵਿਆਸ, ਮੁਨ ਜਨ ਸੇਵਕ ਸਾਧਕਾ, ਨਾਮ ਰਤੇ ਗੁਣਤਾਸ, ਸੱਚ ਰਤੇ ਸੇ ਜਿਨ ਗਏ, ਸਦ ਬਲਹਾਰੇ ਜਾਸ, ਚਹੁ ਜੁਗ ਮੈਲੇ ਮਲ ਭਰੇ, ਜਿਨ ਮੁਖ ਨਾਮ ਨਾ ਹੋਏ, ਭਗਤੀ ਪਏ ਵਿਹੂਣਿਆ, ਮੋਹ ਕਾਲਾ ਪਤ ਖੋਏ, ਜਿਨੀ ਨਾਮ ਸਾਰਿਆ ਅਵਗਣ ਮੁੱਠੀ ਰੋਏ, ਖੋਜਤ ਪਾਇਆ ਡਾਰ ਕਰ ਮਿਲੇ ਮਿਲਾਏ, ਆ ਪਛਾਣੇ ਘਰ ਵਸੇ, ਹਉਮੈ ਤ੍ਰਿਸਨਾ ਜਾਏ, ਨਾਨਕ ਨਿਰਮਲੀ ਉਜਲੇ ਜੋ ਰਾਤੀ ਅਰਣਾਏ। ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਭੂਲੇ ਬਾਬਰੇ, ਗੁਰ ਕੀ ਚਰਨੀ ਲਾਗ, ਹਰ ਜਪ ਨਾਮ ਧਿਆਏ ਤੂੰ, ਜਮ ਡਰ ਪੇ ਦੁੱਖ ਭਾਗ, ਦੁਖ ਘਣੋ ਦੁਹਾਗਨੀ, ਕਿਉਂ ਥਿਰ ਰਹੇ ਸੁਹਾਗ, ਭਾਈ ਦੇ ਅਵਰ ਨਾਹੀ ਮੈਂ ਥਾਉ, ਮੈਂ ਧਨ ਨਾਮ ਨਿਧਾਨ ਹੈ, ਗੁਰ ਦੀਆ ਬਲ ਜਾਉਰਾ, ਗੁਰਮਤ ਮਤ ਸੁਬਾਸ, ਤਿਸ ਤਿਸ ਕੈ ਸੰਗ ਮਿਲਾਓ, ਤਿਸ

ਚੇਲੇ ਨਾਹੀ ਠਾਉ। ਬਿਨ ਸਤਿਗੁਰ ਨਾਉ ਨਾ ਪਾਈਏ, ਬਿਨ ਨਾਵੇਂ ਕਿਆ ਸੁਭਾਉ। ਆਇ ਗਿਆ ਪਛਤਾਵਨਾ, ਜਿਉ ਸੁਨੇ ਘਰ ਕਾਉ। ਬਿਨ ਨਾਵੇਂ ਦੁੱਖ ਦਿਓਹਰੀ, ਜਿਉ ਕੱਲਰ ਕੀ ਭੀਤ। ਤਬ ਲਗ ਮਹਿਲ ਨਾ ਪਾਈਏ, ਜਬ ਲਗ ਸਾਚ ਨਾ ਚੀਤ। ਸ਼ਬਦ ਰਪੇ ਕਰ ਪਾਈਏ, ਨਿਰਬਾਣੀ ਪਦ ਨੀਤ। ਹਉ ਗੁਰ ਪੁੱਛੋ ਆਪਣੇ, ਗੁਰ ਪੁੱਛ ਕਾਰ ਕਮਾਉ। ਸ਼ਬਦ ਸੁਲਾਈ ਮਨ ਵਸੈ, ਹਉ ਮੈਂ ਦੁੱਖ ਜਲ ਜਾਉ। ਸਹਿਜੇ ਹੋਏ ਮਿਲਾਵੜਾ, ਸਾਚੇ ਸਾਚ ਮਿਲਾਉ। ਸ਼ਬਦ ਰਤੇ ਸੇ ਨਿਰਮਲੇ, ਤਜ ਕਾਮ ਕ੍ਰੋਧ ਅੰਕਾਰ। ਨਾਮ ਸੁਲਾਨ ਸਦ ਸਦਾਰ, ਰਾਖੇ ਉਰਤਾਰ। ਸੋ ਕਿਉਂ ਮਨੋ ਵਸਾਰੀਏ, ਸਭ ਜੀਆਂ ਕਾ ਆਧਾਰ। ਸ਼ਬਦ ਮਰੇ ਸੋ ਮਰ ਰਹਿ, ਫਿਰ ਮਰੇ ਨਾ ਦੂਜੀ ਵਾਰ। ਸ਼ਬਦੇ ਹਿਤੇ ਪਾਈਐ, ਨਾ ਹਰ ਨਾਮ ਨਾ ਲੱਗੇ ਪਿਆਰ। ਬਿਨ ਸ਼ਬਦੇ ਜਗ ਪੂਲਾ ਫਿਰੈ, ਮਰ ਜਨਮੈ ਵਾਰੋ ਵਾਰ। ਸ਼ਬਦ ਸਲਾਹੇ ਆਪ ਕੋ ਵੱਡੋ ਵਡੇਰੀ ਹੋਐ। ਗੁਰ ਬਿਨ ਆਪ ਨਾ ਚੀਨੀਐ, ਕਹੇ ਸੁਣੇ ਕਿਆ ਹੋਏ। ਨਾਨਕ ਸ਼ਬਦ ਪਛਾਣੀਏ, ਹਉਮੈ ਕਰੇ।

ਸਾਦ ਸਿੰਗਾਰ ਦੁਖ ਕਣੋ ਦੁਹਾਗਨੀ ਨਾ ਘਰ ਸੇਜ ਪਤਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨਾ ਪਾਈਏ ਸ਼ਬਦ ਮਿਲੇ ਰੰਗ ਹੋਏ ਰਾਮ ਗੁਰ ਸੇਵਾ ਸੁਖ ਪਾਈਏ ਹਰ ਵਰ ਸਹਿਜ ਸਿੰਗਾਰ ਸੱਚ ਮਾਣੇ ਪਿਰ ਸੇਜੜੀ ਗੂੜਾ ਹਿਤ ਪਿਆਰ ਗੁਰਮੁਖ ਜਾਣ

ਸਿਆਉ ਕੀਮਤ ਕਹਿਣ ਨ ਜਾਏ ਹਰ ਵਾਰ ਘਰ ਸੁਹਾਗਣੀ ਨਿਰਮਲ ਸਾਚੇ ਨਾਏ ਮਨ ਮੈਂ ਮਨੁਆ ਜੇ ਮਰੇ ਤਾਂ ਫਿਰ ਰਾਵੇ ਨਾਰ ਇਕਤ ਧਾਗੇ ਰਲ ਮਿਲੇ ਗੱਲ ਮੋਤੀ ਅਨਕਾਰ ਸੰਤ ਸਭਾ ਸੁਖ ਉਪਜੇ ਗੁਰਮੁਖ ਨਾਮ ਆਧਾਰ ਖਿਨ ਮੇਂ ਉਪਜੇ ਖਿਨ ਖਪੈ ਖਿਨ ਆਵੈ ਖਿਨ ਜਾਏ ਸ਼ਬਦ ਵਿਛਾਣੇ ਰਵ ਰਹੇ ਨਾ ਤਿਸ ਕਾਲ ਸੰਤਾਏ ਸਹਿਬਿਆ ਤੁਲ ਨਾ ਤੋਲੀਏ ਕਥਨ ਨਾ ਪਾਇਆ ਜਾਏ ਵਪਾਰੀ ਵਣਜਾਰਿਆ

ਤੋਲ ਆਸਾ ਮਨਸਾ ਮੋਨੀ ਗੁਰ ਠਾਕੀ ਸੱਚ ਬੋਲ ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿਣਾ ਛੁੱਟੀਏ ਨਾ ਪੜ ਪੁਸਤਕ ਭਾਰ ਕਾਇਆ ਸੋਚ ਨਾ ਪਾਈਏ ਬੇਨਾਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੇ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਮੇਰਾ ਜੇ ਮਿਲੇ ਪਾਈਏ ਰਤਨ ਵਿਚਾਰ ਮਨ ਦੀ ਜੇ ਗੁਰ ਆਪਣੇ ਪਾਈਏ ਸਰਬ ਪਿਆਰ ਮੁਕਤ ਪਦਾਰਥ ਪਾਈ ਅਵਗੁਣ ਮਿਟਣ ਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੇ ਵੇਦ ਵਿਆਸੇ ਕੋਇਰਾ ਗਿਆਨ ਧਿਆਨ ਧੁਨ ਜਾਣੀਐ ਅਕਥ ਕਹਾਵੇ ਸੋਏ ਸਫਲਿਓ ਬਿਰਖ ਹਰਿਆਵਲਾ ਸ਼ਾਵ ਕਨੇਰੀ ਹੋਏ ਲਾਲ ਜਵੇਹਰ ਮਾਨਕੀ ਗੁਰ ਭੰਡਾਰੇ ਸੋਏ ਗੁਰ ਭੰਡਾਰੇ ਪਾਈਏ ਨਿਰਮਲ ਨਾਮ ਪਿਆਰ ਸੱਚੋ ਵੱਖਰ ਸੰਚੀਏ ਪੂਰੇ ਕਰਮ ਅਪਾਰ ਸੁਖ ਦਾਤਾ ਦੁੱਖ ਮਿਟਣੋ ਸਤਿਗੁਰ ਅਸੁਰ ਸਿੰਘਾਰ ਪਵਜਲ ਬਿਖਮੰਡ ਰਾਵਣੋ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਮੰਜ ਮਲਾਰ ਸਤਿਗੁਰ ਭੈ ਕਾਬੋ ਥਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੈ ਦੁੱਖ ਲਾਗੇ ਸੁਖ ਜਾਏ ਜੀਵਾ ਜਲੋ ਜਲਾਵਣੀ ਨਾਮ ਨ ਜਪੇ ਰਸਾਏ ਘੱਟ ਬਿਨ ਸੇ ਦੁੱਖ ਅਗਲੋ ਜਮ ਪਕੜੇ ਪਛਤਾਏ

ਆਥ ਸਾਚੋ ਸਾਹਿਬ ਸੇਵੀਏ ਗੁਰਮੁਖਾ ਕਥੋ ਕਾਥ ਆਵੇ ਜੈ ਭਵਾਈਏ ਪੈ ਕਿਰਤ ਕਮਾਏ। ਪੂਰਬ ਲਿਖਿਆ ਕਿਉਂ ਮੇਟੀ ਹੈ ਲਿਖਿਆ ਲੇਖ ਰਜਾਏ ਬਿਨਾਂ ਰਣਾਮ ਨਾ ਛੁੱਟੀ ਹੈ ਗੁਰਮਤ ਮਿਲੇ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਨ ਹਉਮੈ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਏ ਭਾਈਏ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਿਛਾੜੀਐ ਪੀ

ਤੇਰੇ ਮਨ ਐਸੀ ਅਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਆਵਟਣ ਆਪੇ ਖਪੇ ਦੁੱਧ ਕੋ ਖਪਣ ਨਾ ਦੇ ਆਪੇ ਮੇਲ ਵਿਛੁਨੇ ਆ ਸੱਚ ਵਡਿਆਈ ਦੇ ਰੇ ਮਨ ਐਸੀ ਅਰਸਿਓ ਪ੍ਰੀਤ ਕਰ ਜੈਸੀ ਚੱਕਵੀ ਸੂਰ ਖਿੰਨ ਪਲ ਨੀਂਦ ਨਾ ਸੋਵਈ ਜਾਣੇ ਦੂਰ ਹਜੂਰ ਮਨਮੁਖ ਸੋਝੀ ਨਾ ਪਵੇ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗੁਣਾਵਣੀ ਕਰਤਾ ਕਰੇ ਸੋਹੋਏ ਤਾਂ ਕੀ ਕੀਮਤ ਨਾ ਪਵੇ ਜੇ ਲੋਚੇ ਸਭ ਖੋਏ ਗੁਰਮਤ ਹੋਏ ਤਾਂ ਪਾਈਏ ਸੱਚ ਮਿਲੇ ਸੁਖ ਹੋਏ ਸੱਚਾ ਨਿਉ ਨਾ ਟੁੱਟਈ ਜੇ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਏ ਤ੍ਰੈ ਭਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੇ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲੇ ਸੋ ਮਿਲੇ ਜਾਏ ਸੱਚਾ ਪਿੜ ਮਲ ਬਿਨ ਗੁਰਪ੍ਰੀਤ ਨਾ ਉਪਜੇ ਹਉਮੈ ਮੈਲ ਨਾ ਜਾਏ ਸਹੂ ਆ ਪਛਾਣੀਏ ਸ਼ਬਦ ਭੇਦ ਪਤੀ ਆਏ ਗੁਰਮੁਖਿਆ ਪਛਾਣੀਏ ਅਵਰ ਕੇ ਕਰੈ ਕਰਾਏ ਮਿਲਿਆ ਕਾ ਕਿਆ ਮਿਲੀਐ ਸ਼ਬਦ ਮਿਲੇ ਪਤੀ ਆਏ ਮਨਮੁਖ ਸੋਜੀ ਨਾ ਪਵੈ ਵਿਛੜ ਚੋਟਾਂ ਖਾਏ ਨਾਨਕ ਦਰ ਘਰ ਕਹੈ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੈ ਭੁਲਾਈ ਹੈ ਭੁੱਲੀ ਠੌਰ ਨਾ ਕਾਏ ਗੁਰਬਿਨ ਕੋ ਨਾ ਦਿਖਾਵੀ ਅੰਧੀ ਆਵੇ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਪਰਮ ਭੁਲਾਏ ਪਰਮ ਭੁੱਲੀ ਡੋਹਾਗਣੀ ਨਾ ਪਿਰ ਅੰਕ ਸੁਮਾਏ ਰਹਾ ਭੁੱਲੀ ਫਿਰਦ ਸੰਤਰੀ ਭੁੱਲੀ ਗ੍ਰਹਿ ਤਜ ਜਾਏ ਭੁੱਲੀ ਡੂੰਗਰ ਥਲ ਚੜੇ ਭਰਮੇ ਮਨ ਡੋਲਾਏ ਧੁਰੋਂ ਵਿਛੁਨੀ ਕਿਉਂ ਮਿਲੇ ਗਰਭ ਮੁੱਠੀ ਬਿਲ ਲਾਏ ਵਿਛੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਭਾ ਘਣੀ ਹਰ ਗੁਰ ਨਾਮ ਆਧਾਰ ਜਿਉਂ ਪਾਵੇ ਤਿਉਂ ਰੱਖ ਤੂੰ ਮੈਂ ਤੁਝ ਬਿਨ ਕਵਨ ਪਧਾਰ ਅੱਖਰ ਪੜ ਪੜ ਭੁੱਲੀ ਐ ਭੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ ਗੁਰ ਬਿਨ ਕਿਨ ਸਮਝਾਈਏ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਸਾ ਤਨ ਆਪ ਗਵਾਇਆ ਗੁਰ ਕੈ ਸ਼ਬਦ ਸਿੰਗਾਰ ਕਰੀ ਸੋ ਪਿਰ ਪਾਇਆ ਗੁਰ ਕੇ ਤੇ ਉਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੇ ਤਾਂ ਪਾਈਏ ਆਪ ਨਾ ਲਿਆ ਜਾਏ ਗੁਰ ਕੀ ਚਰਨੀ ਲੱਗ ਰਹੋ ਵਿੱਚੋਂ ਆਪ ਗਵਾਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਗੁਰਮਤ ਮਨ ਸਮਝਾਇਆ ਲਾਗਾ ਤਿਸੇ ਪਿਆਰ ਨਾਨਕ ਸਾਚ ਨਾ ਵਿਸਰੈ ਮੇਲੇ ਸਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਨੀ ਸੁਤ ਬੰਦਪ ਕਰ

ਨਾ ਭਾਵੈ ਤੂੰ ਭਾਵੈ ਸੋ ਖੋਏ ਰਾਉ ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ ਜੋ ਦਿਸੇ ਸੋ ਚਲਸੀ ਕੂੜਾ ਮੋਹ ਨਾ ਵੇਖ ਵਾਟ ਵਟੋ ਆਇਆ ਨਿਤ ਜਲ ਦਾ ਸਾਥ ਦੇਖ ਆਖਣ ਆਖੇ ਕੇਤੜੈ ਗੁਰ ਬਿਨ ਬੂਝ ਨਾ ਹੋਏ ਨਾਮ ਵਡਾਈ ਜੇ ਮਿਲੈ ਸੱਚ ਰੱਪੇ ਪਤ ਹੋਏ ਜੋ ਤੁਧ ਭਾਵੈ ਸੇ ਭਲੇ ਖੋਟਾ ਖਰਾ ਨਾ ਕੋਏ ਗੁਰਪਰਸ ਗੁਰਸਰਨਾਈ ਛੁੱਟੀਏ ਮਨਮੁਖ ਖੋਟੀ ਰਾਸ ਅਸ਼ਟ ਧਾਤ ਪਾਤ ਸ਼ਾਹ ਕੀ ਘੜੀਐ ਸ਼ਬਦ ਵਿਗਾਸ।

ਸੁਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲੇ ਮਿਲਾਏ ਨਾਨਕ ਨਾਮ ਨਾ ਵਿਸਰੇ ਜਿਉਂ ਭਾਵੇ ਤਵੇਰ ਜਾਏ ਸ੍ਰੀ ਰਾਗ ਮਹਲਾ ਪਹਿਲਾ।

ਮਨ ਸਾਜ ਸਿੰਗਾਰਿਆ ਤਿਸ ਸੇਤੀ ਲਿਵਲਾਇ ਰਾਵ ਤਨ ਵੈ ਸੰਤਰ ਹੋਮੀਆ ਇਕ ਰਤੀ ਤੋਲ ਕਟਾਏ ਤਨ ਮਨ ਸਮਦਾ ਜੇ ਕਰੀ ਅਣਦਿਨ ਅਗਨ ਜਲਾਏ ਹਰਨਾਮੇ ਤੁਲ ਨਾ ਪੁੱਜਈ ਜੇ ਲੱਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਏ ਸਿਰ ਕਰਵਤ ਧਰਾਏ ਤਨ ਅੰਚਲ ਗਾਲੀਏ ਭੀ ਮਨ ਤੇ ਰੋਗ ਨ ਜਾਏ ਹਰਨਾਮੇ ਤੁਲ ਨਾ ਪੁੱਜਈ

ਸਾਹਿਬ ਕੀਤੇ ਵੇਦ ਵਿਚਾਰ, ਕੀਤੇ ਬੰਧਨ ਜੀ ਕਹਿ ਗੁਰਮੁਖ ਮੁਖ ਦੁਆਰ, ਸਚੋ ਰਹਿ ਸਭ ਕੋ ਉਪਰ ਸੱਚ ਆਚਾਰ, ਸਭ ਕੋ ਉੱਚਾ ਆਖੀਐ ਨੀਚ ਨਾ ਦੀਸੇ ਕੋ, ਏਕ ਨੇ ਭਾਂਡੇ ਸਾਜੈ ਇਕ ਚਾਨਣ ਤਿਹਲੋਇ, ਕਰਮ ਮਿਲੇ ਸੱਚ ਪਾਈਏ ਧੁਰ ਬਖਸ਼ ਨਾ ਮੇਟੇ ਕੋ, ਏ ਸਾਧ ਮਿਲੇ ਸਾਧੂ ਜਨੇ ਸੰਤੋਖ, ਵਸੇ ਗੁਰ ਭਾਏ ਅਕਥ ਕਥਾ ਵਿਚਾਰੀਏ, ਜੇ ਸਤਿਗੁਰ ਮਾਹੇ ਸਮਾਏ ਭੀ ਅੰਮ੍ਰਿਤ ਸੰਤੋਖ ਆ ਦਰਗੇ ਪੈਂਦਾ ਜਾਏ, ਘਟ ਘਟ ਵਾਜੇ ਕਿੰਗਰੀ ਅਨਦਿਨ ਸ਼ਬਦ ਸੁਭਾਅ ਵਿਰਲੇ ਕੋ ਸੋਜੀ ਪਈ, ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੇ ਛੂਟੇ ਸ਼ਬਦ ਕਮਾਏ, ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੇ ਧੌਲ ਹਰ, ਬੱਗੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ, ਦੂਜੇ ਹੇਤ ਪਿਆਰ

ਕਰੇ ਪ੍ਰਭ ਸੋਏ ਰਾਮ ਰਾਮ ਦਾਮ ਤਨ ਨਿਰਮਲੋ ਜੋਏ ਦੇਵੈ ਦੇਵਨ ਹਾਰ ਆਗੇ ਪੂਛਣਾ ਹੋਵੇ ਜਿਸ ਵੇਲੀ ਗੁਰ ਕਰਤਾਰ ਆਪ ਛਡਾਏ ਛੁੱਟੀਐ ਆਪੇ ਬਖਸ਼ਣ ਹਾਰ ਮਨਮੁਖ ਜਾਣੇ ਆਪਣੇ ਧੀਆਂ ਪੂਤ ਸੰਜੋਗ ਨਾਰੀ ਦੇਖ ਵਿਗਾਸੀਏ ਨਾਲੇ ਹਰਖ ਸੋ ਸੋਗ ਗੁਰਮੁਖ ਸਬਦ ਰੰਗਾਵਲੇ ਅਹਿਨਸਾ ਰਸ ਭੋਗ ਚਿੱਤ

ਨਿਰਗੁਣ ਆਰੇ ਆਪਣਾ ਮੂਲ ਪਛਾਣ। ਰਗਤ ਬਿੰਦ ਕਾਇਹੁ ਤਨੋ ਅਗਨੀ ਪਾਸ ਪਿਰਾਨ, ਭਵਣੇ ਕੇ ਵਸ ਦਹਰੀ ਮਸਤਕ ਸਚ ਨਿਸਾਨ। ਬਹੁਤਾ ਜੀਵਨ ਮੰਗੀਏ ਮੂਆ ਨਾ ਲੋੜੇ ਕੋ ਹੈ, ਸੁਖ ਜੀਵਨ ਤਿਸ ਆਖੀਏ ਜਿਸ ਗੁਰਮੁਖ ਵਸਿਆ ਸੋ ਹੈ। ਨਾਮ ਹੂਣੇ ਕਿਆ ਗਣੀ ਜਿਸ ਹਰ ਗੁਰ ਦਰਸ ਨਾ ਹੋਏ, ਜਿਉਂ ਸੁਪਨ

ਦੇਖ ਵਿਕਸੀ ਨਾਰੀ ਸੇਜ ਬਧਾਰ ਚੁਆ ਚੰਦਨ ਲਾਈਏ ਕਾਪੜ ਰੂਪ ਸਿੰਗਾਰ ਖੇਹੂ ਖੇਰ ਲਾਈਏ ਛੋੜ ਚੱਲੇ ਘਰ ਬਾਰ ਬਾਹਰ ਮਾਹਰ ਮਲੂਕ ਕਹਾਈਏ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਏ ਜਲ ਬਲੀਏ ਅਭਿਮਾਨ ਮਨਮੁਖ

ਸਥਾਨ ਸੁਰ ਸਿੱਧ ਗਣ ਗੰਧਰਵ ਮੁਨ ਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਭੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਘੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਭੇ ਪਹੁੰਚ ਸੁਬਦਾ ਮੈਂ ਵਖਾਣੀ ਬਿਰਲਾ ਤਾਂ ਬੂਜੇ ਕੋ ਆਏ ਨਾਨਕ ਵਖਾਣੇ ਬੇਨਤੀ ਜਲ ਥਲ ਮਹੀਲ ਸੋਇ ਅਲਹਾ ਲਖ ਆ ਗਮ ਆ ਕਾਦਰ ਕਰਨ ਹਰ ਕਰੀਮ ਸਭ ਦੁਨੀਆ ਆਵਣ ਜਾਮਣੀ ਮੁਕਾਮ ਏਕ ਰਹੀਮ ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ

0: ਨਿਸ ਸੱਸ ਚੱਲੇ ਤਾਰਕਾ ਲੱਖ ਪਲੋਏ ਮੁਕਾਮ ਮੁਹੀਏਕ ਹੈ ਨਾਨਕਾ ਸੱਚ ਬੁਗੋਏ ਮਹੱਲੇ ਪਹਿਲੇ ਸਤਾਰਾਂ ਅਸ਼ਟਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀ ਏਕੂ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਲਾਏ ਬੂਜੇ ਤਾਂ ਨਿਰਮਲ ਹੋਵੇ ਕੋਏ ਹਰ ਜਿਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਦੇ ਭਾਗਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਾ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜੰਤ ਏ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖੇ ਆਪੇ ਦੇਵ ਡਿਆਈ ਆਪੇ ਸੇਵਕ ਰਾਏ ਦੇਖ ਕਟੰਬ ਮੋਹ ਲੁਭਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵਾ ਗੁਣ ਨਿਧਾਨ ਪਾਇਆ ਤਿਸ ਦੀ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਉ ਮੇਰਾ ਅੰਤੇ ਹੋਏ ਸਖਾਈ ਪਈੜੇ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣੇ ਅੰਦੇ ਠੌਰ ਨ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪਈੜੇ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਅਣ ਦਿਨ ਭਗਤ ਕਰੇ ਦਿਨ ਰਾਤੀ ਹਉਮੈ ਮੋਹ ਚੁਕਾਇਆ ਜਿਸ ਦਾ ਜਿਸ ਸਿਉ ਰਾਤਾ ਤੈ ਸੋ ਹੋਵੇ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰਸਬਦੀ ਵਿਚਾਰ ਸਤਿਗੁਰ ਸੇਵੈ ਸਹਿਜ ਉਪਜੇ ਹਉਮੈ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੇ ਸੱਚ ਰੱਖਿਆ ਔਰ ਧਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੇ ਹਉਮੈ ਦੁੱਖ ਸਭ ਜਾਏ ਸਤਿਗੁਰ ਸ਼ਬਦ ਸੁਣਾਇਆ ਹਉ ਸਦ ਬੁਲਹਾਰੇ ਜਾਓ ਆਪਣੇ ਮਨ ਚਿੱਤ ਕਹੇ ਕਹਾਏ ਬਿਨ ਗੁਰ ਆਪ ਨ ਜਾਈ ਹਰ ਜੀਉ ਭਗਤ ਵਛਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ
1: ਸ੍ਰੀ ਰਾਗ ਮਹਲਾ ਤੀਜਾ ਹਮੇ ਗੁਰਮੁਖ ਮਾਵਦੇ ਹਮੇ ਗੁਰਮੁਖ ਮਾਵਦੇ ਜਮ ਡੰਡ ਲਗੇ ਤਿੰਨ ਆਏ ਜੇ ਸਤਿਗੁਰ ਸੇਵਨ ਸੁਭਰੇ ਹਰ ਸਤਿ ਲਿਵ ਲਾਏ ਮਨ ਰੇ ਗੁਰਮੁਖ ਨਾਮ ਧਿਆਏ ਤੁਰ ਪੁਰਬ ਕਰਤੇ ਲਿਖਿਆ ਤਿਨਾ ਗੁਰਮੁਖ ਨਾਮ ਤੇ ਅਸਮਾਏ ਰਹਾਉ ਬਿਨ ਸਤਿਗੁਰ ਪ੍ਰਤੀਤ ਨ ਆਵਈ ਨਾਮ ਨ ਲਾਗੋ ਭਾਵ ਸੁਪਨੇ ਸੁਖ ਨ ਆਵਈ ਦੁਖ ਮਹਿ ਸਵੈ ਸਮਾਏ ਜੇ ਹਰ ਹਰ ਕੀਚੇ ਬਹੁਤ ਲੋਚੀਐ ਕਿਰਤ ਨ ਮੇਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਧਰ ਥਾਏ ਗੁਰ ਸ਼ਬਦ ਦ੍ਰਿੜਾਵੈ ਰੰਗ ਸਿਉ ਬਿਨ ਕਿਰ

ਸਤਿਗੁਰ ਕਾ ਭਾਣਾ ਕਮਾਂ ਦੇ ਬਿਕਹੁ ਮੈਂ ਤਜ ਵਿਕਾਰ। ਮਨ ਹਟਕੇ ਦੇ ਉਪਾਏ ਨਾ ਛੁੱਟੀਐ, ਸਿਮਰਤ ਸ਼ਾਸਤਰ ਸੁਧ ਹੋ ਜਾਏ। ਮਿਲ ਸੰਗਤ ਸਾਧੂ ਬਰੇ, ਗੁਰ ਕਾ ਸ਼ਬਦ ਕਮਾਏ। ਹਰ ਕਾ ਨਾਮ ਨਿਧਾਨ ਹੈ ਜਿਸੇ ਅੰਤ ਨ ਪਰਵਾਰ। ਗੁਰਮੁਖ ਸੇ ਸੋਹ ਦੇ ਜਨ, ਕਿਰਪਾ ਕਰੇ ਕਰਤਾਰ। ਨਾਨਕ ਦਾ ਤਾਏ ਕਹਿ ਦੂਜਾ ਅਵਰ ਨਾ ਕੋਏ। ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਸ਼੍ਰੀ ਰਾਗ ਮਹੱਲਾ ਤੀਜਾ। ਪੰਖੀ ਬਿਰਖ ਸੁਹਾਵੜਾ ਸੱਚ ਗਏ ਗੁਰ ਭਾਏ। ਹਰ ਅਸਪੀ ਵੈ ਸਜ ਰਹਿ, ਉਡੇ ਨਾ ਆਵੈ ਜਾਏ। ਜਿਨ ਕਰ ਵਸ ਪਾਇਆ ਹਰ ਹਰ ਨਾਮ ਸਮਾਏ। ਮਨ ਰੇ ਗੁਰ ਕੀ ਕਾਰ ਕਮਾਏ, ਗੁਰ ਕੇ ਭਾਣ ਜੇ ਚਲੇ ਤਾਂ ਦਿਨ ਰਾਜੇ ਹਰ ਨਾਏ ਰਹਾਓ। ਪੰਖੀ ਬਿਰਖ ਸੁਹਾਵੜੇ ਚੁਗੇ, ਉਡੇ ਚੋ ਦਿਸ ਜਾਹੇ। ਜਿਤਾ ਉਡੇ ਦੁਖ ਘਣ, ਨਿਤ ਦਜ ਦੈ ਬਿਲ ਲਾਹੇ। ਬਿਨ ਗੁਰਮੈਲਾ ਜਪਈ, ਨਾਮ੍ਰਤ ਪਲ ਪਾਹੇ। ਗੁਰਮੁਖ ਬ੍ਰਹਮ ਹਰਿਆਵਲਾ, ਸਚ ਸਹਿ ਸੁਭਾਏ। ਸਾਕਾ ਤੀਨ ਨਿਵਾਰਿਆ, ਇੱਕ ਸ਼ਬਦ ਲਿਵ ਲਾਏ। ਅੰਮ੍ਰਿਤ ਫਲ ਹਰੇਕ ਹੈ ਆਪੇ ਦੇਖਵਾਏ।

0: ਕਟੀਆ ਤੈਨ ਤਜਾਲੀਏ ਉਹਨਾਂ ਸ਼ਬਦ ਨਾ ਨਾਓ ਹੁਕਮੇ ਕਰਮ ਕਮਾਵਣੇ ਪਿਆ ਕਿਰਤ ਫਿਰਾਓ ਹੁਕਮੇ ਦਰਸ਼ਨ ਦੇਖਣ ਜੈ ਭੈਜੈ ਤਹਿ ਜਾਓ ਹੁਕਮੇ ਹਰ ਮਨ ਵਸੈ ਹੁਕਮੇ ਸੱਚ ਸਮਾਓ ਹੁਕਮ ਨਾ ਜਾਣੇ ਬੱਪੜੇ ਪੂਲੇ ਫਿਰੇ ਗਵਾਰ ਮਨੜ ਕਰਮ ਕਮਾਵ ਦੇ ਨਿਤਿੰਦ ਹੋਏ ਖੁਆਰ ਅੰਤਰ ਸਾਂਤ ਨਾ ਆਵੈ ਨਾ ਸੱਚ ਲੱਗੇ ਪਿਆਰ ਗੁਰਮੁਖੀ ਅਮੋਹ ਸੋਹਣੇ ਗੁਰ ਕਾ ਹੇਤ ਪਿਆਰ ਸੱਚ ਭਗਤ ਸੱਚ ਰਤੇ ਦਰ ਸੱਚੇ ਸੱਚੇ ਆਰ ਆਇਸੇ ਪ੍ਰਵਾਨ ਸਭ ਕੁਲ ਕਾ ਕਰੇ ਉਧਾਰ ਸਭ ਨਦਰੀ ਕਰਮ ਕਮਾਵ ਦੇ ਨਦਰੀ ਬਾਹਰ ਨਾ ਕੋਏ ਜੈਸੀ ਨਦਰ ਕਰ ਦੇਖੇ ਸੱਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ ਸ਼੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਐ ਮਨ ਮਬੂਝ ਨਾ ਪਾਏ ਗੁਰਮੁਖ ਸਦਾ ਮੁਖ ਉਜ ਉਜਲੇ ਹਰ ਵਸਿਆ ਮਨ ਆਏ ਸਹਜੇ ਸੁਖ ਪਾਈਐ ਸਹਜ ਰਹਿ ਸਮਾਏ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਈ ਰਹਾ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਪਾਏ ਸਦਾ ਪੇਰ ਨੇ ਚਲ ਪਾਈਐ ਨਾ ਉਮਰ ਨਾ ਜਾਏ ਸ਼ਬਦ ਮਿਲੇ ਹੀ ਨਾ ਵਿਛੜੈ ਫਿਰ ਕੇ ਅੰਕ ਸਮਾਏ ਹਰ ਨਿਰਮਲਿਆ ਤੇ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਟ ਪੜੇ ਨਾ ਬੂਝਈ ਭੇਕੀ ਪਰਮ ਭੁਲਾਏ ਗੁਰਮਤਿ ਹਰ ਸਦਾ ਪਾਇਆ ਰਸਨਾ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤਿ ਸਹਿ ਸੁਭਾਈ ਬਿਨ ਸਬਦੇ ਜਗ ਦੁਗਿਆ ਫੇਰੇ ਮਨਮੁੱਖਾਂ ਨੂੰ ਗਈ ਖਾਏ ਸਬਦ ਨਾਮ ਧਿਆਈਐ ਸਬਦ ਸੱਚ ਸਮਾਏ ਮਾਇਆ ਪੂਲੇ ਸਿਧ ਫੇਰੇ ਸਮਾਦ ਨਾ ਲੱਗੈ ਸੁਭਾਏ ਤੀਨੇ ਲੋਕ ਵਿਆਪਤ ਹੈ ਅਧ ਗ੍ਰਹੀ ਲਪਟਾਏ ਬਿਨ ਗੁਰਮੁਖ ਨ ਪਾਈਐ ਨਾ ਦੁਬਦਾ ਮਾਇਆ ਜਾਏ ਮਾਇਆ ਕਿਸ ਨੂੰ ਵਾਕੀਏ ਕਿਆ ਮਾਇਆ ਕਰਮ ਕਮਾਏ ਦੁਖ ਸੁਖ ਜੀਉ ਬਦ ਹੈ ਹੋਮੈ ਕਰਮ ਕਮਾਏ ਬਿਨ ਸਬਦ ਭਰਮ ਨਾ ਚੁਕਈ ਨਾ ਵਿੱਚ ਹੋਮੈ ਜਾਏ ਬਿਨ ਪ੍ਰੀਤੀ ਬਿਨ ਪ੍ਰੀਤਿ ਭਗਤ ਨਾ ਹੋਵਈ ਬਿਨ ਸਬਦ ਥਾਇ ਨਾ ਪਾਏ ਸਬਦ ਹੋਮੈ ਹੈ ਮਾਰੀਏ ਮਾਇਆ ਕਾ ਭਰਮ ਜਾਏ ਨਾ ਪਦਾਰਥ ਪਾਈਏ ਗੁਰਮੁਖ ਸਹਿਜ ਸੁਭਾਏ ਬਿਨ ਗੁਰ ਗੁਣ ਨਾ ਜਪਨੀ ਬਿਨ ਗੁਣ ਭਗਤ ਨਾ ਹੋਏ ਭਗਤ ਵਸਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸਬਦ ਹਰ ਸਲਾਈਏ ਕਰਮ ਪ੍ਰਾਪਤ ਹੋਏ ਸ਼੍ਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀ ਨਾ ਆਪੇ ਭਰਮ ਭੁਲਾਏ ਮਨ ਮ ਕਰਮ ਕਰੇ ਨੀ ਬੂਝੈ ਵਰਤਾ ਜਨਮ ਗਵਾਏ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰਪੁਰਾ ਸਾ ਲਾਈਐ ਸਹਿਜ ਮਿਲੇ ਪ੍ਰਭ ਸੋਏ ਰਾਵ ਪਰਮ ਗਿਆ ਭੋ ਭਾਗਿਆ ਹਰ ਚਰਨੀ ਚੇਤ ਲਾਏ ਗੁਰਮੁਖ ਸਬਦ ਕਮਾਈਐ ਹਰ ਵਸੈ ਮਨ ਆਏ ਕਰ ਮਿਲ ਸੱਚ ਸਮਾਈਏ ਜਮ ਕਾਲ ਨ ਸਕੇ ਖਾਏ ਨਾਮ ਮਾਸ਼ੀ ਬਕਬੀਰ ਉਜਲਹ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਣੈ ਹੋਮੈ ਜਾਤ ਗਵਾਈ ਸੁਰ ਨਰ ਤਿਨ ਕੀ ਬਾਣੀ ਗਾਵੈ ਕੋਈ ਨ ਮਿਟੇ ਭਾਈ ਦੈਤ ਪੁੱਤ ਕਰਮ ਧਰਮ ਕੇ ਸੰਜਮ ਨਾ ਪੜੇ ਦੂਜਾ ਭਾਵ ਨ ਜਾਣੈ ਸਤਿਗੁਰ ਬੇਟਿਆ ਨਿਰਮਲ ਹੋ ਬੰਦ ਨਾਮ ਵਖਾਣ ਇੱਕੋ ਪੜੇ ਇੱਕੋ ਨਾ ਬੂਝੈ ਦੂਜਾ ਵਰਨਾ ਜਾਣ ਹਰ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਪਰਮ ਭੁਲਾਏ ਸਤਿਗੁਰ ਸੇਵੇ ਤਾਗਤ ਮਤ ਪਾਵੇ ਹਰ ਜੀਉ ਮਨ ਵਸਾਏ ਸੱਚੀ ਬਾਣੀ ਸੋਚਤ ਲਾਗੈ ਆਪਣ ਜਾਣ ਰਹਾਏ ਪੰਡਿਤ ਪੜ ਪੜ ਵਾਦ ਵਖਾਣ ਬਿਨ ਗੁਰ ਪਰਮ ਭੁਲਾਏ ਲੱਖ ਚੁਰਾਸੀ ਫਿਰ ਪਿਆ ਬਿਨ ਸਬਦ ਮੁਕਤ ਨਾ ਪਾਏ ਜਾ ਨਾ ਉਚੇਤੇ ਦਾ ਗਾਤ ਪਾਏ ਜਾ ਸਤਿਗੁਰ ਮੇਲ ਮਿਲਾਏ ਸਤਸੰਗਤ ਮੈਂ ਨਾਮ ਹਰ ਉਪਜੈ ਜਾ ਸਤਿਗੁਰ ਮਿਲ ਸੁਭਾਏ ਮਨ ਤਨ ਰਪੀ ਆਪ ਗਵਾਈ ਚੱਲਾ ਸਤਿਗੁਰ ਪਾਏ ਸਦਾ ਬਲਹਾਰੀ ਗੁਰ ਆਪਣੇ ਵਿਟੋ ਜੇ ਹਰ ਸੇਤੀ ਚਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਹਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੈ ਸਭਨਾ ਘੱਟ ਅੰਤਰ ਗੁਰਮੁਖ ਵਿਰਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੈ ਸ਼ਬਦ ਵਸਾਤਾ ਸ੍ਰੀ ਰਾਗ ਮਹੱਲਾ ਤੀਜਾ ਸਹਿਜਨੋ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਿਤ ਜੋਤ ਕੀ ਥੱਕੇ ਭੇਖੀ ਭਰਮ ਭੁਲਾਏ ਗੁਰ ਭੇਟ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਭਾਈ ਨੇ ਗੁਰਬਿਨ ਸਹਿਜ ਨ ਹੋਏ ਸਭ ਦੇਈ ਤੇ ਸਹਿਜ ਉਪਜੇ ਹਰ ਪਾਇਆ ਸੱਚ ਸੋਏ ਰਹਾਓ ਸਜ ਗਾਵੇ ਥਾਇ ਪੈਵੇ ਬਿਨ ਸਜ ਕਥਨੀ ਬਾਦ ਸਜ ਹੀ ਭਗਤੀ ਉਪਜੈ ਸਜ ਪਿਆਰ ਬੈਰਾਗ ਸਜ ਹੀ ਤੇ ਸੁਖ ਸਾਂਤ ਹੋਏ ਬਿਨ ਸਜ ਜੀਵਨ ਬਾਦ ਸਹਿਜ ਸਲਾਹੀ ਸਦਾ ਸਦਾ ਸਸਮਾਦ ਲਗਾਏ ਸਹਿਜ ਗੁਣ ਉਚਰੇ ਭਗਤ ਕਰੇ ਲਿਵ ਲਾਏ ਸਬਦ ਹੀ ਹਰ ਮਨ ਵੈਸੇ ਰਸਨਾ ਹਰਸ ਖਾਏ ਸਜ ਕਾਲ ਵਿਡਾਰਿਆ ਸਚ ਸਰਣਾਈ ਪਾਏ ਸਹਿਜ ਹਰ ਨਾਮ ਮਨ ਵਸਿਆ ਸਚਿਕਾਰ ਕਮਾਏ ਸਿਵੜ ਭਗੀ ਜਿਨਿ ਪਾਇਆ ਸਜ ਰਹਿ ਸਮਾਏ ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੇ ਪਾਏ ਮਨ ਮੁਖ ਕਰਮ ਕਮਾਵਣੇ ਹਮੈ ਜਲੈ ਜਲਾਏ ਜਮਣ ਮਰਨਾ ਚੁਕਈ ਫਿਰ ਪਰਿਆ ਵਹਿ ਜਾਏ ਤ੍ਰੈ ਗੁਣਾ ਵਿੱਚ ਸਹਿਜ ਨਾ ਪਾਈਐ ਤ੍ਰੈ ਗੁਣ ਪਰਮ ਭੁਲਾਏ ਪੜਿਆ ਗੁਣੀਐ ਕਿਆ ਕਥੀਐ ਜਾ ਮੁੰਡੋ ਕੁੱਥਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੈ ਪਾਏ ਨਿਰਗੁਣ ਨਾਮ ਨਿਧਾਨ ਹੈ ਸਹਿਜ ਸੁਜੀ ਹੋਏ ਗੁਣਵੰਤੀ ਸਾ ਲਾਹਿਆ ਸੱਚੇ ਸੱਚੀ ਸੋਏ ਬੁਲਿਆ ਸਹਿਜ ਮਿਲਾਏ ਸੀ ਸਬਦ ਮਿਲਾਵਾ ਹੋਏ ਬਿਨ ਸਹਿਜ ਸਭ ਅੰਧ ਮਾਇਆ ਮੋਗ ਬਾਰ ਸਹਿਜ ਹੀ ਸੁਜੀ ਪਈ ਸੱਚੇ ਸਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਿਜ ਦਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੇ ਸਬਦ ਸਲਾਹੀਏ ਜਿਸ ਦਾ ਅੰਤ ਨ ਪਾਰਾਵਾਰ ਗਿਆਨੀ ਕਾ ਧਨ ਨਾਮ ਹੈ ਸਹਿਜ ਗੁਰ ਵਪਾਰ ਅੰਧਨ ਲਾਹ ਹਰ ਨਾਮ ਲੈਨ ਕੁਟ ਪਰੇ ਭੰਡਾਰ ਨਾਨਕ ਤੋਟ ਨਾ ਆਵੇ ਦੀਏ ਦੇਵਣ ਹਾਰ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰੂ ਫਿਰ ਨਾ ਪਵੇ ਜਨਮ ਮਰਨ ਦੁੱਖ ਜਾਏ ਪੂਰੇ ਸ਼ਬਦ ਸਭ ਸੁਜੀ ਹੋਈ ਹਰ ਨਾਮ ਹਰਿ ਸਮਾਏ ਮਨ ਮੇਰੇ ਸਤਿਗੁਰ ਸੁਚਿਤ ਲਾਏ ਨਿਰਮਲ ਨਾਮ ਸਾਧ ਨਵ ਤਨੁ ਆਪ ਵਸੈ ਮਨ ਆਏ ਰਹਾਓ ਹਰ ਜੀ ਹੋ ਰਾਖੋ ਆਪਣੀ ਸਰਣ ਆਈ ਜੋ ਰਾਖੋ ਤੋ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੈ ਗੁਰਮੁਖ ਭਵ ਜਲ ਤਰਨਾ ਵਡੇ ਭਾਗ ਨਾ ਪਾਈਐ ਗੁਰਮੁਖ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਜੈ ਰਹਿ ਸਮਾਈ ਕਨਾ ਮਨ ਮੁਖ ਸ਼ਬਦ ਨ ਭਾਵੈ ਬੰਧਨ ਬੰਧ ਪਵਾਇਆ ਲੱਖ ਚੌਰਾਸੀ ਹੇ ਫਿਰ ਫਿਰਿਆ ਬਿਰਥਾ ਜਨਮ ਗਵਾਇਆ ਭਗਤਾ ਮਨ ਆਂਦਾ ਹੈ ਸੱਚ ਹੈ ਸ਼ਬਦ ਰੰਗ ਰਾਤੇ ਅੰਧਨ ਗੁਣ ਗਾਵੈ ਸਦ ਨਿਰਮਲ ਸਜੈ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਹੇ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਰਾਧੇ ਗੁਰਮੁਖ ਕਤ ਕਹਾਣੀ ਸੱਚਾ ਸਾਹਿਬ ਸੇਵੀਏ ਗੁਰਮੁਖ ਵਸੈ ਮਨ ਆਏ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇੱਕ ਨਾ ਸੁੱਤਿਆਂ ਦੇ ਜਗਾਏ ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ ਸਿਰ ਰਗ ਮਹਲਾ ਤੀਜਾ ਸਤਿਗੁਰ ਸੇਵਿਆ ਮਨ ਨਿਰਮਲਾ ਭੈ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗੈਰ ਗੰਭੀਰ ਸੱਚੀ ਸੰਗਤ ਬੈਸਣ ਸਚ ਨਾਮ ਮਨ ਧੀਰ ਮਨ ਰੇ ਸਤਿਗੁਰ ਸੇਵ ਨੇ ਸੰਗ ਸਤਿਗੁਰ ਸੇਵਿਆ ਹਰ ਮਨ ਵਸੈ ਲਗਨ ਮੈਲ ਪਤੰਗ ਰਹਾਵ ਸੱਚੇ ਸ਼ਬਦ ਪਾਤੀ ਉਪਜੈ ਸੱਚੇ ਸੱਚਾ ਨਾਉ ਜਿਨੀ ਹੋਮੈ ਮਾਰ ਪਛਾਣਿਆ ਹੋ ਤਿਨ ਬਲਹਾਰੈ ਜਾਓ ਮਨ ਮੁਖ ਸੱਚ ਨਾ ਜਾਣਨੇ ਤੈਨ ਠੌਰ ਨਾ ਕਤੂ ਤਾਓ ਸੱਚ ਖਾਣਾ ਸੱਚ ਪਰਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਾਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਦੇਜ ਘਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਕੀ ਉਪਦੇਸ ਸੱਚੇ ਸੱਚੇ ਸੱਚੀ ਸੋਏ ਜਿਨੇ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰੂ ਜੀ ਨੇ ਨਾ ਸੇਵਿਓ ਸੇ ਕਿਤੇ ਆਏ ਸੰਸਾਰ ਜਮਨਾ ਬੱਦੇ ਮਾਰਿਆ ਹੈ ਕੂਕ ਨਾ ਸੁਣੇ ਪੁਕਾਰ ਬਿਰਤਾ ਜਨਮ ਗਵਾਇਆ ਮਾਰ ਜਮੈ ਵਾਰੋ ਵਾਰ ਇਹੋ ਜਗਤ ਜਲਤਾ ਦੇਖ ਭੱਜ ਪਏ ਸਤਿਗੁਰ ਸਰਣਾ ਸਤਿਗੁਰ ਸੱਚ ਦਿਰੜਾਇਆ ਸਦਾ ਸਾ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹਿਤਾ ਸਬਦ ਭਾਵ ਜਿਲ ਤਰਣਾ ਲੱਖ ਚੌਰਾਸੀ ਹੇ ਫਿਰ ਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਤਕ ਦੂਜੇ ਭਾਏ ਪਤ ਖੋਈ ਸਤਿਗੁਰੂ ਸਭ ਸੁਣਾਇਆ ਬਿਨ ਸੱਚੇ ਵਰਨਾ ਕੋਈ ਜੋ ਸੱਚੇ ਲਾਏ ਸੇ ਸੱਚ ਲੈ ਗਏ ਨੇ ਸੱਚੀ ਕਾਰ ਕਰਨ ਤਿਨਾਂ ਨੇ ਜੇ ਕਰ ਵਾਸਾ ਪਾਇਆ ਸੱਚੇ ਮਹਿਲ ਰਹਨ ਨਾਨਕ ਭਗਤ ਸੁਖੀਏ ਸਹਿਦਾ ਸੱਚੇ ਨਾਮ ਰਚਨ ਸਿਰਾਗ ਮਾਲਾ ਪੰਜਵਾਂ ਜਾ ਕੋ ਮੁਸ਼ਕਲ ਹੱਥ ਬਣੇ ਢੋਈ ਕੋਈ ਨਾ ਦੇਹ ਲਾਗੂ ਹੋਏ ਦੁਸ਼ਮਣ ਸਾਗ ਭੇਖ ਅੱਜ ਖਲੇ ਸਾਗ ਬਿਪਾ ਜਖਲੇ ਸਭੋ ਭਜੇ ਸਰ ਆਸੁਰ ਜੁਗ ਸਭ ਅਸੁਰਾ ਉਚਿਤ ਅਵਸ ਪਾਰ ਬ੍ਰਹਮ ਲਗਨ ਤਤੀ ਵਾਉ ਸਾਹਿਬ ਨੇ ਤਾਣਿਆ ਕਾ ਤਾਣ ਆਏ ਨਾ ਜਾਏ ਥਿਰ ਸਰਧਾ ਗੁਰਸਬਦੀ ਸੱਚ ਜਾਣ ਰਹਾਉ ਜੁਗ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ ਸਵਾਰਥ ਸੁਹਾਵ ਨਾ ਕੋ ਕਰੇ ਨਾ ਕਿਸ ਹੋਵੇ ਕਾਜ ਚਿਤ ਆਵੇ ਪਾਰ ਬ੍ਰਹਮ ਚਿਤ ਆਵੇ ਪਾਰ ਬ੍ਰਹਮ ਚਿਤ ਆਵੇ ਉਸ ਪਾਰ ਬੰਦਾ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੋ ਖੁੰਟਕਾ ਘੜੀ ਨ ਬੈਸਣ ਸੋਏ ਚਿਤ ਆਵੇ ਪਾਰ ਬ੍ਰਹਮ ਤਾਂ ਮਨ ਸੀਤਲ ਹੋਏ ਤਨ ਮਨ ਸੀਤ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਲਬ ਕੋ ਨਾਗ ਕੀਏ ਹੋਆ ਸੁਰਖ ਸੰਘਾਰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਚਿਤ ਆਵੇ ਉਸ ਪਾਰ ਬ੍ਰਹਮ ਦਾ ਨਿਮਕ ਸਿਮਰਤ ਧਰਿਆ ਸਤ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ ਤਪਤ ਬਿਸਰ ਜੋਗੀਆ ਤੀਰਥ ਗਮਨ ਕਰੇ ਖਟਕਰਮਾ ਤੇ ਦੁਗੁਣੇ ਪੂਜਾ ਕਰਤਾ ਨਹਾਏ ਰੰਗ ਨ ਲੱਗੀ ਪਾਰ ਬ੍ਰਹਮ ਦਾ ਸਰਬਰ ਨਰਕੇ ਜਾਏ ਰਾਜ ਮਿਲਕ ਸਿਖਦਾਰੀਆ ਰਸ ਭੋਗਣ ਵਿਸਥਾਰ ਬਗ ਸੁਹਾਵੇ ਸੋਹਣੇ ਚਲੇ ਹੁਕਮ ਅਫਾਰ ਰੰਗ ਤਮਾਸ ਬਬਦੇ ਚਾਹੇ ਲੱਗ ਰਹਿਆ ਚਿਤਨਾ ਆਇਓ ਪਾਰ ਬ੍ਰਹਮ ਤਾ ਸਰਬ ਜੂਨ ਗਿਆ ਬਹੁਤ ਨਾਟ ਚਾਰਵੰਤ ਸੁਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪ੍ਰੀਤ ਲਸਕਰ ਤਰਕਸ ਬੰਦ ਬੰਦ ਜਿਉ ਜਿਉ ਸਗਲੀ ਕੀਤ ਚਿਤਨਾ ਆਇਓ ਪਾਰ ਬ੍ਰਹਮ ਤਾ ਖੜ ਸਤਲ ਦੀਤ ਕਾਇ ਰੋਗ ਨਾ ਸਿਧਰ ਕਿਸ ਨਾ ਕਿਸ ਕਾੜਾ ਸੋਗ ਮਿਰਤ ਨਾ ਆਵੇ ਚੇਤਿਸ ਅਹਿਨਸ ਭੋਗੇ ਭੋਗ ਸਭ ਕੀਰਤੋ ਨੇ ਆਪਣਾ ਜਿਨ ਸੰਕ ਧਰਿਆ ਚਿਤਨਾ ਆਇਓ ਪਾਰ ਬ੍ਰਹਮ ਜੰਗੰਕਰ ਵਸ ਭਰਿਆ ਕਿਰਪਾ ਕਰੇ ਪਾਰ ਬ੍ਰਹਮ ਹੋਵੇ ਸਾਧੂ ਸੰਗ ਜੋ ਜੋ ਉਹ ਵਧਾਈ ਹੈ ਤਿਉ ਤਿਉ ਹਰ ਸੋ ਰੰਗ ਦੋਹਾਂ ਸਿਰਿਆਂ ਕਾ ਕਸਮ ਆਪ ਵਰਨ ਦੂਜਾ ਥਾ ਉਹ ਸਤਿਗੁਰ ਤੁਟੇ ਪਾਇਆ ਨਾਨਕ ਸੱਚਾ ਨਾਮ ਸ੍ਰੀ ਰਾਗ ਮਹਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਭਾਵੇ ਕਵਨ ਬਾਤਾ ਮਾਨ ਖੋਜ ਮਾਰਗ ਰਹਾ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਪ੍ਰਭ ਕੇ ਨਹੀਂ ਜਾਤਾ ਭਗਵਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪਹਿ ਰਾਤਾ ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਪੰਡਤ ਬੇਦ ਪੁਕਾਰਾ ਗ੍ਰਸਤੀ ਗ੍ਰਸਤ ਧਰਮਾਤਾ ਇੱਕ ਸਬਦੀ ਬਰੂਪ ਅਵਧੂਤਾ ਕਾਪੜੀ ਕੋ ਤੇ ਜਾਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀਆ ਪਰਸਾ ਇੱਕ ਲੂਕ ਨ ਦੇਵੇ ਦਰਸਾ ਇੱਕ ਮਨ ਹੀ ਗਿਆ ਤਾ ਘਾਟ ਨਾ ਕਿ ਨਹੀਂ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੁਭਗਤਾ ਸਗਲੋਕ ਤੋਂ ਪਾਵਾ ਤਿਆਗੀ ਸਰਨ ਪਾਵਾ ਨਾਨਕ ਗੁਰ ਚਰਨ ਪ੍ਰਾਤਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹਲਾ ਪਹਿਲਾ ਕਰਦੇ ਜਾ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਤੇਰਾ ਅੰਤ ਨਾ ਪਾਇਆ ਸੁਰਗ ਮਸ ਪਿਆਲ ਜੀ ਉਹ ਵਾਰੀ ਵਾਰਨ ਕੁਰਬਾਨ ਤੇਰੇ ਨਾਮ ਨੂੰ ਰਹਾਓ ਤੂੰ ਸੰਸਾਰ ਪਾਇਆ ਸਿਰ ਸਿਰ ਧੰਦੇ ਲਾਇਆ ਵਿਕ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀ ਪ੍ਰਗਟ ਪਹਾੜੈ ਜਾਪਦਾ ਸਭ ਨਾਵੈਨੋ ਪ੍ਰਤਾਪ ਦਾ ਸਤਿਗੁਰ ਬਾਜ ਨਾ ਪਾਇਓ ਸਭ ਮੋਈ ਮਾਇਆ ਜਲ ਜਿਉ ਸਤਿਗੁਰ ਗੋਬਲ ਜਾਈਐ ਜਿਤ ਮਿਲੇ ਪਰਮ ਗਤ ਪਾਈਐ ਸੁਰ ਨਿਰਮੋਹਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜਿਉ ਸਤਸੰਗਤ ਕੈਸੀ ਜਾਣੀਐ ਜਿਥੇ ਕੋ ਨਾਮ ਵਖਾਣੀਏ ਕੋ ਨਾਮ ਹੁਕਮ ਨਾਨਕ ਸਤਿਗੁਰ ਦੀਆ ਬੁਝਾਏ ਜਿਉ ਇਹੋ ਜਗਤ ਪਰਮ ਭੁਲਾਇਆ ਪੋਤੋ ਦੁਖਵਾਇਆ ਪ੍ਰਤਾਪ ਲੱਗਾ ਦੁਹਾਗਣੀ ਭਗਤ ਨਾ ਕੇ ਨਾ ਹੈ ਜਿਉ ਦੁਹਾਗਣੀ ਗਿਆਨੀ ਸਾਣੀਆਂ ਖਸਮ ਕੁੱਥੀਆਂ ਫਿਰੇ ਨਿਮਾਣੀਆਂ ਮਹਿਲ ਵਿੱਚ ਨਾ ਕਾਮਣੇ ਦੁਖੀ ਰਹਿਣ ਵਿਹਾਏ ਜਿਉ ਸੁਹਾਗਣੀ ਗਿਆ ਕਰਮ ਕਮਾਇਆ ਪੁਰਬ ਲਿਖਿਆ ਫਲ ਪਾਇਆ ਨਦਰ ਕਰੇ ਗਏ ਆਪਣੀ ਅਪਲਹਿ ਮਿਲਾਏ ਜਿਉ ਹੁਕਮ ਜਿਨ੍ਹਾਂ ਨੂੰ ਮਨਾਇਆ ਤੇ ਨਿਅੰਤਰ ਸ਼ਬਦ ਵਸਾਇਆ ਸਹੀ ਸ ਸੁਹਾਗਣੀ ਜਿਸ ਨਾਲ ਪਿਆਰ ਜਿਉ ਜਿਨ੍ਹਾਂ ਭਾਣੇ ਘਰ ਹਸਿਆਇਆ ਤਿੰਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਬਸੇ ਲਏ ਮਿਲਾਏ ਜਿਉ ਸਤਿਗੁਰ ਮਿਲੇ ਮਹਿਲ ਸਤਿਗੁਰ ਮਿਲੇ ਫਲ ਪਾਇਆ ਜਿਨ ਵਿੱਚੋਂ ਅਹੰਕਰਨ ਚੁਕਾਇਆ ਦੁਰਮਤ ਕਾ ਦੁੱਖ ਕਾਟਿਆ ਭਾਗ ਬੈਠਾ ਮਸਤਕ ਆਏ ਜਿਉ ਅਮਰ ਤੇਰੀ ਬਾਣੀਆਂ ਤੇਰੀਆਂ ਭਗਤਾਂ ਦੇ ਸਮਾਣੀਆਂ ਸੁਖ ਸੇਵਾ ਅੰਦਰ ਰੱਖਿਆ ਆਪਣੀ ਨਦਰ ਕਰੇ ਨਿਸਤਾਰ ਜਿਉ ਸਤਿਗੁਰ ਮਿਲਿਆ ਜਾਣੀਐ ਜਿਤ ਮਿਲਿਆ ਨਾਮ ਮੁਖਾਣੀਐ ਸਤਿਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜਿਉ ਸਤਿਗੁਰ ਭੇਟੋ ਹੁਕਮਾਇਆ ਜਿਨ ਭਰਮ ਭੁੱਲਾ ਮਾਰਗ ਪਾਇਆ ਨਦ ਕਰੈ ਜੇ ਆਪਣੀ ਆਪੇ ਲੈ ਰਲਾਏ ਜਿਉ ਤੂੰ ਸਭਨਾ ਮਾਹਿ ਸਮਾਇਆ ਤਿੰਨ ਕਰਤਿਆ ਪੁਲਕਾਇਆ ਨਾਨਕ ਉਮਰ ਪ੍ਰਗਟ ਹੋ ਵਾਜਾ ਕੋ ਜੋ ਧਰੀ ਕਰਤਾਰ ਜਿਉ ਆਪੇ ਕਸਮ ਨਿਵਾਜਿਆ ਜਿਉ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰੱਖਿਆ ਦੋਇ ਕਰ ਮਸਤਕ ਧਾਰ ਜਿਉ ਸਭ ਸੰਜਮ ਰਹਿ ਸਿਆਣਪਾ ਮੇਰਾ ਪ੍ਰਭ ਸਾਹਿਬ ਕਿਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਰਹਿ ਜਕਾਰ ਜਿਉ ਮੇਰੇ ਗੁਣ ਉਗਣ ਨਾ ਵਿਚਾਰਿਆ ਪ੍ਰਭ ਆਪਣਾ ਬਿਰਧ ਸੰਭਾਰਿਆ ਕੰਠ ਲਾਇ ਕੈ ਰੱਖਿਓ ਨ ਲਗਨ ਤੱਤੀ ਵਾਉ ਜਿਉ ਮੈਂ ਮਨ ਤਨ ਪ੍ਰਭੂ ਧਿਆਇਆ ਜੇ ਇਛੜਿਆ ਫਲ ਪਾਇਆ ਸਾਹ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੈ ਨਾਉ ਜਿਉ ਤੁਦ ਆਪਿਆ ਆਪਿਓ ਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਦਾ ਜਿਸ ਭਾਵੈ ਤਿਸੈ ਬੁਝਾਏ ਜਿਉ ਗੁਰਪ੍ਰਸਾਦੀ ਪਾਇਆ ਤਿੱਥੇ ਮਾਇਆ ਮੋਹ ਚੁਕਾਇਆ ਕਿਰਪਾ ਕਰ ਗਿਆ ਆਪਣੀ ਆਪੇ ਲੈ ਸਮਾਏ ਜਿਉ ਗੋਪੀ ਨੇ ਗੋਵਾ ਲਿਆ ਤੁਦ ਆਪੇ ਗੋਏ ਉਠਾ ਲਿਆ ਹੁਕਮੇ ਭਾਂਡ ਸਾਜਿਆ ਤੂੰ ਆਪੇ ਭੰਨ ਸਵਾਰ ਜਿਉ ਜਿਨ ਸਤਿਗੁਰ ਸਿਉ ਚਿਤ ਲਾਇਆ ਤਿੰਨੇ ਦੂਜਾ ਭਾਉ ਚੁਕਾਇਆ ਨਿਰਮਲ ਜੋਤ ਤਿੰਨ ਪ੍ਰਾਣੀਆਂ ਹੋਏ ਚੱਲੇ ਜਨਮ ਸਵਾਰ ਜਿਉ ਤੇਰੀਆਂ ਸਦਾ ਸਦਾ ਚੰਗੀਆਂ ਆਈਆਂ ਮੈਂ ਰਾਤ ਦੇ ਵਡਿਆਈਆਂ ਅਣਮੰਗਿਆ ਦਾਨ ਦੇਵਣਾ ਕੋ ਨਾਨਕ ਸੱਚ ਸੰਭਾਲ ਜਿਉ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਏ ਸੋਏ ਜਿਉ ਸਤਿਗੁਰ ਪੁਰਖ ਮਿਲਾਇਆ ਤੇ ਜਿਵੜਿਆ ਵਰਨਾ ਕੋਏ ਜਿਉ ਰਹਾਵ ਗੁਸਾਈ ਮਹਿੰਡਾ ਠੁੜਾ ਅਮਾ ਬੇ ਸਭ ਮਿੱਠੜਾ ਭੈਣ ਪਾਈ ਸਭ ਸੱਜਣਾ ਤੁਧ ਜਿਹਾ ਨਾ ਹੈ ਤੁਧ ਜਿਹਾ ਨਾ ਹੀ ਕੋਏ ਜਿਉ ਤੇਰੇ ਹੁਕਮੇ ਸਾਹਮਣੇ ਆਇਆ ਮੈਂ ਸਤਿਕਾ ਹਾਲ ਜੋ ਆਇਆ ਨਾਉ ਬੀਜਣ ਲਗਾਇਆ ਸਕਾਰ ਹਰ ਬੋਲ ਬਖਸ਼ ਜਮਾਏ ਜਿਉ ਹੋ ਗੁਰ ਮੇਲੇ ਇੱਕ ਪਛਾਣਦਾ ਦੁਆ ਕਾਗਲ ਚਿਤ ਨਾ ਜਾਣਦਾ ਹਰ ਇੱਕ ਤੇ ਕਰ ਲਾਇਓ ਨਾ ਜੋ ਭਾਵੇ ਤਵੇ ਨਿਭਾਏ ਜਿਉ ਤੁਸੀਂ ਭੋਗੋ ਪੁੰਜੋ ਭਾਈ ਹੋ ਗੁਰਦੀਬਾਣ ਕੁਆਏ ਪਹਿਨਾਈਓ ਹੋ ਹੋਆ ਖਾਸਮ ਹੋ ਅਮਰ ਪਿੰਡ ਦਾ ਬਨ ਆਂਦੇ ਪੰਜ ਸਰੀਕ ਜਿਉ ਹੋ ਆਇਆ ਸਮੇ ਤੇ ਹੰਡਿਆ ਪੰਜ ਕਰਸਾਰ ਮੁੰਜੇ ਪੰਜ ਕਿਰਸਾਨ ਮੁੰਜੇਰੇ ਮਹਿੰਡਿਆ ਕੰਨ ਕੋਈ ਕੱਢ ਨਾ ਹੰਗਈ ਨਾਨਕ ਪੁੱਠਾ ਘੁੱਗ ਗਰਾਓ ਜਿਉ ਹਾਂ ਵਾਰੇ ਘੁੰਮਾਂ ਜਾਪਦਾਇਕ ਸਾਹ ਤੁਧ ਧਿਆਏ ਦਾ ਉਜੜ ਤੇ ਉਹ ਵਸਾਇਓ ਹੋ ਤੁਧ ਵਿੱਟੋ ਕੁਰਬਾਨ ਜਿਉ ਹਰ ਠਿਨਿਤ ਧਿਆਏ ਦਾ ਮਨ ਚੰਦੀ ਸੋ ਫਲ ਪਾਏ ਦਾ ਸਭੇ ਕਾਜ ਸਵਾਰਿਅਨ ਲਾਹੀਅਨ ਮਨ ਗਈ ਭੁੱਖ ਜਿਉ ਮੈਂ ਛੱਡਿਆ ਸਭੋ ਧੰਦੜਾ ਗੁਸਾਈ ਸੇਵੇ ਸੱਚੜਾ ਨਾਉ ਨਿਦ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਛਿਕ ਜਿਉ ਮੈਂ ਸੁਖੀ ਹੂੰ ਸੁਖ ਪਾਇਆ ਗੁਰਿੰਦਰ ਸਭ ਦਵਸਾਇਆ ਸਤਿਗੁਰ ਪੁਰਖ ਵੇਖਾ ਲਿਆ ਮਸਤਕ ਧਰ ਕੇ ਹੱਥ ਜਿਉ ਮੈਂ ਬਦੇ ਸੱਚ ਧਰਮਸਾਲ ਹੈ ਗੁਰਸਿੱਖ ਕਲ ਦਾ ਭਾਲ ਕੈ ਪੈਰ ਧੋਵਾ ਪੱਖਾ ਫੇਰਦਾ ਤਿਸ ਨਿਵ ਨਿਵ ਲੱਗਾ ਪਾਏ ਜਿਉ ਸੁਣ ਗੱਲਾਂ ਗੁਰ ਪੈ ਆਇਆ ਨਾਮਦਾਨ ਇਸ਼ਨਾਨ ਦੜਾਇਆ ਸਭ ਮੁਕਤ ਹੋਵਾ ਸਹਸਾਰੜਾ ਨਾਨਕ ਸੱਚੀ ਬੇੜੀ ਚਾੜ ਜਿਉ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਉ ਦੇ ਕੰਨ ਸੁਣੇ ਅਰਦਾਸ ਜਿਉ ਠੋਕ ਵਜਾਏ ਸਭ ਡਿੱਠੀਆ ਤੁਸੀਂ ਆਪੇ ਲਿਆ ਨਾ ਛਡਾਏ ਜਿਉ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰਿਆਣ ਦਾ ਸਭ ਸੁਖਾਲੀ ਉੱਠੀਆ ਇਹੋ ਹੋਆ ਹਲੇਮੀ ਰਾਜ ਜਿਉ ਚਿਮ ਚਿਮ ਅੰਮ੍ਰਿਤ ਵਰਸ ਦਾ ਬੋਲਾਇਆ ਬੋਲੀ ਖਸਮ ਦਾ ਬਹੁਮਾਨ ਕੀਆ ਤੁਹਾਡੇ ਉੱਪਰ ਤੂੰ ਆਪੇ ਪਾਏ ਥਾਏ ਜਿਉ ਤੇਰਿਆ ਭਗਤਾਂ ਭੁੱਖ ਸਦ ਤੇਰੀਆਂ ਹਰ ਲੋਚਾ ਪੂਰਨ ਮੇਰੀਆ ਦੇਵ ਦਰਸ ਸੁੱਖ ਦਾ ਤੇ ਮੈਂ ਗੱਲ ਵਿੱਚ ਲਹਿ ਮਿਲਾਏ ਜਿਉ ਤੂੰ ਜਿਵੜਿਆ ਵਰਨਾ ਭਾਲਿਆ ਤੂੰ ਦੀਪ ਲੋ ਪਿਆ ਲਿਆ ਤੂੰ ਥਾਂ ਤਨੰਤਰ ਰਵ ਰਿਹਾ ਨਾਨਕ ਭਗਤਾ ਸੱਚ ਆਧਾਰ ਜਿਉ ਹੋ ਗੋਸਾਈ ਦਾ ਪਹਿਲ ਵਾਨਣਾ ਮੈਂ ਗੋਰ ਮੇਲ ਉਚਿਤ ਮਲੜਾ ਸਭ ਹੋਈ ਸਿੰਝ ਇਕੱਠੀਆ ਦਿਓ ਬੈਠਾ ਵਿਖ ਆਪ ਜਿਉ ਬਾਤ ਵਜਨ ਟਮਕ ਭੇਰੀਆ ਮਲ ਰੱਥੇ ਫਲੈਦੇ ਫੇਰੀਆ ਨਿਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜਿਉ ਸਭ ਇਕੱਠੇ ਹੋਏ ਆਇਆ ਘਰ ਜਸਨ ਵਾਟ ਵਟਾਇਆ ਗੁਰਮਗਲਾਹ ਲੈ ਗਏ ਮਨ ਮੁਖ ਚੱਲੇ ਮੂੰਹ ਲਗਵਾਏ ਜਿਉ ਤੂੰ ਵਰਨ ਚਿਹਨਾ ਬਾਹਰਾ ਹਰ ਦਿਸੇ ਹਾਜ਼ਰ ਜਾਹਰ ਸੁਣ ਸੁਣ ਸੁਣ ਤੁਦੇ ਧਿਆਏ ਦੇ ਤੇਰੇ ਭਗਤ ਰੱਤੇ ਗੁਣਤਾਸ ਜਿਉ ਮੈਂ ਜੁਗ ਜੁਗ ਦਈਆ ਸੇਵੜੀ ਗੁਰ ਕੱਟੀ ਮਹਿੰਡੀ ਜੇਵੜੀ ਹਉ ਬਾੜ ਸੰਜਣਾ ਨੱਚਊ ਹਉ ਬਹੁੜ ਸੰਜਣਾ ਨੱਚਊ ਨਾਨਕ ਸਰਲਦਾ ਭਾਲ ਜੀਉ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਇੱਕ ਓਅੰਕਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪਹਿਰ ਰਹਿਣ ਕੇ ਵਣਜਾਰੇ ਮਿੱਤਰਾ ਹੁਕਮ ਪਿਆ ਗੁਰਭਾਸ ਉਰਦਤਾ ਭਯੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਕਸਮ ਛੇਤੀ ਅਰਦਾਸ ਵਖਾਣੇ ਦੁਰਧਿਆਨ ਲਿਵਲਾ ਗਾ ਨਾ ਮੁਰਝਾ ਦੇ ਆਇਆ ਕਲ ਭੀਤਰ ਬਹੁੜ ਜਾਸੀ ਨੰਗਾ ਜੈਸੀ ਕਲਮ ਉੱਠੀ ਹੈ ਮਸਤਕ ਤੇੜੀ ਤੈਸੀ ਜਿਹੜੇ ਪਾਸ ਕੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗੁਰਬਾਸ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਵਣਜਾਰਿਆ ਮਿੱਤਰਾ ਜੋ ਜਿਸਦਾ ਕਰ ਕਾਨ ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਗਏ ਸੁੱਤ ਮੇਰਾ ਚੇਤ ਅਚੇਤ ਬੂੜ ਮਨ ਮੇਰੇ ਅੰਤ ਨਹੀਂ ਕੱਚ ਤੇਰਾ ਜਿਨ ਰਚ ਰਚਿਆ ਤਿਸ ਨ ਜਾਣੇ ਮਨ ਪਿੱਤਰ ਤਰ ਧਿਆਨ ਮਨ ਪਿੱਤਰ ਧਰ ਗਿਆਨ ਕੋ ਨਨ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਧਨ ਜੋਬਨ ਸੁਚੇਤ ਹਰਗਾ ਨਾਮ ਨਾ ਚਿਤ ਹੀ ਵਣਜਾਰਿਆ ਮਿੱਤਰਾ ਬੱਧਾ ਛੁੱਟੇ ਜਿੱਤ ਹਰਗਾ ਨਾਮ ਨਾ ਚਿਤ ਪ੍ਰਾਣੀ ਬਿਗਲ ਪਾਇਆ ਸੰਗ ਮਾਇਆ ਧਨ ਸੁਰਤਾ ਜੁਬਨ ਮੱਤਾ ਅਹਿਲਾ ਜਨਮ ਗਵਾਇਆ ਧਰਮ ਸਿਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ ਕਹੁ ਨਾਨਕ ਤੀਜੇ ਪਹਿਰੇ ਪ੍ਰਾਣੀ ਧਨ ਜੋਬਨ ਸੁਚਿਤ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ ਜਾ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਜਦ ਹਰ ਕਿਸੇ ਨਾ ਮਿਲਿਓ ਜਾ ਜਮ ਪਕੜ ਚਲਾਇਆ ਝੂਟਾ ਰੁਦਨ ਹੋਆ ਦੁਆਲੈ ਕਿਨ ਮੈਂ ਭਇਆ ਪਰਾਇਆ ਸਾਈ ਬਸ ਪ੍ਰਾਪਤ ਹੋਈ ਜਿਸ ਲਾਇਆ ਹੇਤ ਕਹੁ ਨਾਨਕ ਪ੍ਰਾਣੀ ਚੌਥੇ ਪਹਿਰ ਲਾਵੀ ਲੁਣਿਆ ਖੇਤ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਵਣਜਾਰੇ ਮਿੱਤਰਾ ਬਾਲਕ ਬੁੱਧ ਚੇਤ ਖੀਰ ਪੀਏ ਖਿਲਾਈਏ ਵਣਜਾਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨੇ ਕੁਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਸੰਜੋਗੀ ਆਇਆ ਸੰਜੋਗੀ ਹੈ ਕਿਰਤ ਕਮਾਇਆ ਕਰਨੀ ਕਰ ਕਰਾਈ ਰਾਮ ਨਾਮ ਬੈਰ ਮੁਕਤ ਨ ਹੋਈ ਬੁੜੀ ਦੂਜੇ ਹੇਤ ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਸੁਡੇਗਾ ਹਰ ਸੇਤ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਭਾਰ ਜੋਬਨ ਮੈਂ ਮਤ ਐਨਸ ਕਾਮ ਵਿਆਪਿਆ ਵਣਜਾਰਿਆ ਮਿੱਤਰਾ ਅੰਦਲੇ ਨਾਮ ਨਚਿਤ ਰਾਮ ਨਾਮ ਕਰਨ ਅੰਤਰ ਨਾਹੀ ਹੋਰ ਜਾਣੇ ਰਸ ਕਸ ਮੀਟੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਰੁਗ ਝੂਠੇ ਤੀਰਥ ਵਰਤ ਸੋ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨਿਸਤਾਰਾ ਦੁਬਦਾ ਵਿਆਪੇ ਦੂਜਾ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਸਰ ਹੰਸ ਉਲੱਥੜੇ ਆਏ ਜੋ ਬਿਨ ਘਟੇ ਜਰੂਆ ਜਿਣੇ ਵਣਜਾਰਿਆ ਮਿੱਤਰਾ ਆਪ ਘਟਾ ਦਿਨ ਜਾਏ ਅੰਤ ਗੱਲ ਪਛਤਾ ਸੀ ਅੰਦਲੇ ਜਾ ਜਮ ਪਕੜ ਚਲਾਇਆ ਸਭ ਕਿਸੇ ਆਪਣਾ ਕਰ ਕਰ ਰੱਖਿਆ ਕਿਨ ਮੈਂ ਭਇਆ ਪਰਾਇਆ ਬੁੱਧ ਵਿਸਰ ਜੀ ਗਈ ਸਿਆਣਪ ਕਰ ਅਵਗਣ ਪਛਤਾਏ ਕਹੁਨਾ ਨੂੰ ਪ੍ਰਾਣੀ ਤੀਜੇ ਪਹਿਰੇ ਪ੍ਰਭ ਚਿਤ ਲਿਬਲਾਏ ਚੌਥੇ ਪਹਿਰ ਰਹਿਣ ਕਿਵਣ ਜਾ ਰਿਹਾ ਮਿੱਤਰਾ ਬਿਰਧ ਭਇਆ ਤਨ ਖੀਣ ਅੱਖੀ ਅੰਧ ਨਾ ਦੇ ਸੇਵਣ ਜਾ ਰਿਹਾ ਮਿੱਤਰਾ ਕਿੰਨੀ ਸੁਣੇ ਨਾ ਮੈਣ ਅੱਖੀ ਅੰਧ ਜੀਵ ਰਸ ਨਾਹੀ ਰਹੇ ਪਰਾ ਕੋ ਤਾਣ ਗੁਣੇਂਦਰ ਨਾਹੀ ਕਿਉਂ ਸੁਖ ਭਾਵ ਹੈ ਮਨ ਮੰਗਿਆਵਣ ਜਾਣ ਖੜ ਪੱਕੀ ਕੋੜ ਭੱਜੇ ਬਿਨ ਸੇ ਆਏ ਚਲੇ ਕਿਆ ਮਾਣ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ ਉੜ ਗਿਆ ਆਇਆ ਤਿੰਨ ਸਾਹਿਆ ਬਣ ਜਾ ਰਿਹਾ ਮਿੱਤਰਾ ਜਰ ਜਰਵਾਣਾ ਕੰਨ ਇੱਕ ਰੱਤੀ ਗੁਣ ਨਾ ਸਮਾਣਿਆ ਬਣ ਜਾ ਰਿਹਾ ਮਿੱਤਰਾ ਅਵਗਣ ਖੜਸਨ ਬੰਨ ਗੁਣ ਸੰਜਮ ਜਾਵੇ ਚੋਟ ਨਾ ਖਾਵੈ ਨਾ ਤਿਸ ਜੰਮਣ ਮਰਨਾ ਕਾਲ ਜਲ ਜਮ ਜੋਹਿਨ ਸਹਿਕ ਭਾਏ ਭਗਤ ਪੈ ਤਰਨਾ ਪਦ ਸੇਤੀ ਜਾਵੇ ਸਹਿਜ ਸਮਾਵੈ ਸਗਲੇ ਦੁੱਖ ਮਿਟਾਵੈ ਕਹੁ ਨਾਨਕ ਪ੍ਰਾਣੀ ਗੁਰਮੁਖ ਛੂਟੈ ਸੱਚ ਸੇ ਪਤ ਪਾਵੈ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹਰ ਪਾਇਆ ਉਧਰ ਮੰਝਾਰ ਹਰ ਧਿਆਵੇ ਹਰ ਉਚਰੇ ਵਣਜਾਰਿਆ ਮਿੱਤਰਾ ਹਰ ਹਰ ਨਾਮ ਸੰਹਾਰ ਹਰ ਹਰ ਨਾਮ ਜਪੇ ਹਰ ਦੇਹ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭਾਇਆ ਮੁੱਖ ਲਾਗਾ ਸਰਸੇ ਪਿਤਾ ਮਾਤ ਥੀਵਿਆ ਜਸ ਕੀ ਵਸਤੇ ਤੇ ਚਿਤ ਨਾਈ ਕਰ ਹਿਰਦੇ ਗੁਰਮੁਖ ਵਿਚਾਰ ਕੋ ਨਾਨਕ ਪ੍ਰਾਣੀ ਪਹਿਲੇ ਪੈਰੇ ਹਰ ਜਪੀ ਕਿਰਪਾ ਧਾਰ ਦੂਜੇ ਪਹਿਰੇ ਰਹਿਣ ਕੇਵਣ ਜਾਰੇ ਮਿੱਤਰਾ ਮਨ ਲਾਗਾ ਦੂਜੇ ਪਾਏ ਮੇਰਾ ਮੇਰਾ ਕਰ ਪਾਲੀਏ ਵਣ ਜਾਰੇ ਮਿੱਤਰਾ ਲੈ ਮਾਤ ਪਿਤਾ ਗੱਲ ਲਾਏ ਲਾਵੇ ਮਾਤ ਪਿਤਾ ਸਦਾ ਗੱਲ ਸੇਤ ਹੀ ਮਨ ਜਾਣੇ ਖੱਟ ਕਵਾਏ ਜੋ ਦੇਵੇ ਤਿਸ ਨਾ ਜਾਣੇ ਮੂੜ ਦਿੱਤ ਨੂੰ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਧਿਆਵੇ ਮਨ ਲਿਵ ਲਾਏ ਕਹੋ ਨਾਨਕ ਦੂਜੇ ਪਹਿਰ ਪ੍ਰਾਣੀ ਤਿਸ ਕਾਲ ਨਾ ਕਬੂ ਖਾਏ ਤੀਜੇ ਪਹਿਰ ਰਹਿਣ ਕੇ ਬਣ ਜਾ ਰਿਹਾ ਮਿੱਤਰ ਮਨ ਲੱਗਾ ਆਲ ਜੰਜਾਲ ਧਨ ਚਿਤਵੇ ਝਾਂ ਧਨ ਚਿਤਵੇ ਧਨ ਸੰਚਵੇ ਬਣ ਜਾ ਰਿਹਾ ਮਿੱਤਰਾ ਹਰਨਾਮਾ ਹਰਨਾ ਸੰਭਾਲ ਹਰਨਾਮਾ ਹਰ ਹਰ ਕਦੇ ਨਾ ਸੰਭਾਲ ਜੇ ਹੋਵੇ ਅੰਤ ਸੁਖਾਈ ਯਤਨ ਸੰਭੇ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸੰਭਾਲ ਕਉ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਇ ਮਿਲੇ ਹਰ ਨਾਲ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹਰ ਚੱਲਣ ਵੇਲਾ ਆਂਦੀ ਘਰ ਸੇਵ ਪੁਰਾ ਸਤਿਗੁਰੂ ਬਣ ਜਾ ਰਿਹਾ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ ਹਰ ਸੇਵੋ ਕਿਨ ਕਿਨ ਢਿਲ ਮੂਲ ਨਾ ਕਰੇ ਹੋ ਜਿਤੇ ਅਸਥਿਰ ਜੁਗ ਜੁਗ ਹੋ ਵਹੋ ਹਰ ਸਿੱਤੀ ਸਾਧ ਮਾਣੋ ਰਲਿਆ ਜਨਮ ਦੁੱਖ ਕੋਵੋ ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂ ਦੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰ ਸਭਲੇ ਉਪਰੈਣ ਭਗਤਾ ਦੀ ਸ਼੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪਹਿਰ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਧਰ ਪਾਇਤਾ ਉਦਰੈ ਮਾਹੇ ਦਸੀ ਮਾਸੇ ਮਾਨਸ ਕੀ ਬਣ ਜਾ ਰਿਹਾ ਮਿੱਤਰਾ ਕਰ ਮੁਹਲਤ ਕਰਮ ਕਮਾਹੇ ਮੌਲਤ ਗਰ ਦੇਨੇ ਕਰਮ ਕਮਾਣੇ ਜੈਸਾ ਲਿਖ ਧੁਰ ਪਾਇਆ ਮਾਤ ਪਿਤਾ ਭਾਈ ਸੁਤ ਬਨਤਾ ਤਿੰਨ ਪਿਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜਨਤੇ ਬਸ ਕਿਛ ਨਾਹੀ ਕਹੋ ਨਾਨਕ ਪੁਰਾਣੇ ਪਹਿਲੇ ਪਹਿਰ ਧਰ ਪਾਇਤਾ ਉਦਰੈ ਮਾਹੇ ਦੂਜੇ ਪਹਿਰ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੇ ਬਣ ਜਾ ਰਿਹਾ ਮਿੱਤਰਾ ਮਨ ਮੱਤਾ ਅਹਿਮੇ ਬੁਰਾ ਭਲਾ ਨਾ ਪਛਾਣੇ ਪ੍ਰਾਣੀ ਅਗੇ ਪੰਥ ਕਰਾਰਾ ਪੂਰਾ ਸਤਿਗੁਰ ਕਬੂ ਨਾ ਸੇਵਿਆ ਸਿਰ ਠੰਡ ਜਮ ਜੰਦਾਰਾ ਧਰਮ ਰਾਜ ਜਬ ਪਕਰਸ ਬਬਰੇ ਤਬ ਕਿਆ ਜਵਾਬ ਕਰੇ ਕਹੁ ਨਾਨਕ ਦੂਜੇ ਪਹਿਰੇ ਪ੍ਰਾਣੀ ਭਾਰ ਜਬਨ ਲਹਿਰੀ ਦੇ ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਿਗ ਸੰਚੇ ਅੰਧ ਗਿਆਨ ਪੁੱਤਰ ਗਲੱਤਰ ਮੋਹ ਲਪਟਿਆ ਬਣ ਜਾ ਰਿਹਾ ਮਿੱਤਰਾ ਅੰਦਰ ਲਹਿਰ ਲੁਭਾਨ ਸਵਾਮੀ ਸੁਭਰਭ ਚੇਤਨ ਆਵੈ ਸਾਧ ਸੰਗਤ ਸਿਉਂ ਸੰਗ ਨ ਕੀਆ ਬਹੁਜਨ ਦੁੱਖ ਪਾਵੈ ਸਰਜਣਹਾਰ ਵਿਸਾਰਿਆ ਸਵਾਮੀ ਇੱਕ ਨਿਮਖ ਨ ਲੱਗੋ ਧਿਆਨ ਕਹੁ ਨਾਨਕ ਪ੍ਰਾਣੀ ਤੀਜੇ ਪਹਿਰ ਬਿਕ ਸੰਚੇ ਅੰਧ ਗਿਆਨ ਚੌਥਾ ਪਹਿਰ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੁਮਨ ਜਾ ਰਿਹਾ ਮਿੱਤਰਾ ਤੇਰਾ ਦਰਗਹਿ ਬੇਲੀ ਹੋਏ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਏ
1: ਸ੍ਰੀ ਰਾਮ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੀ ਸਚ ਤਰੇ ਪਿਆਰ ਸਦਾ ਹਰ ਸੱਚ ਮਨ ਵਸੈ ਨੇਚਲ ਆਮਤ ਅਪਾਰ

ਹਰ ਤਿਸ ਬਿਨ ਕੋਈ ਨਾ ਹੈ ਡਰ ਪਰਮ ਪਉ ਦੂਰ ਕਰ ਹਰ ਤਿਸੇ ਨਾ ਹਰ ਤਿਸੇ ਨੂੰ ਸਲਾਹ ਜੇ ਤੁਧ ਰੱਖੇ ਬਾਹਰ ਕਰ ਹਰ ਜਿਸ ਨੂੰ ਏ ਦਿਆਲ ਸੂ ਹਰ ਜਪ ਪਉ ਬਿਖਮ ਧਰ ਸਲੋਕ ਮਹਲਾ ਪਹਿਲਾ ਦਾਤੀ ਸਾਹਿਬ ਸੰਧਿਆ ਕਿਆ ਚੱਲੇ ਤਿਸ ਨਾਲ ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਮਹਲਾ ਪਹਿਲਾ ਸਿਦਕ ਸਬੂਰੀ ਸਾਧਕਾ ਸਬਰ ਤੋਸਾ ਮਲਾਇਕਾ ਦੀਦਾਰ ਪੂਰੇ ਪਾਇਸਾ ਥਾਉ ਨਾਈ ਖਾਇਕਾ ਪੌੜੀ ਸਭ ਆਪੇ ਤੂੰ ਦੋ ਪਾਇਕੈ ਆਪ ਕਾਰੇ ਲਾਈ ਤੂੰ ਆਪੇ ਵੇਖ ਵਿਕਸਦਾ ਆਪਣੀ ਵਡਿਆਈ ਹਰ ਤੁਦੇ ਬਾਹਰ ਕਿਸਨੇ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭਨੇ ਹੀ ਥਾਈ ਹਰ ਤਿਸੇ ਧਿਆਵੋ ਸੰਤ ਜਨੋ ਜੋ ਲਏ ਸੜਾਈ ਸਲੋਕ ਮਹਲਾ ਪਹਿਲਾ ਫੱਕੜ ਜਾਤੀ ਫੱਕੜ ਨਾਓ ਸਭਣਾ ਜੀਆਂ ਇੱਕਾ ਸਾਓ ਆਪੇ ਜੇ ਕੂਪਲਾ ਕਹਾਏ ਨਾਨਕ ਤਾਂ ਪਰ ਜਾਪੇ ਜਾਂ ਪਤ ਲਿਖੇ ਪਾਏ ਮਹਲਾ ਦੂਜਾ ਜਿਸ ਪਿਆਰੇ ਸਿਓ ਨੇਹ ਤਿਸੇ ਅੱਗੇ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਸੇ ਜੀਵ ਨਾ ਪੌੜੀ ਤੁਹਦੇ ਆਪੇ ਧਰਤੀ ਸਾਜੀਐ ਚੰਦ ਸੂਰਜ ਦੋਏ ਦੀਵੇ ਦਾ ਚਾਰ ਹੱਟ ਤੁਦ ਸਾਜਿਆ ਵਪਾਰ ਕਰੀਵੇ ਇਕਨਾਂ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ ਤਿੰਨ ਜਮਕਾਲ ਨਾ ਵਿਆਪਈ ਜਿਨ ਸੱਚ ਅੰਮ੍ਰਿਤ ਪੀਵੇ ਓਏ ਆਪ ਸੁੱਟੇ ਪਰਿਵਾਰ ਸਿਉਂ ਤਿੰਨ ਪਿੱਛੇ ਸਾਹਿਬ ਜਗਤ ਸੁੱਟੇ ਵੇ ਸਲੋਕ ਮਹਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਈ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਜਾ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸੱਚੇ ਸਰੀਅਤ ਕਰੇ ਵਿਚਾਰ ਬਿਣ ਬੂਜੀ ਕਹਿ ਪਾਵੇ ਪਾਰ ਸਿਦਕ ਕਰ ਸਿਜਦਾ ਮਨ ਕਰ ਮਕਸੂਦ ਜੇ ਤਿਰ ਦੇਖਾ ਤੈ ਤਿਰ ਮੌਜੂਦ ਮਹੱਲਾ ਤੀਜਾ ਗੁਰਸਬਾਏ ਬਿਨਾ ਪਾਈਐ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ ਪੌੜੀ ਸਪਤ ਦੀਪ ਸਭ ਸਾਗਰਾ ਨਵ ਖੰਡ ਚਾਰੂ ਵੇਦ ਦਸ ਅਸ਼ਟ ਪੁਰਾਣਾ ਹਰ ਸਭਣਾ ਵਿੱਚ ਤੂੰ ਵਰਤਦਾ ਹਰ ਸਭਣਾ ਭਾਣਾ ਸਭ ਤੁਝੇ ਤਿਆਵੈ ਜੀ ਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ ਅਰਾਧੇ ਤਿੰਨ ਹਉ ਕੁਰਬਾਨ ਤੂੰ ਆਪੇ ਆਪ ਵਰਤਦਾ ਕਰ ਚੂਜ ਵਿਡਾਣਾ ਸਲੋਕ ਮਹਲਾ ਤੀਜਾ ਕਲੋ ਮਾਸਾ ਜਣੀ ਕਿਆ ਸਦਾ ਹਿਰਦੇ ਹੀ ਲਿਖ ਲੇ ਸਦਾ ਸਾਹਿਬ ਕੈ ਰੰਗ ਰਹੇ ਕਬ ਨ ਤੂੜ ਸਨੇਹ ਕਲੋ ਮਾਸਾ ਜਣੀ ਜਾਏ ਸੀ ਲਿਖਿਆ ਪੀ ਨਾਲੇ ਜਾਏ ਨਾਨਕ ਸਾਹਿਬ ਪ੍ਰੀਤਣਾ ਜਾਏ ਸੀ ਜੋ ਤੁਰ ਸੋਢੀ ਸੱਚੈ ਪਾਏ ਮਹਲਾ ਤੀਜਾ ਨਦਰੀ ਆਉਂਦਾ ਨਾਲ ਨਾ ਚੱਲ ਹੀ ਵੇਖੋ ਕੂਵ ਉਪਾਏ ਸਤਿਗੁਰ ਸੱਚ ਦਰੜਾਇਆ ਸੱਚ ਰੋਲ ਬਲਾਏ ਨਾਨਕ ਸਭ ਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਰ ਇੱਕ ਤੂੰ ਤੂੰ ਜਾਣੇ ਭੇਦ ਭੇਤ ਜੋ ਕੀ ਚੇਸੂ ਹਰ ਜਾਣਦਾ ਮੇਰੇ ਮਨ ਹਰ ਚੇਤ ਜੋ ਡਰੇ ਜਪਾਪ ਕਮਾਉਂਦਾ ਧਰਮੇ ਵਿਕਸੇਦ ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਐ ਕੇਤ ਜਿੰਨਾ ਨਾਨਕ ਸੱਚ ਪਛਾਣਿਆ ਸੇ ਸੱਚ ਰਲੇ ਸਲੋਕ ਮਹਲਾ ਤੀਜਾ ਕਲਮ ਚਲੋ ਸਣ ਮਸਮਾਣੀਐ ਕਾਗਦ ਪੀ ਜਲ ਜਾਓ ਲਿਖਣ ਵਾਲਾ ਜਲ ਬਲਓ ਜਨ ਲਿਖਿਆ ਦੂਜਾ ਭਾਓ ਨਾਨਕ ਪੂਰਬ ਲਿਖਿਆ ਕਮਾਵਣਾ ਅਵਰਨਾ ਕਰਨਾ ਜਾਏ ਮਹਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਵਿਣ ਨਾਵੇ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣ ਏ ਕਿਹਾ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ ਸਲੋਕ ਮਹਲਾ ਤੀਜਾ ਹਉ ਕਰਤੀ ਸਾਮੂਹੀ ਸੰਪੂ ਕਿਸੇ ਨਾਲ ਦੂਜੇ ਪਾਏ ਦੁੱਖ ਪਾਇਆ ਸਭ ਜੋਹੀ ਜਮਕਾਲ ਨਾਨਕ ਗੁਰਮੁਖ ਉਬਰੇ ਸੱਚਾ ਨਾਮ ਸਮਾਲ ਮਹਲਾ ਪਹਿਲਾ ਗਲੀ ਅਸੀਂ ਚੰਗੀਆਂ ਅਚਾਰੀ ਬੁਰਿਆ ਮਣੋ ਕਸੁਦਾ ਕਾਲੀਆ ਬਾਹਰ ਚਿੱਟ ਵਿਆਹ ਰੀਸਾ ਕਰੀ ਤਨਾੜਿਆ ਜੋ ਸੇਵੇ ਦਰ ਖੜਿਆ ਨਾਲ ਖਸਮੇ

ਨਿਮਾਨ ਸੁਖ ਰਲਿਆਹ ਹੁੰਦੇ ਤਾਣ ਨਤਾਣਿਆ ਰਹੋ ਨਿਮਾਨਿਆ ਨਾਨਕ ਜਨਮ ਸਕਾਰਤਾ ਜੀ ਤਿੰਨ ਕਹਿ ਮਿਲ ਤਿੰਨ ਕਹਿ ਸੰਗ ਮਿਲਾ ਹੈ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਏ ਦਾ ਆਪੇ ਵਿੱਚ ਸਹਿਬਾਲ ਤੂੰ ਆਪੇ ਕਮਲ ਅਲਿਪਤ ਹੈ ਸੇ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏ ਦਾ ਇੱਕ ਨਿਮਕੜੀ ਕਰ ਖਿਆਲ ਹਰ ਤੋਦੇ ਬਾਹਰ ਕਿਸ ਨਾਹੀਂ ਗੁਰਸਬ ਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨ ਸੂਵੇ ਜੇ ਤਨ ਖਸਮੇ ਚਲੇ ਰਜਾਈ ਤਰ ਕਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਏ ਮਤ ਪਾਏ ਗੁਰ ਪ੍ਰਸਾਦਿ ਸਾ ਸਮਾਈ ਮਹੱਲਾ ਤੀਜਾ ਮਨ ਮੂਨਾ ਮਿਉਣਾ ਰੰਗ ਕੁਸੁੰਬਾ ਦੇਖਣ ਭੁੱਲ ਇਸ ਦਾ ਰੰਗ ਦਿਨ ਥੋੜੇ ਆਸ ਸਾਜ ਇਸ ਦਾ ਮੁੱਲ ਦੂਜੇ ਲੱਗੇ ਪਚ ਮੂਏ ਮੂਰਖ ਅੰਧ ਗਵਾਰ ਬਿਸ਼ਟਾ ਅੰਦਰ ਕੀੜ ਸੇ ਪਾਏ ਪਚਹਿ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੇ ਸਹਿਜੇ ਰੇ ਸਮਾਏ ਪੌੜੀ ਸਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਭਾਇਆ ਇੱਕ ਵਲ ਸਾਲ ਕਰ ਕੈ ਖਾਮ ਦੇ ਮੋਹਿ ਕੂੜ ਕੋ ਸਤ ਤਿਨੀ ਟਾਇਆ ਤੁਧ ਆਪੇ ਭਾਵੈ ਸੂ ਕਰੇ ਤੁਧ ਉਤੇ ਕਾਮਨਾ ਉਤੇ ਕੰਮ ਓਏ ਲਾਇਆ ਇਕਣਾ ਸੱਚ ਬੁਝਾਈਨ ਤਿਨਾ ਅਤੁੱਟ ਭੰਡਾਰ ਦੇਵਾਇਆ ਹਰ ਚੇਤ ਪਾਏ ਤਿਨਾ ਸਫਲ ਹੈ ਅਚੇਤਾ ਹੱਥ ਤੜਾਇਆ ਸਲੋਕ ਮਹਲਾ ਤੀਜਾ ਪੜ ਪੜ ਪੰਡਿਤ ਵੇਦ ਬਖਾਣ ਮਾਇਆ ਮੋਹ ਸਵਾਏ ਦੂਜੇ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਜਿਉ ਪਿੰਡ ਦਿੱਤਾ ਤਿਸ ਕਬੂ ਨ ਚਿੱਤ ਜੋ ਦੇਂਦਾ ਰਿਜਕ ਸੰਭਾ ਜਮਕਾ ਫਾ ਗਲੇ ਨ ਕੱਟਿਆ ਫਿਰ ਫਿਰਿਆ ਵੇ ਜਾਏ ਮਨ ਮ ਕਿਸੂ ਨ ਸੂਜੇ ਅੰਦਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਿਗੁਰੂ ਮਿਲੈ ਸੁਖ ਦਾਤਾ ਨਾਮ ਸੇ ਮੁਣਿਆਏ ਸੁਖ ਮਾਣੇ ਸੁਖ ਪੈਨਣਾ ਸੁਖੇ ਸੁਖ ਵਿਹਾਏ ਨਾਨਕ ਸੋ ਨਉ ਮਨੋ ਨ ਵਿਸਾਰੀਐ ਜਿਤ ਦਰ ਸੱਚੇ ਸੋਭਾ ਪਾਏ ਮਹਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸਚ ਨਾਮ ਗੁਣ ਤਾਸ ਗੁਰਮਤਿਆ ਪਛਾਣਿਆ ਰਾਮ ਨਾਮ ਪ੍ਰਗਾਸ ਸਚੋ ਸਚ ਕਮਾਵਣਾ ਵੜਿਆਈ ਵੜੇ ਪਾਸ ਜਿਉ ਪਿੰਡ ਸਭ ਤਿਸ ਕਾ ਸਿਵਤ ਕਰੇ ਅਰਦਾਸ ਸੱਚੇ ਸਾਊਦ ਸਲਾਨਾ ਸੁਖੇ ਸੁਖ ਨਵਾ ਜਪ ਤਪ ਸੰਯਮ ਮਨੇ ਮੈਂ ਬਿਨ ਨਾ ਵੇ ਤ੍ਰਿਗ ਜੀਵਾ ਗੁਰਮਤੀ ਨਉ ਪਾਈਐ ਮਨ ਮੁਖ ਮੋਹ ਵਿਨਾਸ਼ ਜੋ ਪਾਵੇ ਤੂੰ ਰਗ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ ਸਭ ਤੂੰ ਦੇ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤੇ ਸਭ ਕਿਸ ਮਿਲੈ ਇੱਕ ਨਾ ਦੂਰ ਹੈ ਪਾਸ ਤੁਧ ਬਾਜੋ ਥਾਉ ਕੋ ਨਹੀਂ ਜਿਸ ਪਾਸੋਂ ਮੰਗੀਐ ਮਨ ਵੇਖੋ ਕੋ ਨਰਜਾਸ ਸਭ ਤੋਂ ਦੇ ਨੂੰ ਸਲਾਹ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮਹਲਾ ਤੀਜਾ ਪੰਡਿਤ ਪੜਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਚੀ ਨੇ ਮਨ ਮੂਰਖ ਗਵਾਰ ਦੂਜੇ ਪਾਏ ਜਗਤ ਪ੍ਰਭੋ ਦਾਨਾ ਬੂਝੇ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਮਹਲਾ ਤੀਜਾ ਜਿੰਨੀ ਸਤਿਗੁਰ ਸੇਵਿਆ ਤਿੰਨੀ ਨਉ ਪਾਇਆ ਬੂਝੇ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਕੂਕ ਝੁਕੈ ਕੂਕ ਪੁਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੈ ਗੁਰਸਬ ਦੀ ਵਿਚਾਰ ਨਾਨਕ ਸਬਦ ਰਤੇ ਸੇ ਮੁਕਤ ਹੈ ਹਰ ਜੂਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਭਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਤੇ ਆਏ ਗੁਰਸਬ ਦੀ ਹਰ ਪਾਈਐ ਹਰ ਪਾਰ ਲੰਘਾਏ ਮਨ ਹੱਟ ਕਿਣੇ ਨਾ ਪਾਇਓ ਪੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੂ ਕਰੇ ਜਿਸ ਲਏ ਹਰ ਲਾਏ ਸਲੋਕ ਮਹਲਾ ਤੀਜਾ ਨਾਨਕ ਸੂ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਾਰ ਨੂੰ ਮਾਰਿਆ ਗੁਰਮੁਖ ਨਾਮ ਸਲਾਏ ਜਨਮ ਸਵਾਰਿਆ ਆਪੋ ਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਅਹੰਕਾਰ ਮਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜੇ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਵੇ ਸਭ ਦੁੱਖ ਸੁਖ ਵੇ ਸਾਰਿਆ ਮਹੱਲਾ ਤੀਜਾ
ਗੁਰਪੂਰੀ ਹਰ ਨਾਮ ਦੜਾਇਆ ਤਿੰਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮੈਗ ਦਿਖਾਇਆ ਹਉਮੇ ਮਾਰੇ ਕਿਲਵਿਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋ ਨ ਸਾਕੈ ਸਾਚੇ ਨਾਮ ਸਮਾਇਆ ਆਪੇ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ਤਨ ਨਾਨਕ ਨਾਮ ਲਏ ਤਾਂ ਜੀਵੈ ਬਿਣ ਨਾਵੈ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀਬਾਣ ਸਿਓ ਸੋ ਸਭਣੀ ਦੀਵਾਨੀ ਮਿਲਿਆ ਜਿੱਥੇ ਉਹ ਜਾਈ ਤਿੱਥੇ ਉਹ ਸੁਰਖਰੂ ਉਸ ਕੈ ਮੋਢ ਠੈਸਾ ਪਾਪੀ ਤਰਿਆ ਉਸ ਅੰਤਰ ਨਾਮ ਨਿਦਾਨ ਹੈ ਨਾਮੋ ਪਰਵਰਿਆ ਨਾ ਪੂਜਿਐ ਨਾ ਮੰਨਿਐ ਨਾ ਕਿਲ ਵਿਖ ਸਭ ਹਿਰਿਆ ਜਿੰਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਹੇ ਸਲੋਕ ਮਹਲਾ ਤੀਜਾ ਆਤਮਾ ਦੇਉ ਪੂਜਿਐ ਗੁਰ ਕੇ ਸਹਿ ਸੁਪਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ ਆਤਮਾ ਅਡੋਲ ਨਾ ਡੋਲੀ ਗੁਰ ਕਹਿ ਪਾਏ ਸੋ ਭਾਏ ਗੁਰ ਵਿਣ ਸਹਿਜ ਨ ਆਵੇ ਲੋ ਮਹਿਲ ਨ ਵਿੱਚੋਂ ਜਾਏ ਖਿਣ ਪਲ ਵਰ ਨਾਮ ਮਨ ਵਸੈ ਸਭ ਅੜਸੜ ਤੀਰਥ ਨਾਏ ਸੱਚੇ ਮਹਿਲ ਨ ਲੱਗਈ ਮਲ ਲਾਗੇ ਦੂਜੇ ਭਾਏ ਧੋਤੀ ਮੂਲ ਨ ਉਤਰੇ ਜੇ ਅੜਸੜ ਤੀਰਥ ਨਾਏ ਮਨ ਮੋ ਕਰਮ ਕਰੇ ਓੰਕਾਰੀ ਸਭ ਦੁੱਖ ਦੁੱਖ ਮਾਏ ਨਾਨਕ ਮੈਲਾ ਉਜਲ ਤਾਂ ਤੀਏ ਜਾਂ ਸਤਿਗੁਰ ਮਾਹੇ ਸਮਾਏ ਮਹੱਲਾ ਤੀਜਾ ਮਨ ਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਮਨ ਮੁਖ ਰਲਾਇਆ ਨਾ ਰਲੈ ਪਾਈਏ ਕਿਰਤ ਫਿਰਾਏ ਲਿਵ ਧਾਤ ਦੋਏ ਰਾਹ ਹੈ ਹੁਕਮੀ ਘਰ ਕੁਮਾਏ ਗੁਰਮੁਖ ਆਪਣਾ ਮਨ ਮਾਰਿਆ ਸਬਦ ਕਸੋਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮਨ ਸੁਮਾਏ ਮਨ ਜੋ ਇਸੇ ਸੂ ਲਹਿ ਸੱਚੇ ਸਉ ਸੁਪਾਏ ਅੰਮ੍ਰਿਤ ਨਾਮ ਸਦ ਪੁੰਚੇ ਗੁਰਮੁਖ ਕਾਰ ਕੁਮਾਏ ਬਿਣ ਮੰਨੈ ਜੇ ਹੋਰੀ ਨਾਲ ਲੂਜਣਾ ਜਾਸੀ ਜਨਮ ਗਵਾਏ ਮਨ ਮੁਖ ਵੀ ਮਨ ਹਠਾਰਿਆ ਕੂੜ ਗਸੁੱਤ ਕੁਮਾਏ ਗੁਰ ਪ੍ਰਸਾਦੀ ਮਨ ਜਣੈ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕੁਮਾਵੈ ਮਨ ਮੁਖ ਆਵੈ ਜਾਏ ਪੌੜੀ ਹਰ ਕੇ ਸੰਤ ਸੁਣੋ ਜਣ ਪਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰ ਬਚਨੀ ਸਹਿਜੇ ਚਾਖੀ ਤੈ ਭਇਆ ਪ੍ਰਗਾਸ ਮਿਟਿਆ ਦਿਆ ਰਾਜੋ ਸੂਰਜ ਕਹਿਣ ਕੇ ਰਾਖੀ ਆਦ੍ਰਿਸ਼ਟ ਅਗੋਚਰ ਅਲਖ ਨਿਰੰਜਨ ਸੂ ਦੇਖਿਆ ਗੁਰਮੁਖ ਆਖੀ ਸਲੋਕ ਮਹਲਾ ਤੀਜਾ ਸਤਿਗੁਰ ਸੇਵੇ ਆਪਣਾ ਸੂ ਸਿਰ ਲੇਖੇ ਲਾਏ ਵਿੱਚੋਂ ਆਪ ਗਵਾਏ ਕਹਿ ਰਹਿਣ ਸੱਚ ਲਿਵ ਲਾਏ ਸਤਿਗੁਰ ਜਿਹੜੀ ਨ ਸੇਵੇ ਉਹ ਤਿੰਨਾ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਪਾਵੇ ਸੂ ਕਰੇ ਕਹਿਣਾ ਕਿਸੇ ਨਾ ਜਾਏ ਮਹਲਾ ਤੀਜਾ ਮਨ ਵਿਕਾਰੀ ਵੇੜੇ ਆਵੇ ਕਾਰਾ ਕਰਮ ਕਮਾਏ ਦੂਜੇ ਪਾਇਆ ਗਿਆਨੇ ਪੂਜਦੇ ਦਰਗਹਿ ਮਿਲੇ ਸਜਾਏ ਆਤਮ ਦਿਉ ਪੂਜੀਐ ਬਿਣ ਸਤਿਗੁਰ ਬੂਝ ਨਾ ਪਾਏ ਜਪ ਤਪ ਸੰਯਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕੇਲ ਵਿਕ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲ ਦੁੱਖ ਭੁੱਖ ਸਭ ਲੈ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਿਗੁਰ ਜਿਣੀ ਨ ਸੇਵੇ ਓ ਸਬਦ ਨ ਕੀਤੋ ਵਿਚਾਰ ਅੰਤਰ ਗਿਆਨ ਨ ਆਇਓ ਮ੍ਰਿਤਕ ਹੈ ਸੰਸਾਰ ਲੱਖ ਚੁਰਾਸੀ ਫੇਰ ਪਇਆ ਮਰ ਜੰਮੇ ਹੋਏ ਖੁਆਰ ਸਤਿਗੁਰ ਕੀ ਸੇਵਾ ਸੂ ਕਰੇ ਜਿਸ ਨੂੰ ਆਪ ਕਰਾਏ ਸੂਏ ਸਤਿਗੁਰ ਵਿੱਚ ਨਾਮ ਨਿਦਾਨ ਹੈ ਕਰੂੰ ਪ੍ਰਾਪਤ ਹੋਏ ਸੱਚ ਰਤੇ ਗੁਰ ਸਬਦ ਸਿਓ ਤਿਣ ਸੱਚੀ ਸਦਾ ਲਿਵ ਹੋਏ ਨਾਨਕ ਜਿਸ ਨੂੰ ਮੇਲੇ ਨਾ ਵਿਸੜੇ ਸਹਿਜ ਸਮਾਵੈ ਸੋਏ ਮਹੱਲਾ ਤੀਜਾ ਸੋ ਭਗਵਤੀ ਜੋ ਭਗਵੰਤੈ ਜਾਣੇ ਗੁਰ ਪ੍ਰਸਾਦੀ ਆਪ ਸਾਣੇ ਤਾਵਤ ਰਾਖੇ ਇਕਤ ਕਰ ਆਣੇ ਜੀਵਤ ਮਰੇ ਹਰ ਨਾਮ ਖਾਣੇ ਐਸਾ ਭਗਵਤੀ ਉੱਤਮ ਹੋਏ ਨਾਨਕ ਸਾਧ ਸਮਾਵੈ ਸੋਏ ਮਹੱਲਾ ਤੀਜਾ
अंतर कवड़ भगवती कहाय पाखंड पार ब्रह्म दे न पाए पर निंदा करे अंतर मल लाए बाहर मल तो वह मन की झूठ न जाए सात संगत सो बाद रचाए अनदिन दुखिया दूजे पाए रचाए हर नाम न चेते बहु कर्म कमाए पूर्व लिखिया सो मेठना ना जाए नानक बिन सतगुर सेवे मोख न पाए पौड़ी सतगुरु जनी त्याया से कड़ना सवाही सतगुरु जनी त्याया से त्रिवत अकाही सतगुरु जनी त्याया तिन जम डर नाही तिन कौ आ कृपाल हर से सतगुर पैरी पाही तिन एथे उथे मुख उजले हर दरगह पेंद जाही सलोक महला दूजा जो सिर साई नान वै सो सिर दी जैडार नानक जिस पिंजर मैं बिरहा नहीं सो पिंजर लै जार महला पंजवा मुंडो भुली नानका फिर जन्म मोए आस कस्तूरी कै भोलड़े गंदे डूम पै आस पौड़ी सो ऐसा नाम त्याय मन मेरे जो सबना उपर हुक्म चलाए सो ऐसा हर नाम जपी है मन मेरे जो अंति अवसर ले सड़ाए सो ऐसा हर नाम जपी है मन मेरे जो मन की तृष्णा सब भुख गवाए सो गुरमुख नाम जपया वड़पागी तन निंदक दुष्ट सा पैरी पाए नानक नाम अराज सबना ते वड़ा सब नावे अगे आन निवाए सलोक महला तीजा वेस करे कारू को लखनी मन खोटे कुड़े आर फिर कह पाने ना चले हुकम करे गुवार गुर कह पाने जू चले सब दुख निवार नहार लिखिया मेट न सकी है जो तुर लिखिया करतार मन तन संपे कंत कहो सब दे तरे प्यार बिन नावे किने न पाया देख हृदय विचार नानक सा सवाल्यो सो लखनी जे रावी सिरजन हार महला तीजा माया मोह गुबार है जिस दा ना दिसे और वार न पार मन मो अज्ञानी मां दुख पाए दे डुब दे हर नाम सार ਭਲਕੀ ਉੱਠ ਬਹੁ ਕਰਮ ਕਮਾਵੇ ਦੂਜੇ ਪਾਏ ਪਿਆਰ ਸਤਿਗੁਰ ਸੇਵੇ ਆਪਣਾ ਪਉ ਜਲ ਤਰੇ ਪਾਰ ਨਾਨੇ ਗੁਰਮੁਖ ਸਾਸ ਸੁਮਾਵੇ ਸਤ ਨਾਮ ਉਰ ਧਾਰ ਪੌੜੀ ਹਰ ਜਲ ਥਲ ਮਈਅਲ ਭਰਪੂਰ ਦੂਜਾ ਨਾਇ ਕੋਈ ਹਰ ਆਪ ਬਹਿ ਕਰੇ ਨਿਆ ਕੁੜਿਆਰ ਸਭ ਮਾਰ ਕਢੋਏ ਸਚਿਆਰਾਂ ਦੇ ਵੜਿਆਈ ਹਰ ਧਰਮ ਨਿਆ ਕਿਓਏ ਸਭ ਹਰ ਕੀ ਕਰੂ ਉਸਤਤ ਜਿਨ ਗਰੀਬ अनाथ राख लियोए जेकर कियो धर्मिया का पापी को दंड दियोए सलोक महला तीजा मनमुख मैली कामणी को लखनी को नार पिर सोडिया करे अपना पर पुरखे नाल प्यार तृष्णा कदे न चुकी जल्दी करे पुकार नानक बिन नावे कारू को सोहने पैरे सोडी पतार महला तीजा सब धरती सुहागनी सतगुर कै भाई प्यार सदा रावे पिरे अपना सच्चे प्रेम प्यार आसो आलू सुंदरी सुभावंती नार नानक नाम सुहागनी मेली मेलन हार पौड़ी हर तेरी सब करे उस्तत जिन फाते काढ़िया हर तदनो करे सब नमस्कार जिन पापे ते राखिया हर माणिया तू माण हर डाडी हूं तू डाडिया हर अंकार अमार नवाए मन मुख मूड साध्या हर भगतां दी वड़ियाई गरीब अनाथया सलोक महला तीजा सतगुर कै पाणे जो चले तिस वड़ियाई वड्डी हुई हर का नाम उतों मन वसे मेट न सकै कोई किरपा करे जिस अपनी तिस करम प्राप्त होए नानक कारण करते वस है गुरमुख बूझे कोई महला तीजा नानक हर नाम जिनी अराध्या अनदन हर लवतार माया बंदी खसम की तन अगे कमावै कार पूरे पूरा कर सोडया हुकम सुवरन हार गुर प्रसादी जन बूझिया तिन पाया मोख द्वार मन मुख हुकमना जाननी तिन मारे जम जमदार गुरमुख जिनी राध्या तिन तरिया पौ जल संसार सब अवगुण गुणी मिटाया गुर आपे बख्शन हार पौड़ी हर की भगता प्रतीत हर सब किस जानदा
ਹਰ ਜੀਵੜ ਨਾਹੀਂ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਆਂਦੇ ਸਾ ਕਿਉਂ ਕੀਜੈ ਜਾਨਾ ਏ ਅਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਸਲਾਹ ਭਗਤੈ ਕਰ ਜੂੜ ਹਰ ਭਗਤ ਜਨ ਧਾਰਦਾ ਸਲੋਕ ਮਹਲਾ ਤੀਜਾ ਆਪਣੇ ਪ੍ਰੀਤੋਂ ਮਿਲ ਰਹਾ ਅੰਤਰ ਖਾਵਰ ਤਾਰ ਸਲਾਹੀ ਸੂ ਪ੍ਰਭ ਸਦਾ ਸਦਾ ਗੁਰ ਕਹਿ ਹਿਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਅਰ ਪਾਈਐ ਜਾ ਕੋ ਨਦਰ ਕਰੇ ਮਾਣ ਤੇ ਦੇਵਤੇ ਪਏ ਧਿਆਇ ਨਾਮ ਹਰੇ ਹਉਮੈ ਮਾਰ ਮਲਾਈਅਨ ਗੁਰ ਕੈ ਸਭ ਤਰੇ ਨਾਨਕ ਸਹਿਜ ਸੁਮਾਈਅਨ ਹਰ ਆਪਣੀ ਕਿਰਪਾ ਕਰੇ ਪੌੜੀ ਹਰੇ ਆਪਣੀ ਭਗਤ ਕਰਾਏ ਵੜੇ ਆਈ ਵਿਖਾਲੀਅਣ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲੀਅਣ ਹਰ ਭਗਤਾਨੋ ਦੇ ਆਨੰਦ ਤੇਰ ਕਰੀ ਬਹਾਲੀਅਣ ਪਾਪੀਆਂ ਨੂੰ ਨਾ ਤੇ ਥਿਰ ਰਹਿਣ ਚੁਣ ਨਰਕ ਘੋਰ ਚਾਲੀਅਣ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰੀਅਣ ਸਲੋਕ ਮਹਲਾ ਪਹਿਲਾ ਕਬੁੱਧ ਡੂਮਣੀ ਕੋ ਦਇਆ ਕਸਾਇਨ ਪਰ ਨਿੰਦਾ ਕਟਚੂੜੀ ਮੁੱਠੀ ਕਰੂ ਚੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੇ ਨਾਲ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇ ਨਾਨਕ ਅੱਗੇ ਓ ਤੁਮ ਸੇ ਜੇ ਪਾਪਾ ਪਾਂਦਣਾ ਦੇ ਮਹਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੂ ਦਿਸ ਪਾਵੇ ਨਾਨਕਾ ਕਾਗ ਹੰਸ ਕਰੇ ਪੌੜੀ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਭੈ ਪੰਜਣ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਸਲੋਕ ਮਹਲਾ ਤੀਜਾ ਜਿਉ ਪਿੰਡ ਸਭ ਤਿਸ ਕਾ ਸਾਬ ਸੇ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾ ਤਾਰ ਹਉ ਬਲਹਾਰੀ ਤਿਨ ਕਉ ਜਿਨ ਤਾਇਆ ਹਾ ਨਿਰੰਕਾਰ ਹੁਣ ਕੈ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲੀ ਐ ਉਲਟੀ ਪਈ ਨਵ ਨਿਧ ਖਰਚੋ ਖਾਉ ਅਠਾਰਾਂ ਸਿੱਧੀ ਪਿੱਛੇ ਲੱਗਿਆ ਫਿਰ ਨਿਜ ਕਰ ਵਸੇ ਨਿਜ ਥਾਏ ਅਣਹਦਤ ਉਨੀ ਸਾਧ ਵੱਜਦੇ ਉਨ ਮਨ ਹਰ ਲਿਵਲਾਏ ਨਾਨਕ ਹਰ ਭਗਤ ਨਾ ਕੇ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹਉ ਟਾਡੀ ਅਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ ਹਰ ਅੰਦਰ ਸੁਣੀ ਪਕਾਰ ਟਾਡੀ ਮੁਖ ਲਾਇਆ ਹਰ ਪੁੱਛਿਆ ਟਾਡੀ ਸਾਧ ਕਹਿ ਕਿਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨੁ ਪੈ ਨਾਇਆ ਸੁਧ ਇਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕਹਿ ਕਰ ਗਾਵਣ ਜਨਣੀ ਜਾਣ ਸੁਤ ਬੜਾ ਹੋਤ ਹੈ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਜਕ ਲਾੜ ਤਰ ਭੇਕਤ ਹੀ ਜਮ ਰਾਉ ਹਸੈ ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੇ ਜਾ ਮੋਇਆ ਹੈ ਮਾਇਆ ਰਾਉ ਕਹਿਤ ਕਬੀਰ ਸੂੜ ਵਿਖਿਆ ਰਸ ਇਤ ਸੰਗਤ ਨਿਚੋ ਮਰਨਾ ਰਮਈਆ ਜਪੋ ਪ੍ਰਾਣੀ ਅਣਮ ਅਣਤ ਜੀਵਨ ਬਾਣੀ ਇਨ ਬਿਦ ਭਾਵ ਸਾਗਰ ਤਰਨ ਜਾਂ ਤਿਸ ਪਾਵੇ ਤਾਂ ਲਾਗੇ ਪਾਉ ਪਰੁੰ ਪਲਾਵਾ ਵਿੱਚੋਂ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲਿਵ ਲਾਗ ਇਤ ਸੰਗਤ ਨਾ ਹੀ ਮਰਨਾ ਹੁਕਮ ਸਾਂ ਦਾ ਖਸਮੇ ਮਿਲਣਾ ਰਹਾਉ ਦੂਜਾ ਸ੍ਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਆਗ ਲੜਾ ਪ੍ਰਾਣੀ ਜਰਾ ਮਰਨ ਪਉ ਵਿਸਰ ਗਿਆ ਕੁਟੁੰਬ ਦੇ ਵੇਖੀ ਕਮਲਾ ਜੋ ਹਰ ਕਰ ਜੋ ਹੀ ਕਪਟ ਨਰਾ ਦੂੜਾ ਆਇਓ ਜਮੇ ਤਣਾ ਤਿਨ ਆਗ ਲੜੇ ਮੈਂ ਰਹਿ ਨ ਜਾਏ ਕੋਈ ਕੋਈ ਸਾਜਣ ਆਏ ਕਹੈ ਮਿਲ ਮੇਰੇ ਬੀਠਲਾ ਲੈ ਪੌੜੀ ਵਾਲਾ ਮਿਲ ਮੇਰੇ ਰਮਈਆ ਮੈਂ ਲਿਓ ਸੜਾਏ ਰਹਾਓ ਅਨਕੈਨਿਕ ਭੋਗ ਰਾ ਬਿਸਰੀ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ ਮਾਇਆ ਮੂਠਾ ਚੇਤ ਸੁਨਾਈ ਜਨਮ ਗਵਾਇਓ ਆਲਸਿਆ ਗਿਖ ਬਿਖਮ ਘੋਰ ਪੰਚਾਲਣਾ ਪ੍ਰਾਣੀ ਰਵ ਸਤ ਤਹਿਮ ਨ ਪ੍ਰਵੇਸੰ ਮਾਇਆ ਮੋਤਾ ਬਿਸਰ ਗਿਆ ਤਾਂ ਤਜੀ ਅਲੇ ਸੰਸਾਰ ਆਜ ਮੇਰੇ ਮਨ ਪ੍ਰਗਟ ਭਇਆ ਪੇਖੀ ਲੇ ਧਰਮ ਰਾਓ ਤੈ ਕਰ ਦਲ ਕਰਨ ਮਾਂ ਬਲੀ ਤਨ ਆਗਲੜੇ ਮੈਂ ਰਹਿ ਨਾ ਜਾਏ।
जे को मुंह पदे करत है ता मन त्रिण रतरा नारायणा ऐ जी तू आपे सब की जान दा बद तरलोचना रामैया श्री राव भगत कबीर जी का आचार्य एक सुनोरी पंडिया आप के कह न जाय सुर नारगण गंधर्व जिन मोहे तर पौणु में खुली लाई राजा राम अणत किंगरी बाजै जा की दृष्ट नाद लिव लागै राव पाठी गगन सिंगार जिंगया कन कल से पाया तिसमै धार चुए निर्मल रस मैं रसन चुआया एक जो बात अनूप बनी है पौन प्याला साजया तीन पौन मैं को जूगी कह कमण है राजा ऐसे ज्ञान प्रगटया पर खो तुम कहो कबीर रंगराता और दुनी सा परू पलानी मन राम रसायन माता श्री राग बाणी भगत बेणी जियो की पहरिया के कर गावना एक ओंकार सतगुर प्रसाद रे नर गर्भ कुंडल अभ्यास्त उर ध्यान लिव लागा मृतक पिंड पद मद नाय निस ए अज्ञान सोनागा ते दिन सम्मल कष्ट महा दुख अबचित अधिक बसारिया गर्भ सोड़ मित्र मंडल आया तव नर हरमण बिसारिया फिर पुस्ता वैगा मूड़िया तू कौन को मित परम लागा चेत राम नहीं जमपुर जाएगा जन विचरे अनरादा रहाओ बाल विनोद चिंद रस लागा खिण खिण मोह ब्यापै रस में समेत अमृत बिख चाखी तव पंच प्रगट संतापै जाप तव संयम सोड़ सुकिरत मत राम नाम नारा दया उसलिया काम काल मत लागी तव आन सगत गल बांधया तरुण तेज पर त्रै मुख जो है सरप सरना पसाणिया उनमत काम महाबिख पूले पाप पुन ना पसाणिया सोत संपत दे एहो मन गर्भया राम हृदय ते खोया अवर मरत माया मन तोले तव पग मुख जन्म विगोया पुंडर केस कुसुमते धौले सबत बताल की बाणी लोचन सर मैं बुध बल नाठी ता कां भाव समादानी ता ते बिखे भई मद पाव जकाया कमल कुमला नावगत बाण सूड़ मित्र मंडल तव पासे पुस्ताना निकटी देख देख तनु पजे मान करतनी बूजै लालच करे जीवन पद कारण लोचन कसु न सूजे थाका तेज उड़िया मन पंखी कर अंग ना सकाई बेणी कई सुनोरे भगत मन मुक्त किन पाई श्री राग तोही मोही मोही तोही अंतर कैसा कनक कटक जल तरंग जैसा जाओ पै हम ना पाप करन ताए अनंता पतत पावन नाम कैसे हमता रहाओ तुम जो नायक आसु अंतर जामी प्राप्ते जन जाने ते जन तै स्वामी शरीर अराधे मको विचार दो रविदास समदल समझावे को राग मा चौपदेव कार पहला महला चौथा एक ओंकार सतनाम करता पुरख नरपहु नरवैर अकाल मूर्त जुनी सहबं गुर प्रसाद हर हर नाम मैं हर मन पाया बड़ पागी हर नाम ते गुर पूरे हर नाम सिद्ध पाई को बिरला गुरमत चलै जियो मैं हर हर खर चलया बन पल्लै मेरा प्राण सखाई सदा नाल चलै गुर पूरी हर नाम दड़ाया हर नेचल हर तन पल्लै जियो हर हर सज्जन मेरा प्रीतम राया कोई आण मलावे मेरे प्राण जीवाया औ रह न सका बिन देखे प्रीतमा मैं नीर बहे वह चलै जियो सत गुरु मित्र मेरा बाल सखाई हो रह न सका बिन देख मेरी माई हर जू कृपा करो गुरु मेला जन नानक हर तन पल्ले जीव माज महला चौथा मधुसूदन मेरे मन तन प्राणा हो हर बिन दूजा अवर न जाना कोई सज्जन संत मिले वड़ भागी मैं हर प्रप्यारा दसे जियो हाउ मन तन खोजी पाल पलाई क्यों प्यारा प्रीतम मिले मेरी माई मिल सत संगत खोज साई वे संगत हर प्रभु वसै जियो मेरा प्यारा प्रीतम सत गुर रखवाला हम बारक दीन करु प्रतपाला मेरा मात पिता गुर सत गुर पूरा गुर जल मिल कमल विकसे जियो
ਮੈਂ ਬਿਨ ਗੁਰ ਦੇਖੇ ਨੀਂਦਣ ਆਵੈ ਮੇਰੇ ਮਨ ਤਨ ਵੀਦਣ ਗੁਰ ਬਿਰਹੁ ਲਗਾਵੈ ਹਰ ਹਰ ਦਇਆ ਕਰੋ ਗੁਰ ਮਿਲ ਲਹੁ ਜਨ ਨਾਨਕ ਗੁਰ ਮਿਲ ਰਹਿਸੇ ਜੀਉ ਮਾਝ ਮਹੱਲਾ ਚੌਥਾ ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭਉ ਜਲਦ ਉਤਰ ਤਰਿਐ ਜੀਉ ਆਓ ਸਖੀ ਅਰ ਮੇਲ ਕਰੇਹਾ ਮੇਰੇ ਪ੍ਰੀਤਮ ਕਾ ਮੈਂ ਦਿਓ ਸੁਨੇਹਾ ਮੇਰਾ ਮਿੱਤਰ ਸਖਾ ਸੁਪ੍ਰੀਤਮ ਪਾਈ ਮੈਂ ਦੱਸੇ ਹਰ ਨਰ ਹਰਿਐ ਜੀਉ ਮੇਰੀ ਬੇਦ ਹਰ ਗੁਰ ਪੂਰਾ ਜਾਣੇ ਹਉ ਰਹਿ ਨ ਸਕਾ ਬਿਨ ਨਾਮ ਖਾਣ ਮੈਂ ਔਖਦ ਮੰਤਰ ਦੀਜੇ ਗੁਰ ਪੂਰੇ ਮੈਂ ਹਰ ਹਰ ਨਾਮ ਧਰਿਐ ਜੀਉ ਹਮ ਚਾਤਰ ਦੀਨ ਸਤਿਗੁਰ ਸਰਨ ਆਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਧ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਉ ਮਾਝ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਣ ਦਾ ਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਉ ਮਿਲ ਸਤ ਸੰਗਤ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੈ ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਉ ਵਡਭਾਗੀ ਹਰ ਸੰਗਤ ਪਾਵੇ ਭਾਗਹੀਣ ਭਰਮ ਚੋਟਾ ਖਾਵੈ ਬਿਨ ਪਾਗਾਂ ਸਤ ਸੰਗਣ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਮਤਿ ਨਾਮ ਮਿੱਠਾ ਮਨ ਮਾਇਆ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਉ ਮਾਝ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪਿਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁਲ ਟੁਲ ਪਾਉਂਦਾ ਜੀਉ ਆਵੋ ਸੰਤ ਮੈਂ ਗਲ ਮੇਲਾਈ ਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈ ਐ ਹਰ ਕੇ ਸੰਤ ਮਿਲੋ ਮਨ ਦੇਵਾ ਜੂ ਗੁਰਬਾਣੀ ਮੁਖ ਚਹੁਦਾ ਜੀਉ ਵਡਭਾਗੀ ਯਾਰ ਸੰਤ ਮਿਲਾਇਆ ਗੁਰਪੂਰੇ ਹਰ ਰਸ ਮੁਖ ਪਾਇਆ ਭਾਗਹੀਣ ਸਤਿਗੁਰ ਨੀ ਪਾਇਆ ਮਨ ਮੋਹ ਗੁਰਬ ਜੋਨੀ ਨਿਤ ਪਾਉਂਦਾ ਜੀਉ ਹਾਵ ਦਿਆਲ ਦਿਆ ਪ੍ਰਵਤਾਰੀ ਮਲ ਹਉਮੈ ਵਿਖਿਆ ਸਭ ਨਿਵਾਰੀ ਨਾਨਕ ਹੱਟ ਪੱਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਉ ਮਾਝ ਮਹੱਲਾ ਚੌਥਾ ਹਉ ਗੁਣ ਗੋਬਿੰਦ ਹਰ ਨਾਮ ਧਿਆਏ ਮਿਲ ਸੰਗਤ ਮਨ ਨਾਮ ਸਾਇ ਹਰ ਪ੍ਰਭ ਗਮ ਗੋਚਰ ਸੁਆਮੀ ਮਿਲ ਸਤਿਗੁਰ ਹਰ ਰਾਜ ਕੀਚੈ ਜੀਉ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਇ ਪੁਛਾ ਜਨ ਹਰ ਕੀ ਬਾਤਾ ਪਾਵ ਮਲੋਵਾ ਮਲ ਮਲ ਤੋਵਾ ਮਿਲ ਹਰ ਜਨ ਹਰ ਰ ਪੀਚੇ ਜੀਉ

그르

guru, vai, guru, vai, guru, vai.

ਹਰ ਜਨ ਰਾਮ ਨਾਮ ਗੁਣ ਗਾਵੇ, ਹਰ ਜਨ ਰਾਮ ਨਾਮ ਗੁਣ ਗਾਵੇ। ਜੋ ਸਤਿਗੁਰਾਂ ਨੇ ਅੱਜ ਬਚਨ ਕੀਤੇ ਨੇ ਬੈਰਾੜੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਬੜੀ ਪਿਆਰੀ ਗੁਰਮਤਿ ਜੀਵਨ ਜਾਂਚ ਸਿਖਾ ਰਹੇ ਅਤੇ ਜੋ ਉਹਨਾਂ ਨੇ ਕਿਹਾ ਉਹੀ ਤੁਸੀਂ ਕਰ ਰਹੇ ਹੋ। ਜਿਹੜੇ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਹਰੀ ਦੇ ਜਨ, ਜਿਹੜੇ ਉਹਦੇ ਗੁਣ ਗਾਉਂਦੇ ਉਹਨਾਂ ਨੂੰ ਕੀ ਕਿਹਾ ਜੀ? ਹਰੀ ਦੇ ਜਨ। ਜਨ ਤਾਂ ਆਪਾਂ ਸਾਰੇ ਹੀ ਹਾਂ, ਪਰ ਪਿਆਰੇ ਹੋ ਤੁਸੀਂ ਜਿਹੜੇ ਸਤਿਗੁਰਾਂ ਦੀ ਹਜ਼ੂਰੀ 'ਚ ਬੈਠ ਕੇ ਗੁਣ ਗਾ ਰਹੇ ਹੋ, ਬਹੁਤ ਫਰਕ ਹੈ। ਜਨ ਅਤੇ ਹਰ ਜਨ ਦੇ ਵਿੱਚ ਇਹੀ ਫਰਕ ਹੈ, ਜਨ ਸਾਰੇ ਹੀ ਨੇ ਅਤੇ ਹਰ ਜਨ ਉਹ ਨੇ ਜਿਹੜੇ ਕੋਸ਼ਿਸ਼ ਕਰਦੇ ਨੇ ਉਹਦੇ ਗੁਣ ਗਾਉਣ ਦੀ। ਅਤੇ ਜਿਹੜੇ ਜਨ ਹੁੰਦੇ ਆ ਕਈ ਵਾਰੀ ਉਹਨਾਂ ਨੂੰ ਨਹੀਂ ਸੋਝੀ ਹੁੰਦੀ ਗੁਰਬਾਣੀ ਦੀ, ਕਿਉਂਕਿ ਗੁਰਮਤਿ ਜੀਵਨ ਜਾਂਚ ਸਿਖਾਉਂਦੇ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕੀ ਸਿਖਾਉਂਦੇ ਆ ਜੀ? ਗੁਰਮਤਿ ਜੀਵਨ ਜਾਂਚ। ਇਹ ਜੀਵਨ ਜਿਹੜਾ ਸਾਨੂੰ ਮਿਲਿਆ ਇਹ ਪਤਾ ਨਹੀਂ ਕਦੋਂ ਉਹਨੇ ਵਾਪਸ ਲੈ ਲੈਣਾ, ਅਤੇ ਜਿੰਨਾ ਚਿਰ ਆਪਾਂ ਜਿਉਣਾ ਹੈ ਗੁਰੂ ਦੀ ਮਤ ਨਾਲ ਜਿਉਂਦੇ ਜਿੰਦਾ ਰਹੀਏ, ਇਹਨੂੰ ਕਹਿੰਦੇ ਨੇ ਗੁਰਮਤਿ ਜੀਵਨ ਜਾਂਚ। ਜਿਉਂਦੇ ਤਾਂ ਸਾਰੇ ਨੇ, ਪਰ ਗੁਰੂ ਦੀ ਮਤ ਨਾਲ ਜਿਹੜੇ ਜਿਉਂਦੇ ਨੇ ਉਹ ਇਸ ਲੋਕ 'ਚ ਵੀ ਸੁਖੀ ਰਹਿੰਦੇ ਨੇ, ਅਤੇ ਜਿਹੜੇ ਕੰਮ ਵਾਸਤੇ ਆਏ ਹੋ ਪਰਲੋਕ, ਇਹ ਲੋਕ ਸੁਖੀ ਹੈ, ਪਰਲੋਕ ਸਹੇਲੇ, ਪਰ ਉਹਨਾਂ ਨੂੰ ਗੁਣ ਗਾਉਣੇ ਪੈਂਦੇ ਆ। ਹਰ ਜਨ ਐਵੇਂ ਨਹੀਂ ਬਣ ਜਾਂਦੇ। ਇੱਕ ਥਾਂ 'ਤੇ ਰਹਿ ਰਾਜ ਸਾਹਿਬ ਜੇ ਤੁਸੀਂ ਪੜ੍ਹਦੇ ਹੋ ਸੋਹਿਲਾ ਸਾਹਿਬ ਦੀ ਬਾਣੀ, ਇੱਕ ਥਾਂ 'ਤੇ ਲਿਖਿਆ ਹਰ ਜਨ ਹਰ ਹਰ ਨਾਮ ਸਮਾਣੇ, ਹਰ ਜਨ ਹਰ ਹਰ ਨਾਮ ਸਮਾਣੇ। ਕੀ ਹੁੰਦਾ ਉਹਨਾਂ ਨਾਲ? ਹਾਂਜੀ, ਦੁੱਖ ਜਨਮ ਮਰਨ ਪਵ ਖੰਡਾ ਹੈ। ਉਹ ਕਹਿੰਦੇ ਜਿਹੜਾ ਬਹੁਤ ਵੱਡਾ ਦੁੱਖ ਹੈ ਜੰਮਣ ਦੇ ਮਰਨ ਦਾ, ਕਹਿੰਦੇ ਉਹ ਖੰਡਨ ਕਰ ਲੈਂਦੇ ਜੇ ਸੱਚੀ ਮੁੱਚੀ ਹਰ ਜਨ ਬਣ ਜਾਂਦੇ। ਹਰ ਜਨ ਰਾਮ ਨਾਮ ਗੁਣ ਗਾਵੇ, ਗੁਣ ਗਾਉਣੇ ਸ਼ੁਰੂ ਕਰ ਦਿਓ ਆਪਾਂ ਸਾਰੇ ਹਰ ਜਨ ਹੀ ਬਣ ਜਾਵਾਂਗੇ। ਅਤੇ ਜਿਹੜੇ ਜਨ ਹੁੰਦੇ ਨੇ ਉਹਨਾਂ ਨੇ ਗੁਰਮਤਿ ਜੀਵਨ ਜਾਂਚ ਨਹੀਂ ਸਿੱਖੀ ਹੁੰਦੀ, ਉਹ ਕਈ ਵਾਰੀ ਤੁਹਾਨੂੰ ਸ਼ਬਦ ਦੀ ਚੋਟ ਵੀ ਮਾਰਨਗੇ, ਕਿਸੇ ਕੋਲ ਤੁਹਾਡੀ ਨਿੰਦਾ ਚੁਗਲੀ ਕਰਨਗੇ, ਅਤੇ ਕਹਿੰਦੇ ਤੁਸੀਂ ਧਿਆਨ ਰੱਖਿਓ, ਤੁਸੀਂ ਤਾਂ ਗੁਰੂ ਦੀ ਮਤ ਲੈ ਰਹੇ ਹੋ, ਤੁਸੀਂ ਤਾਂ ਗੁਰਮਤਿ ਜੀਵਨ ਜਾਂਚ ਜੀਵ ਰਹੇ ਹੋ, ਤੁਸੀਂ ਨਹੀਂ ਉਹਨਾਂ ਨੂੰ ਕੁਛ ਵੀ ਕਹਿਣਾ। ਵੇਖੋ ਕਿੱਡਾ ਸਾਵਧਾਨ ਕੀਤਾ ਵਾ, ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ। ਕਿੱਡੀ ਵੱਡੀ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕਰ ਦਿੱਤੀ, ਕਹਿੰਦੇ ਜੇ ਕੋਈ ਤੁਹਾਡੀ ਨਿੰਦਾ ਵੀ ਕਰਦਾ ਵਾ ਤੁਸੀਂ ਆਪਣੇ ਗੁਣ ਨਹੀਂ ਛੱਡਣਾ, ਹੈ ਇਸਨੂੰ ਗਵਾ ਨਾ ਲਿਓ ਕਿਤੇ, ਉਹਦਾ ਸੰਗ ਨਾ ਕਰ ਲਿਓ। ਉਹ ਤਾਂ ਨਿੰਦਾ ਕਰਕੇ ਉਹਨੇ ਗਾਂਹ ਅਗਲੇ ਜਨਮ 'ਚ ਮੂੰਹ ਕਾਲਾ ਕਰਾਉਣਾ, ਅਤੇ ਤੁਸੀਂ ਉਹਦਾ ਸੰਗ ਨਾ ਕਰ ਲਿਓ। ਉਹਨੂੰ ਸਾਕਤ ਕਿਹਾ, ਤਾਂ ਹੀ ਉਹਨਾਂ ਨੇ ਸਾਵਧਾਨ ਕੀਤਾ, ਨਿੰਦਾ ਭਲੀ ਕਿਸੇ ਕੀ ਨਾਹੀਂ। ਵੇਖੋ ਕਿੱਡੀ ਵੱਡੀ ਗੁਰਮਤਿ ਜੀਵਨ ਜਾਂਚ ਆ। ਜੇ ਆਪਾਂ ਗੁਰੂ ਘਰ ਆਉਂਦੇ ਤਾਂ ਆਪਾਂ ਚੈੱਕ ਕਰਨਾ ਵੀ ਅਸੀਂ ਤਾਂ ਨਹੀਂ ਕਰਦੇ,

ਕਬੀਰ ਸਾਹਿਬ ਦੇ ਇੱਥੋਂ ਤੱਕ ਕਹਿੰਦੇ ਆ ਕਿ ਨਿੰਦਾ ਜਿਹੜੀ ਹੈ ਨਾ, ਤੁਸੀਂ ਰੋਕੋ ਨਾ ਉਹਨੂੰ, ਨਾ ਉਹਨਾਂ ਝਗੜਾ ਕਰੋ, ਝਗੜਾ ਨਾ ਕਰੋ, ਉਹ ਤੁਹਾਡੇ ਕੱਪੜੇ ਧੋ ਰਿਹਾ। ਨਿੰਦਕ ਕੀ ਕਰ ਰਿਹਾ ਜੀ? ਲੋਕ ਤਾਂ ਕਹਿੰਦੇ ਹੱਥਾਂ ਨਾਲ ਕੱਪੜੇ ਧੋਂਦੇ ਹਨ, ਉਹ ਤੁਹਾਡੇ ਰਸਨਾਂ ਨਾਲ ਧੋ ਰਿਹਾ। ਨਿੰਦਕ ਹਮਰੇ ਕੱਪੜੇ ਧੋਵੇ। ਨਿੰਦੋ ਨਿੰਦੋ ਮੋਹਕੋ ਲੋਕ ਨਿੰਦੋ, ਕਬੀਰ ਸਾਹਿਬ ਕਹਿੰਦੇ ਨਿੰਦਾ ਕਰੋ ਮੇਰੀ, ਕਿਉਂਕਿ ਜਿਹੜੇ ਗੁਰਮੁਖ ਇਸ ਮਾਰਗ ਤੇ ਚੱਲਦੇ ਨੇ, ਆਮ ਜਿਹੜੇ ਲੋਕ ਨੇ ਨਿੰਦਾ ਕਰਦੇ, ਜਿਹਨਾਂ ਨਹੀਂ ਪਤਾ ਹੁੰਦਾ, ਸੋਝੀ ਨਹੀਂ ਹੁੰਦੀ। ਕਬੀਰ ਸਾਹਿਬ ਦੀ ਬੜੀ ਨਿੰਦਾ ਕਰਦੇ ਸੀਗੇ, ਉਹ ਆਪ ਵੀ ਜਪਦੇ, ਹੋਰਨਾਂ ਨੂੰ ਵੀ ਜਪਾਉਂਦੇ, ਤੇ ਫਿਰ ਉਹਨਾਂ ਨੇ ਸ਼ਬਦ ਲਿਖਿਆ, ਕਹਿੰਦੇ ਕਰੀ ਜਾਓ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਇਸ ਲਈ ਇਹ ਗੁਰਮਤਿ ਜੀਵਨ ਜਾਂਚ ਆਪਾਂ ਸਿੱਖਣੀ ਹੈ ਸਤਿਗੁਰਾਂ ਦੀ ਗੁਰਬਾਣੀ ਤੋਂ, ਤੇ ਫਿਰ ਸੁਖੀ ਹੋਵਾਂਗੇ ਅਸੀਂ। ਤੇ ਜੇ ਕੋਈ ਕਰਦਾ ਵਾ ਤੇ ਤੁਸੀਂ ਆਪਣਾ ਗੁਣ ਨਹੀਂ ਗਵਾਉਣਾ, ਤੁਸੀਂ ਗੁਣ ਗਾਈ ਜਾਣੇ ਨੇ। ਇਹ ਗੁਣ ਗਾਉਣ ਨਾਲ ਪਤਾ ਕੀ ਹੁੰਦਾ, ਜਦੋਂ ਤੁਸੀਂ ਕਰਦੇ ਹੋ ਵਾਹ ਗੁਰੂ, ਅੱਖਾਂ ਬੰਦ ਕਰਕੇ ਮਨ ਸਾਡਾ ਕੰਨਾਂ 'ਚ ਆ ਜਾਂਦਾ, ਇਹ ਬੋਲਦੇ ਸੁਣਦਾ ਮਨ, ਇਹ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ। ਉਹ ਧੋਪੇ ਨਾਵੇਂ ਕੇ ਰੰਗ, ਤੇ ਫਿਰ ਜਦੋਂ ਨਿਰਮਲ ਹੋ ਗਿਆ, ਨਿੰਦਾ ਕਰਨੀ ਕਿਸੇ ਦੀ ਨਹੀਂ, ਉਹ ਧੋਪੇ ਨਾਵੇਂ ਕੇ ਰੰਗ ਧੁੱਪਣਾ ਸ਼ੁਰੂ ਹੋ ਜਾਂਦਾ। ਮਨ ਨੂੰ ਕਈ ਜਨਮਾਂ ਦੀ ਮੈਲ ਲੱਗੀ ਹੈ, ਕਿਤੇ ਜਨਮ ਜਨਮ ਕੀ ਇਸ ਮਨ ਕੋ ਮਨ ਲਾ ਗਈ, ਕਾਲਾ ਹੋਆ ਸਿਆ। ਫਿਰ ਉਹਨਾਂ ਨੇ ਲਿਖਿਆ ਸੁਖਮਨੀ ਸਾਹਿਬ, ਤੁਸੀਂ ਸੁਣੋਗੇ ਭੈਣਾਂ ਕੋਲੋਂ, ਕਹਿੰਦੇ ਗੁਣ ਗਾਵਤ ਤੇਰੀ ਉੱਤਰ ਸਮੈਲ, ਗੁਣ ਗਾਵਤ, ਜਿੱਦਾਂ ਹੁਣ ਤੁਸੀਂ ਗਾ ਰਹੇ ਹੋ ਅੱਖਾਂ ਬੰਦ ਕਰ, ਹੁਣ ਤੁਹਾਨੂੰ ਪਤਾ ਹੀ ਕੋਈ ਨਹੀਂ, ਬਸ ਇੱਕੋ ਵਾਹੇ ਤੇ ਗੁਰੂ ਹੀ ਸੁਣ ਰਿਹਾ ਮਨ, ਹੋਰ ਕੋਈ ਖਿਆਲ ਨਹੀਂ ਆ ਰਿਹਾ ਅੰਦਰ। ਗੁਣ ਗਾਵਤ ਤੇਰੀ ਉੱਤਰ ਸਮੈਲ ਬਿਨ ਸਜਾਏ, ਹੁਣ ਵੇਖੋ ਮੈਲ ਕੀ ਹੈ, ਹਉਮੈ, ਹਉਮੈ ਕੀ ਆ, ਪੰਜ ਦੂਤ ਨੇ ਸਾਡੇ ਅੰਦਰ, ਚੋਰ ਵੀ ਕਿਹਾ ਉਹਨਾਂ ਨੂੰ, ਕਾਮ ਕਰੋ ਲੋ ਮੋਹੰਕਾਰ। ਗੁਰਬਾਣੀ 'ਚ ਲਿਖਿਆ ਇਸ ਦੇਹੀ ਅੰਦਰ ਪੰਜ ਚੋਰ ਵਸੇ, ਪੰਜ ਚੋਰ ਉਹਨੇ ਨਾਂ ਲਿਖੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਅੰਮ੍ਰਿਤ ਲੁੱਟੈ ਮਨਮੁੱਖ ਨਹੀਂ ਬੁੱਝੇ, ਉਹ ਜਿਹੜੇ ਸਵਾਸਾਂ ਦੇ ਨਾਲ ਅਸੀਂ ਜਮ੍ਹਾਂ ਕਰਾ ਗਿਆ, ਤੁਸੀਂ ਸਵਾਸ ਜਮ੍ਹਾਂ ਕਰਾ ਰਹੇ ਹੋ ਵਾਹਿਗੁਰੂ ਸੱਚਖੰਡ ਦੇ ਵਿੱਚ, ਇਹਦੇ ਬਦਲੇ ਤੁਹਾਨੂੰ ਨਾਮ ਦੇਣਾ ਵਾਹਿਗੁਰੂ ਨੇ, ਅਤੇ ਉਹ ਅੰਮ੍ਰਿਤ ਨਾਮ ਨੂੰ ਕਿਹਾ, ਉਹ ਇਹ ਸਵਾਸਾਂ ਦਾ ਧਨ ਲੁੱਟੀ ਜਾ ਰਹੇ ਨੇ, ਹੈ ਨਾ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਉਹ ਕੀ ਕਰਦੇ, ਇਹ ਸਾਨੂੰ ਝਗੜਾ ਕਰਾ ਦਿੰਦੇ, ਕਲਯੁੱਗ ਮੈਂ ਧੜੇ ਪੰਜ ਚੋਰ ਝਗੜਾਏ, ਕਾਮ ਕਰੋ ਲੋਭ ਮੋਹੰਕਾਰ ਵਧਾਏ, ਅਭਿਮਾਨ ਵਧਾਏ। ਇਹ ਲਿਖਿਆ ਗੁਰਬਾਣੀ 'ਚ, ਕਹਿੰਦੇ ਝਗੜਾ ਤੁਸੀਂ ਤੁਹਾਡਾ ਮਨ ਨਹੀਂ ਕਰਦਾ, ਮਨ ਤਾਂ ਸੁੱਤਾ ਪਿਆ, ਉਹ ਪੰਜ ਕਰਾਉਂਦੇ ਨੇ, ਪੰਜ ਤੁਹਾਨੂੰ ਧੜਿਆਂ 'ਚ ਵੰਡ ਦਿੰਦੇ ਨੇ। ਇਸ ਕਲਯੁੱਗ ਮੈਂ ਧੜੇ ਪੰਜ ਚੋਰ ਝਗੜਾਏ, ਕਾਮ ਕਰੋ ਲੋਭ ਮੋਹੰਕਾਰ। ਹੁਣ ਤੁਸੀਂ ਵੇਖਿਓ, ਦੋ ਬੰਦੇ ਲੜਦੇ ਹੋਣਗੇ ਨਾ, ਤੁਸੀਂ ਉਹਨੂੰ ਛਡਾ ਦਿਓ, ਜਦੋਂ ਤੁਸੀਂ ਛਡਾ ਦਿੰਦੇ ਹੋ ਨਾ, ਤੁਸੀਂ ਵਾਰੀ ਵਾਰੀ ਪੁੱਛਿਓ ਉਹਨਾਂ ਨੂੰ ਵੀ ਤੂੰ ਕਿਹੜੀ ਗੱਲੋਂ ਲੜਿਆ ਉਹਦੇ ਨਾਲ, ਉਹਨੇ ਕਹਿਣਾ ਮੈਨੂੰ ਇਹਨੇ ਆਹ ਗੱਲ ਕਹਿ ਦਿੱਤੀ ਅਤੇ ਮੈਨੂੰ ਕ੍ਰੋਧ ਆ ਗਿਆ। ਉਹਨੇ ਕੀ ਕਹਿਣਾ ਜੀ, ਕਿਉਂਕਿ ਉਹਦੇ ਅੰਦਰ ਹਉਮੈ ਆ, ਅੱਜ ਹੁਕਮ ਕੀਤਾ ਨਾ ਸਤਿਗੁਰਾਂ ਨੇ ਕਿ ਇਹ ਜਿਹੜੀ ਹਉਮੈ ਆ ਨਾ, ਇਹ ਪੰਜਾਂ ਪੰਜ ਚੋਰ ਜਿਹਦੇ ਵਿੱਚ ਪੂਰੇ ਹਾਵੀ ਹੋਣ, ਉਹਦੇ ਵਿੱਚ ਇਹ ਛੇਵਾਂ ਹਉਮੈ ਆ, ਇਹਨੂੰ ਛੇਵਾਂ ਗਿਣਿਆ ਨਹੀਂ ਗਾ, ਵੈਸੇ ਲਿਖਿਆ ਗੁਰਬਾਣੀ 'ਚ ਲਿਖਿਆ ਨਾ, ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਆਪਾਂ ਅਰਦਾਸ ਕਰਦੇ ਹਾਂ ਨਾ, ਸਤਿਗੁਰੂ ਸਾਡੇ 'ਚ ਇਹ ਗੁਣ ਭਰ ਦੇ, ਪੰਚ ਚੋਰ ਔਰ ਅਹੰ ਰੋਗ, ਪੰਚ ਦੋਖ ਔਰ ਅਹੰ ਰੋਗ, ਇਹਨੂੰ ਹਉਮੈ ਕਿਹਾ, ਇਹ ਤਨ ਤੇ ਸਗਲ ਦੂਰ ਕੀਨ। ਆ ਹੁਣ ਆਪਾਂ ਅਰਦਾਸ ਕਰ ਰਹੇ ਹਾਂ ਆ ਕੇ ਵੀ ਸਤਿਗੁਰੂ ਸਾਡੇ 'ਤੇ ਬਖਸ਼ਿਸ਼ ਕਰਦੇ, ਸਾਡੇ 'ਚੋਂ ਇਹ ਕੱਢ ਦੇ, ਅਤੇ ਸਤਿਗੁਰ ਤੋਂ ਬਿਨਾਂ ਕਿਸੇ ਨੇ ਕੱਢਣੇ ਨਹੀਂ। ਇਹ ਬੜੇ ਮਹਾਂਬਲੀ ਆ, ਹੈ ਨਾ, ਸਤਿਗੁਰ ਤੋਂ ਬਿਨਾਂ ਇਹਨਾਂ ਜਾਣਾ ਨਹੀਂ ਗਾ, ਕਿਉਂਕਿ ਸਤਿਗੁਰ ਜਦੋਂ ਤੁਸੀਂ ਬੋਲੀ ਜਾਂਦੇ ਹੋ, ਸਿਮਰਨ ਕਰੀ ਜਾਂਦੇ ਹੋ, ਕਿਸੋ ਕਿਸੋ ਕੁੱਕੀ ਜਾਂਦੇ ਹੋ, ਮਨ ਸੁਣੀ ਜਾਂਦਾ, ਨਿਰਮਲ

ਇਹ ਜਦੋਂ ਨਿਰਮਲ ਹੋ ਜਾਂਦਾ ਨਾ ਪੂਰਾ, ਇਹਦੇ ਅੰਦਰ ਫਿਰ ਪੰਜ ਸ਼ਬਦ ਪ੍ਰਗਟ ਹੁੰਦੇ ਆ। ਵਾਹਿਗੁਰੂ ਕਰ ਲਓ, ਉਹ ਪੰਜ ਸ਼ਬਦ ਜਦੋਂ ਪ੍ਰਗਟ ਹੁੰਦੇ, ਜੇ ਨਾਮ ਕਿਹਾ ਉਦੋਂ ਗੁਰਮਤ ਆਉਂਦੀ ਹੈ ਸਾਨੂੰ। ਪੰਜੇ ਸ਼ਬਦ ਵੱਜੇ ਮਤ ਗੁਰਮਤ ਲਿਖਿਆ ਗੁਰਬਾਣੀ 'ਚ, ਕਹਿੰਦੇ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਪਰ ਇਹਨੂੰ ਸੁਭਾਗਾ ਬਣਾਈਏ ਸਹੀ ਨਾ, ਗੁਣ ਗਾ ਗਾ ਕੇ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਇਹ ਕਲਾ ਸਿੱਖ ਲਈ ਤੁਸੀਂ ਗੁਰੂ ਤੋਂ। ਕਹਿੰਦੇ ਪੰਚ ਦੂਤ ਤੁਧ ਵਸ ਕੀਤੇ। ਇੱਥੇ ਧਿਆਨ ਰੱਖਿਓ, ਆਪਣੇ ਵੱਸ ਦੀ ਗੱਲ ਨਹੀਂ। ਉਹ ਜਦੋਂ ਪੰਜ ਸ਼ਬਦ ਫਿਰ ਪ੍ਰਗਟ ਹੁੰਦੇ ਆ ਨਾ ਅੰਦਰ, ਫਿਰ ਇਹ ਭੱਜਦੇ ਆ। ਕਹਿੰਦੇ ਪੰਚ ਦੂਤ ਤੁਧ ਵਸ ਕੀਤੇ, ਗੋਬਿੰਦ ਗੱਜਣ ਲੱਗ ਪੈਂਦਾ, ਗੁਰ ਸ਼ਬਦੀ ਗੋਬਿੰਦ ਗੱਜਿਆ। ਜਦੋਂ ਉਹ ਗੱਜਦਾ ਫਿਰ ਇਹ ਭੱਜ ਜਾਂਦੇ, ਫਿਰ ਵੱਸ ਆਉਂਦੇ ਆ। ਗੁਰਬਾਣੀ ਸਤਿਗੁਰ ਦੱਸਦੇ ਨੇ ਕਿ ਇਹ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ। ਹੁਣ ਹਰਜਨ ਕੌਣ ਬਣਗੇ ਜਿਹੜੇ ਗੁਣ ਗਾ ਰਹੇ ਨੇ? ਕਿਤੇ ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗੇ। ਲੱਗ ਕੇ ਕਰਨਾ, ਜੋੜ ਕੇ ਮਨ ਨੂੰ। ਕਹੇ ਨਾਨਕ ਤੈ ਸੁਖ ਹੋਆ ਤਿਤ ਘਰ। ਉਹ ਪੰਜਾਂ ਤੋਂ ਫਿਰ ਨਾਦ ਪ੍ਰਗਟ ਹੋ ਜਾਣਾ, ਜਿਹਨੂੰ ਅਨਹਤੂਰ ਕਿਹਾ ਗੁਰਬਾਣੀ 'ਚ। ਬਸ ਜਦੋਂ ਉਹ ਗੋਬਿੰਦ ਗੱਜਣ ਲੱਗ ਪੈਂਦਾ ਨਾ, ਫਿਰ ਇਹਨਾਂ ਦਾ ਵੱਸ ਨਹੀਂ ਚੱਲਦਾ। ਉਹਨਾਂ ਪਤਾ ਵੀ ਵਾਹਿਗੁਰੂ ਪ੍ਰਗਟ ਹੋ ਗਿਆ, ਹੁਣ ਭੱਜ ਚੱਲੋ। ਉੱਥੇ ਲਿਖਿਆ ਗੁਰਬਾਣੀ 'ਚ, ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ। ਜਦੋਂ ਕਰਤਾ ਅੰਦਰ ਗੱਜਣ ਲੱਗ ਪਿਆ ਨਾ ਵਾਹਿਗੁਰੂ, ਫਿਰ ਇਹ ਕਿਲ ਵਿਖ ਭੱਜਦੇ ਨੇ। ਪਾਪੜਿਆਂ ਪਛਾੜ ਬਾਣ ਸਚਾਵਾ, ਸੰਨ ਕੇ ਗੁਰਮੰਤਰੜਾ ਚਿਤਾਰ, ਨਾਨਕ ਦੁੱਖ ਨਾ ਥੀ ਵਈ। ਆਓ ਇਹਨਾਂ ਨੂੰ ਆਪਾਂ ਅਰਦਾਸ ਕਰੀਏ। ਐਸੋ ਗੁਣ ਮੇਰੋ ਪ੍ਰਭ ਯਕੀਨ, ਪੰਚ ਦੋਖ ਔਰ ਅਹੰ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਆਓ ਨੇਤਰ ਬੰਦ ਕਰਕੇ ਮਨ ਨੂੰ ਜੋੜ ਕੇ ਗੁਣ ਗਾਇਓ। ਗੁਣ ਗਾਵਤ ਤੇਰੀ ਉਤਰ ਸਮੈਲ, ਬਿੰਸ ਜਾਏ ਹੋਮੇ ਬਿਖ ਫੈਲ। ਜਦੋਂ ਹੋਮੇ ਚੱਲ ਗਈ, ਸਾਰਾ ਪੰਜੇ ਭੱਜ ਜਾਣੇ। ਕਿਤੇ ਹੋਏ ਅਚਿੰਤ ਬੱਸੇ ਸੁਖ ਨਾਲ, ਤੇ ਕੰਮ ਕੀ ਕਰਨਾ ਤੁਸੀਂ? ਸਵਾਸ ਗਰਾਸ, ਸਵਾਹ ਅੰਦਰ ਨੂੰ ਜਾਂਦਾ, ਵਾਹ ਬਾਹਰ ਨੂੰ। ਗੁਰੂ ਇਹਨੂੰ ਸਵਾਸ ਗਰਾ ਕਹਿੰਦੇ। ਕਿਤੇ ਸਵਾਸ ਗਰਾਸ ਹਰ ਹਰ ਕਿਆ ਵਾਹਿਗੁਰੂ ਜੀ ਨੂੰ, ਉਹਦਾ ਨਾਮ ਸੰਭਾਲ। ਸੰਭਾਲਣਾ ਮਤਲਬ ਸੁਣਨਾ ਬੋਲ ਕੇ, ਤੁਸੀਂ ਅੱਖਾਂ ਬੰਦ ਕਰਕੇ ਜੁੜ ਕੇ, ਕਿਤੇ ਮਨ ਫੇਰ ਪੰਜਾਂ ਦੇ ਵੱਸ ਨਾ ਹੋਇਆ ਰਹੇ। ਵਾਹਿਗੁਰੂ।

그를 위한 그를 위한 그를 위한 그를 위한 그를 위한 그를 위한 그를 위한 그를 위한 그를 위한 그를 위한 그를 위한 그를 위한

그름, 안, 그름, 안, 그름, 안, 그름, 안, 그름, 안, 그름, 안, 그름.

Harjan. ਆਪਾਂ ਹੁਣੇ ਸਮਝਿਆ ਸਤਿਗੁਰਾਂ ਦੇ ਪਾਵਨ ਬਚਨ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰ। ਅੱਜ ਹੁਕਮਨਾਮਾ ਸਾਹਿਬ ਜੋ ਬਖਸ਼ਿਸ਼ ਕੀਤਾ, ਆਪਾਂ ਹੁਣੇ ਸਮਝਿਆ ਕਿ ਸਤਿਗੁਰੂ ਸਾਨੂੰ ਗੁਰਮਤਿ ਜੀਵਨ ਜਾਚ ਸਿਖਾਉਂਦੇ ਕਿ ਇਹ ਜੋ ਜੀਵਨ ਮਿਲਿਆ ਇਹਨੂੰ ਗਵਾ ਕੇ ਨਾ ਜਾਈਏ। ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ। ਆਪਾਂ ਨੂੰ ਵਣਜਾਰੇ ਕਿਹਾ ਮਨ ਕਰਕੇ, ਹਰ ਜਨ ਵੀ ਵਣਜ ਕਰਨ ਆਉਂਦੇ ਨੇ ਤੇ ਜਨ ਵੀ। ਹੁਣ ਆਪਾਂ ਇਹ ਸਮਝ ਲਿਆ ਨਾ ਜਨ ਅਤੇ ਹਰ ਜਨ ਦਾ ਕੀ ਫਰਕ ਆ। ਹਰ ਜਨ ਉਹ ਆ ਜਿਹੜੇ ਹਰੀ ਦੇ ਗੁਣ ਗਾਉਂਦਾ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵਖੰਡਾ ਹੈ ਅਵਿਨਾਸੀ ਪੁਰਖ ਪਾਇਆ। ਉਹਨੂੰ ਹਰ ਜਨ ਕਹਿੰਦੇ ਤੇ ਜਨ ਆਪਾਂ ਸਾਰੇ ਹੀ ਹਾਂ। ਹੁਣ ਸਤਿਗੁਰ ਕਹਿੰਦੇ ਆਉਂਦੇ ਦੋਵੇਂ ਨੇ, ਮਨ ਕਰਕੇ ਸਵੇਰੇ ਵਣਜ ਕਰਨ ਆਉਂਦੇ ਆ ਸਾਰੇ ਜੇਤੇ ਜੀ ਤੇਤੇ ਵਣਜਾਰੇ। ਜੀ ਕਿਹਾ ਮਨਾਂ ਨੂੰ, ਖੁੱਲ੍ਹੇ ਹੱਟ ਹੋਆ ਵਪਾਰ ਜੋ ਪਹੁੰਚੇ ਸੋ ਚੱਲਣ ਹਾਰ। ਇਹ ਸਰੀਰ ਦੇ ਵਿੱਚ ਹੱਟ ਲੱਗੇ ਹੋਏ ਨੇ, ਤਿੰਨ ਮਾਇਆ ਦੇ ਹੱਟ ਨੇ, ਇੱਕ ਨਾਮ ਦਾ ਹੱਟ ਹੈ। ਹੁਣ ਜਿਹੜੇ ਮਨਮੁੱਖ ਨੇ ਉਹ ਇਕੱਲਾ ਇਹ ਮਾਇਆ ਦਾ ਹੀ ਵਪਾਰ ਕਰਦੇ, ਵਣਜ ਕੀ ਕਰਦੇ ਆ ਖੋਟਾ। ਅਤੇ ਜਿਹੜੇ ਹਰ ਜਨ ਆ ਉਹ ਜਿੱਥੇ ਉਹਨਾਂ ਨੂੰ ਕਿਰਤ ਵੀ ਕਰਨੀ ਹੈ, ਮਾਇਆ ਵੀ ਚਾਹੀਦੀ ਹੈ, ਉੱਥੇ ਨਾਲ ਉਹ ਨਾਮ ਦਾ ਵਣਜ ਕਰਦੇ। ਵਣਜ ਕਰੋ, ਵਣਜਾਰਿਓ, ਵੱਖਰ ਲਿਓ ਸੰਭਾਲ। ਉਹ ਵਸਤ ਵੀ ਨਾਲ ਲੈ ਕੇ ਜਾਂਦੇ ਨੇ ਜਿਹੜੀ ਨਾਲ ਜਾਣੀ ਹੈ। ਕਿਤੇ ਐਸੀ ਵਸਤ ਵਸਾਈਏ ਜੈਸੀ ਨਿਭੇ ਨਾਲ। ਉਹ ਕੀ ਕਰਦੇ, ਕਰਮ ਵੀ ਕਰਦੇ ਨੇ, ਕਿਰਤ ਵੀ ਕਰਦੇ ਨੇ, ਪਰ ਨਾਲ ਉਹ ਆ ਜਿੱਦਾਂ ਤੁਸੀਂ ਵਣਜ ਕਰਦੇ ਹੋ, ਇਹ ਸੰਗਤ 'ਚ ਬੈਠ ਕੇ ਇਕੱਠਾ ਕਰ ਲੈਂਦੇ ਧੰਨ, ਜਿੱਦਾਂ ਹੁਣ ਤੁਸੀਂ ਕਰ ਰਹੇ। ਇੱਕ ਦੋ ਜੀ ਪੋ ਲੱਖ ਹੋਏ, ਲੱਖ ਹੋਏ, ਲੱਖ ਵੀਹ ਲੱਖ ਹੋ ਜਾਏਗਾ, ਫਿਰ ਬੋਲੀ ਜਾਣਾ ਵਾਹਿਗੁਰੂ। ਲੱਖ ਲੱਖ ਜਿਹੜਾ ਆਖੀਏ ਏਕ ਨਾਮ ਜਗਦੀਸ਼। ਜਗਦੀਸ਼ ਵਾਹਿਗੁਰੂ ਜੀ ਨੂੰ ਕਿਹਾ, ਇਹ ਰਸਤਾ ਕਹਿੰਦੇ ਘਰ ਨੂੰ ਜਾਣ ਦਾ, ਵਾਹਿਗੁਰੂ ਨੂੰ ਮਿਲਦਾ। ਏਤ ਰਾਹੇ ਪੱਤ ਪਵੜੀਆਂ, ਚੜੀਏ ਹੋਏ ਵਾਹਿਗੁਰੂ ਨਾਲ, ਉਹ ਇੱਕ ਹੋ ਜਾਂਦੇ ਨੇ। ਅਤੇ ਜਿਹੜੇ ਦੂਜੇ ਨੇ, ਜਿਹੜੇ ਸ਼ਰਨ 'ਚ ਨਹੀਂ ਆਉਂਦੇ ਗੁਰਬਾਣੀ ਗੁਰੂ ਜੀ, ਉਹ ਆਪਣੀ ਮਤ ਨਾਲ ਜਿਉਂਦੇ ਨੇ। ਜਿਹਦੇ ਨਾਲ ਵਿਚਾਰ ਮਿਲ ਗਏ ਉਹਦੀ ਉਸਤਤ ਕਰੀ ਜਾਂਦੇ ਨੇ, ਜਿਹਦੇ ਨਾਲ ਥੋੜ੍ਹਾ ਬਹੁਤਾ ਕੋਈ ਵਿਚਾਰਾਂ ਦਾ ਟਕਰਾਅ ਹੋ ਗਿਆ ਉਹਦੀ ਨਿੰਦਾ ਕਰੀ ਜਾਂਦੇ। ਉਹਨਾਂ ਦਾ ਇਹ ਜੀਵਨ ਹੈ। ਕਹਿੰਦੇ ਇੱਕ ਰਤਨ ਪਦਾਰਥ ਵਣਜਦੇ, ਇੱਕ ਕੱਚੇ ਕੇ ਵਪਾਰ। ਉਹ ਕੱਚਾ ਵਪਾਰ ਕਰਕੇ ਤੁਰ ਜਾਂਦੇ ਰੋਜ਼ ਰਾਤ ਨੂੰ। ਅਤੇ ਗੁਰਮੁਖ ਜਿਹੜੇ ਨੇ ਉਹ ਨਾਲ ਨਾਲ ਕਿਰਤ ਵੀ ਕਰਦੇ ਨੇ, ਸਾਵਧਾਨ ਰਹਿੰਦੇ ਨੇ, ਅਤੇ ਆ ਨਾਮ ਦਾ ਧਨ ਇਕੱਠਾ ਕਰਕੇ ਲੈ ਕੇ ਜਾਂਦੇ ਨੇ, ਸਵਾਸਾਂ ਦਾ ਧਨ ਸਫਲ ਕਰਦੇ ਨੇ। ਅਤੇ ਸਤਿਗੁਰਾਂ ਨੇ ਅੱਜ ਉਹਨਾਂ ਨੂੰ ਸਮਝਾਇਆ, ਕਹਿੰਦੇ ਤੁਸੀਂ ਨਾ ਕਿਤੇ ਭੁੱਲ ਜਾਇਓ, ਹਰ ਜਨ ਰਾਮ ਨਾਮ ਗੁਣ ਗਾਵੇ। ਤੁਸੀਂ ਗਾਈ ਜਾਣਾ ਵਾਹਿਗੁਰੂ ਵਾਹਿ। ਤਾਂ ਜੇ ਕੋਈ ਤੁਹਾਡੀ ਨਿੰਦਾ ਕਰੇ, ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਕਹਿੰਦੇ ਉਹ ਨਾ ਭੁੱਲ ਜਾਇਓ, ਤੁਸੀਂ ਨਹੀਂ ਕਿਸੇ ਦੀ ਨਿੰਦਾ ਕਰਨੀ, ਜੋ ਸਜ਼ਾ ਮਿਲਣੀ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ, ਤੈਨੂੰ ਨਿੰਦਕਾਂ ਨਰਕੇ ਘੋਰ। ਆਪਾਂ ਹੁਣੇ ਸਮਝਿਆ ਨਾ ਨਰਕ 84 ਲੱਖ ਨਰਕ ਨੇ ਘੋਰ, ਜਿਹਨਾਂ 'ਚ ਸੂਰ ਦੀ ਭੇਡ ਦੀ ਜੂਨ ਬੜੀ ਭੈੜੀ ਹੈ,

ਭੇਡਾਂ ਦੇ ਮੂੰਹ ਕਾਲੇ ਹੁੰਦੇ ਆ ਵੇਖੇ ਹੋਣੇ ਨੇ, ਉਹ ਜਿਹੜੇ ਨਿੰਦਾ ਕਰ ਕਰ ਜਾਂਦੇ ਨੇ ਉਹਨਾਂ ਨੂੰ ਫਿਰ ਉਹ ਗੰਦਗੀ ਖਾਂਦੀਆਂ ਨੇ, ਹੈ ਨਾ। ਇੱਥੇ ਵੀ ਉਹ ਰਸਨਾਂ ਦੇ ਨਾਲ ਅਗਲੇ ਦੀ ਮੈਲ ਧੋਂਦੇ ਰਹੇ। ਜਿਹੜਾ ਤੁਹਾਡੀ ਨਿੰਦਾ ਕਰਦਾ ਵਾ ਤੁਹਾਡਾ ਭਲਾ ਹੋਣਾ ਸ਼ੁਰੂ ਹੋ ਜਾਂਦਾ, ਉਹਦਾ ਹੀ ਮਨ ਹੋਰ ਮੈਲਾ ਹੋ ਜਾਂਦਾ। ਇਸ ਲਈ ਸਤਿਗੁਰੂ ਸਾਨੂੰ ਕਹਿੰਦੇ ਵੀ ਤੁਸੀਂ ਇਹ ਸਿੱਖ ਲਿਓ ਗੁਰਮਤ ਜੀਵਨ ਜਾਚ, ਵੀ ਨਿੰਦਾ ਨਾ ਕਰਿਓ ਕਿਸੇ ਦੀ, ਅਗੁਣ ਗਾਇਆ ਕਰੋ। ਫਿਰ ਸਤਿਗੁਰੂ ਅੱਗੇ ਕਹਿੰਦੇ ਕਿਉਂਕਿ ਮਨਮੁੱਖ ਦੇ ਵਿੱਚ ਵੀ ਵਾਹਿਗੁਰੂ ਆ ਅਤੇ ਗੁਰਮੁਖ ਦੇ ਵਿੱਚ ਵੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ। ਕਹਿੰਦੇ ਇਹ ਧਿਆਨ ਰੱਖਿਓ ਵੀ ਜੇ ਉਹ ਨਿੰਦਾ ਕਰਾਉਂਦਾ ਵਾ ਨਾ, ਕਰਾਉਂਦਾ ਆਪ ਹੀ ਆ ਕਿਉਂਕਿ ਉਹਦੇ ਵਿੱਚ ਬੈਠਾ ਕਰਾ ਰਿਹਾ। ਜਿੱਤ ਜਿੱਤ ਲਾਵੇ ਤਿੱਤ ਤਿੱਤ ਲੱਗਣਾ, ਜਿੱਥੇ ਉਹਨੇ ਲਾਉਣਾ ਉੱਥੇ ਲਾਉਣਾ। ਤੁਹਾਨੂੰ ਨਾਮ 'ਤੇ ਲਾ ਦਿੱਤਾ, ਉਹਨਾਂ ਨੂੰ ਨਹੀਂ ਲਾਇਆ ਕਿਉਂਕਿ ਮਰਜ਼ੀ ਹੈ ਵਾਹਿਗੁਰੂ ਦੀ। ਇਸ ਲਈ ਵੱਡ ਭਾਗੀ ਹਰ ਸੰਗਤ ਪਾਵੇ। ਤੁਸੀਂ ਮੰਨ ਲਓ ਕਿ ਤੁਹਾਡੇ ਬੜੇ ਵੱਡੇ ਭਾਗ ਆ ਜਿਹੜੇ ਸੰਗਤ 'ਚ ਆ ਗਏ। ਵੱਡ ਭਾਗੀ ਹਰ ਸੰਗਤ ਪਾਵੇ, ਭਾਗ ਹੀਣ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ। ਸੰਗਤ 'ਚ ਆ ਕੇ ਫਿਰ ਸਾਨੂੰ ਸੋਝ ਆਉਂਦੀ ਹੈ ਵੀ ਸਤਿਗੁਰੂ ਕੀ ਕਹਿ ਰਹੇ ਸਨ। ਕਹਿੰਦੇ ਜੇ ਕੋਈ ਨਿੰਦਾ ਵੀ ਕਰਦਾ ਨਾ ਤੁਹਾਡੀ ਤਾਂ ਤੁਸੀਂ ਮੰਨ ਲਓ ਵੀ ਵਾਹਿਗੁਰੂ ਕਰਾ ਰਿਹਾ, ਸਾਡਾ ਮੇਰਾ ਕਸੂਰ ਹੋਣਾ ਕੋਈ, ਇਹ ਤਾਂ ਹੀ ਕਰਾ ਰਿਹਾ ਮੇਰੀ ਨਿੰਦਾ, ਵੀ ਕੀ ਪਤਾ ਮੇਰੇ 'ਚ ਕੋਈ ਕਸੂਰ ਹੋਵੇ। ਉੱਥੇ ਖੁਸ਼ ਹੋ ਜਾਇਆ ਕਰੋ, ਨਿੰਦਕ ਹਮਰੇ ਕੱਪੜੇ ਧੋਵੇ, ਇਹ ਮੇਰੇ ਕੱਪੜੇ ਧੋ ਰਿਹਾ, ਉਹਨੂੰ ਨਾ ਅੱਗੋਂ ਕੁਛ ਕਿਹਾ ਕਰੋ। ਇਹੋ ਕਿਹਾ ਵੀ ਆਪਣਾ ਗੁਣ ਨਹੀਂ ਗਵਾਉਣਾ, ਵੀ ਤੁਸੀਂ ਕੋਈ ਕੋਈ ਦੱਸੇ ਤੁਹਾਨੂੰ ਆ ਕੇ ਵੀ ਉਹ ਫਲਾਨਾ ਤੁਹਾਡੀ ਨਿੰਦਾ ਕਰਦਾ, ਤੁਸੀਂ ਉਹਦੇ ਗਲ ਪੈ ਜਾਓ ਜਾ ਕੇ। ਕਹਿੰਦੇ ਆਪਣਾ ਗੁਣ ਨਾ ਛੱਡਿਓ। ਲਿਖਿਆ ਸਤਿਗੁਰਾਂ ਨੇ ਹਰ ਜਨ, ਤੁਸੀਂ ਗੁਣ ਕਿਹੜਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਤੁਹਾਡਾ ਮਨ ਹੋਰ ਨਿਰਮਲ ਹੋ ਜਾਣਾ। ਹੁਣੇ ਆਪਾਂ ਪੜ੍ਹਿਆ ਨਾ, ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨ ਸਜਾਏ ਹੋਮੇ ਬਿਖਮੈ ਹੋਏ ਅਚਿੰਤ ਬੱਸੇ ਸੁਖ ਨਾਲ, ਸਵਾਸ ਗ੍ਰਾਸ ਹਰ ਨਾਮ ਸੰਭਾਲ। ਇਸ ਲਈ ਅੱਗੇ ਸਾਨੂੰ ਹੋਰ ਸਤਿਗੁਰਾਂ ਦਿਖਾਇਆ ਵੀ ਇਹ ਜਿਹੜੇ ਝਗੜੇ ਕਰਾਉਂਦੇ ਨੇ ਇਹ ਵਾਹਿਗੁਰੂ ਜੀ ਨੇ ਪੰਜ ਚੋਰ ਸਾਰਿਆਂ 'ਚ ਪਾਏ ਆ, ਉਹਨੇ ਆਪ ਹੀ ਪਾਏ ਨੇ। ਹਰ ਆਪੇ ਪੰਜ ਤੱਤ ਵਿਸਥਾਰਾ, ਪੰਜ ਤੱਤ ਬਣਾ ਕੇ ਨਾ, ਪੌਣ ਪਾਣੀ ਅਗਨ ਮਿੱਟੀ ਅਤੇ ਆਕਾਸ਼, ਸਾਡੀ ਆਪ ਬਣਾਈ ਹੈ ਦੇਹੀ, ਸਾਰੀ ਸ੍ਰਿਸ਼ਟੀ ਪੰਜਾਂ ਤੱਤਾਂ ਤੋਂ ਸਾਜੀ ਹੈ। ਲਿਖਿਆ ਨਾ ਪੰਜ ਤੱਤ ਕਰ ਦੁੱਧ ਸ੍ਰਿਸ਼ਟ ਸਭ ਸਾਜੀ, ਅਤੇ ਵਿੱਚ ਪੰਜ ਚੋਰ ਵੀ ਉਹਨੇ ਆਪ ਹੀ ਪਾਏ ਆ। ਉਹਨੂੰ ਧਾਤੂ ਕਿਹਾ, ਧਾਤੂ ਧਾਤ, ਇਹਦੇ ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ। ਵਾਹਿਗੁਰੂ ਜੀ ਨੇ ਖੇਲ ਬਣਾਇਆ ਇੱਕ, ਉਹ ਕਹਿੰਦੇ ਸਾਰੇ ਹੀ ਗੁਣ ਗਾਉਣ ਲੱਗ ਪੈਣ ਅਤੇ ਫਿਰ ਤਾਂ ਖੇਲ ਖਤਮ ਹੋ ਗਿਆ। ਵਾਹਿਗੁਰੂ ਨੇ ਖੇਲ ਕਿੱਦਾਂ ਚਲਾਉਣਾ ਅੱਗੇ, ਹੈ ਨਾ। ਇਸ ਲਈ ਕਹਿੰਦੇ ਆਪੇ ਸੰਗਤ ਸੱਦ ਬਹਾਲੇ, ਆਪੇ ਵਿਦਾ ਕਰਾਏ, ਜਿਹਦੇ ਵੱਡੇ ਭਾਗ ਆ ਉਹਨੂੰ ਉਹਨੇ ਸੰਗਤ 'ਚ ਸੱਦਣਾ ਵਾ। ਬਿਨ ਭਾਗਾਂ ਸਤਸੰਗ ਨਾ ਲੱਭੇ, ਲਿਖਿਆ ਗੁਰਬਾਣੀ 'ਚ। ਕਹਿੰਦੇ ਜਿਹਨੇ ਵਾਹਿਗੁਰੂ ਪ੍ਰਸੰਨ ਹੁੰਦਾ ਨਾ, ਜੇ ਠਾਕਰ ਸੋ ਪ੍ਰਸੰਨ ਪਿਓ, ਇੱਕ ਹੁੰਦਾ ਪ੍ਰਸੰਨ ਹੋ ਜਾਣਾ, ਇੱਕ ਹੁੰਦਾ ਸੋ ਪ੍ਰਸੰਨ, ਬਹੁਤ ਜ਼ਿਆਦਾ ਖੁਸ਼। ਕਹਿੰਦੇ ਜੇ ਠਾਕਰ ਸੋ ਪ੍ਰਸੰਨ ਪਿਓ, ਸਤਸੰਗਤ ਹੈ ਪਿਆਰ, ਉਹਨੂੰ ਸੰਗਤ 'ਚ ਲੈ ਆਉਂਦਾ। ਫਿਰ ਇੱਥੇ ਫਿਰ ਸਾਰੇ ਗੁਣ ਗਾਉਂਦੇ ਨੇ। ਉਹਨਾਂ ਕਹਿੰਦੇ ਜੋ ਕੁਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਰਾਵੇ, ਆਪ ਹੀ ਕਰਾਉਂਦਾ ਕਾਰ ਇਹ, ਜਿੱਥੇ ਜਿੱਥੇ ਲਾਇਆ ਤੁਹਾਨੂੰ ਆਹ ਕਾਰ 'ਤੇ ਲਾਤਾ ਨਿਰਮਲ ਕਰਮ। ਤੁਹਾਨੂੰ ਕੀ ਕਿਹਾ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਕੀ ਕਰੋ, ਹਰ ਕੋ ਨਾਮ ਜਪ, ਨਿਰਮਲ ਕਰਮ 'ਤੇ ਲਾਤਾ ਤੁਹਾਨੂੰ, ਅਤੇ ਦੂਜਿਆਂ ਨੂੰ ਕਿੱਥੇ ਲਾਤਾ ਨਿੰਦਾ ਕਰਨ 'ਤੇ, ਹੈ ਨਾ। ਇਹਦੇ ਹਰ ਆਪੇ ਹੀ ਮਤ ਦੇਵ ਹੈ ਸੁਆਮੀ, ਵਾਹਿਗੁਰੂ ਜੀ ਆਪ ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜਤਨੀ, ਅਸੀਂ ਜੰਤਿਆਂ ਉਹਦੇ, ਵਾਹਿਗੁਰੂ ਸਾਡਾ ਸੁਆਮੀ, ਉਹਨੇ ਸਾਨੂੰ ਮਤ ਸੁਮਤ ਆਪ ਹੀ ਦੇਣੀ। ਇਹਦੇ ਹਰ ਆਪੇ ਹੀ ਮਤ ਦੇਵੇ ਸੁਆਮੀ, ਹਰ ਆਪੇ ਬੋਲ ਬੁਲਾਵੇ, ਅਤੇ ਕਈਆਂ ਨੂੰ ਉਹ ਝਗੜਿਆਂ 'ਚ ਪਾ ਛੱਡਦਾ ਜਿਹੜਾ ਇੱਕ ਦੂਜੇ ਨਾਲ ਬੋਲਦੇ ਨੇ ਮੰਦਾ। ਇਹਦੇ ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗੜ ਚੁਕਾਵੇ। ਤੁਹਾਡੇ 'ਤੇ ਉਹਨੇ ਬਖਸ਼ਿਸ਼ ਕਰ ਦਿੱਤੀ, ਤੁਹਾਨੂੰ ਮੇਲ ਲੈਣਾ ਆਪਣੇ ਨਾਲ,
ਤੁਹਾਡੇ ਸਾਰੇ ਝਗੜੇ ਖਤਮ ਕਰ ਦੇਣੇ, ਕਿਉਂਕਿ ਤੁਹਾਨੂੰ ਗਿਆਨ ਆ ਗਿਆ ਨਾ ਕਿ ਇਹ ਜਿਹੜਾ ਝਗੜਾ ਕਰਨ ਵਾਲੇ ਸਾਡੇ ਅੰਦਰ ਬੈਠੇ ਨੇ ਪੰਜ ਚੋਰ। ਇਹ ਪੰਜ ਚੋਰ ਜਿਹੜੇ ਸਾਡੇ ਅੰਦਰ ਬੈਠੇ ਨੇ ਇਹ ਝਗੜਾ ਕਰਾਉਂਦੇ ਆ। ਇਸ ਲਈ ਜਿਹੜਾ ਤੁਹਾਡੇ ਨਾਲ ਝਗੜਾ ਕਰਦਾ ਤੁਸੀਂ ਸਮਝ ਲਇਓ ਕਿ ਉਹਨੂੰ ਅਜੇ ਸਮੱਤ ਨਹੀਂ ਹੈਗੀ ਮਹਾਰਾਜ ਨੇ ਦਿੱਤੀ, ਉਹਨੂੰ ਗੁਰਮਤਿ ਜੀਵਨ ਜਾਂਚ ਨਹੀਂ ਸਿੱਖੀ, ਇਸ ਲਈ ਤੁਸੀਂ ਉਹਦਾ ਗੁੱਸਾ ਨਹੀਂ ਕਰਨਾ। ਜੇ ਗੁੱਸਾ ਕਰਕੇ ਤੁਸੀਂ ਵੀ ਅੱਗੋਂ ਝਗੜਾ ਕਰਨ ਲੱਗ ਪਏ ਜਾਂ ਉਹਦੀ ਨਿੰਦਾ ਕਰਨ ਲੱਗ ਪਏ ਤਾਂ ਫਿਰ ਤਾਂ ਇੱਕੋ ਜਿਹੇ ਹੋ ਗਏ ਨਾ, ਫਿਰ ਤਾਂ ਆਪਾਂ ਸਾਰੇ ਇੱਕੋ ਜਿਹੇ ਹੋ ਗਏ। ਅਤੇ ਸਤਿਗੁਰੂ ਕਹਿੰਦੇ ਤੁਸੀਂ ਵੱਖਰੇ ਹੋ, ਤੁਹਾਨੂੰ ਮੈਂ ਸੱਦ ਲਿਆ, ਤੁਸੀਂ ਹਰ ਜਨ ਹੋ, ਉਹ ਜਨ ਨੇ। ਹਰ ਜਨ ਕੀ ਕਰਦੇ? ਰਾਮ ਨਾਮ ਗੁਣ ਗਾਵੇ। ਹਰ ਜਨ ਕੀ ਕਰਦੇ ਜੀ? ਵਾਹੇ, ਅੱਖਾਂ ਬੰਦ ਕਰਕੇ ਜੁੜ ਕੇ ਗਾਇਆ ਕਰੋ, ਵਾਹੇ ਗੁਰੂ।

그름, 으앙, 그름, 으앙, 그름, 으앙, 그름. 그름, 으앙, 그름, 으앙, 그름, 으앙, 그름, 으앙, 그름, 으앙, 그름, 으앙, 그름, 으앙, 그름, 으앙, 그름.

그럼 이왕 그럼 이왕 그럼 이왕 그럼 이왕 그럼 이왕 그럼 이왕 그럼 이왕 그럼 이왕 그럼

0: ਸੱਚਾ ਵਣਜ ਕਰੋ।
1: ਵਾਹਿਗੁਰੂ ਗੁਰੂ ਵਾਹਿਗੁਰੂ।

ਅੱਖਾਂ ਬੰਦ ਕਰਕੇ, ਅੱਖਾਂ ਬੰਦ ਕਰਕੇ ਜੁੜ ਕੇ ਵਿਚਾਰਾਂ 'ਚ ਨਹੀਂ ਜਾਣਾ।

그름, 으앙, 그름, 으앙, 그름, 으앙.

ਵਣਜ ਕਰੋ ਵਣਜਾਰਿਓ ਵੱਖਰ ਲਿਹੋ ਸਮਾਨ ਤੈਸੀ ਵਸਤ ਵਸਾਈਏ ਜੈਸੀ ਨਿਭੇ ਨਾਲ ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਮਾਲ ਭਾਈ ਰੇ ਰਾਮ ਕਹੋ ਚਿੱਤ ਲਾਏ ਆ ਜੇ ਵਪਾਰ ਕਰਨ ਦਾ ਤਰੀਕਾ ਚਿੱਤ ਮਨ ਨੂੰ ਕਹਿੰਦੇ ਨੇ ਇਹ ਨੇਤਰਾਂ ਚ ਜਦੋਂ ਹੁੰਦਾ ਉਦੋਂ ਮਨ ਆ ਜੋਤ ਆ ਨਾ ਜਦੋਂ ਤੁਸੀਂ ਨੇਤਰ ਬੰਦ ਕਰ ਲੈਂਦੇ ਇਹ ਕੰਨਾਂ ਚ ਆ ਜਾਂਦਾ ਉਦੋਂ ਉਹਨੂੰ ਸੁਰਤੀ ਕਿਹਾ ਚਿੱਤ ਕਿਹਾ ਧਿਆਨ ਕਿਹਾ ਅੱਖਾਂ ਬੰਦ ਕਰ ਲਈਆਂ ਜਦੋਂ ਬੋਲਿਆ ਤੁਸੀਂ ਵਾਹਿਗੁਰੂ ਕੰਨਾਂ ਚ ਫਿਰ ਬੈਠਾ ਸੁਣੇਗਾ ਇਹਦਾ ਵਣਜ ਸ਼ੁਰੂ ਹੋ ਗਿਆ ਇਹ ਸਵਾਸਾਂ ਦਾ ਧਨ ਫਿਰ ਜਮ੍ਹਾਂ ਹੁੰਦਾ ਜਦੋਂ ਤੁਸੀਂ ਸਵਾਸ ਗ੍ਰਾਹ ਸੁਰ ਰਾਮਦਾਸ ਜੀ ਦੱਸਦੇ ਹਨ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਇਹਦੇ ਉੱਠਦੇ ਵਣਜ ਕਰਨਾ ਸ਼ੁਰੂ ਕਰ ਦਿੰਦੇ ਇੱਕ ਰਤਨ ਪਦਾਰਥ ਵਣਜਦੇ ਇੱਕ ਕੱਚੇ ਕੇ ਵਪਾਰ ਜੇ ਉੱਠਦਿਆਂ ਦਰਿਆਵੀ ਗੱਲਾਂ ਸ਼ੁਰੂ ਕਰਤੀਆਂ ਤੇ ਫਿਰ ਤੇ ਕੱਚੇ ਦਾ ਵਪਾਰ ਸ਼ੁਰੂ ਹੋ ਗਿਆ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆ ਉੱਠਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਇਹ ਸਵਾਸਾਂ ਦਾ ਧਨ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਸੱਚਖੰਡ ਦੇ ਵਿੱਚ ਇੱਥੋਂ ਲੈ ਰਹੇ ਹਾਂ ਆਪਾਂ ਇੱਥੋਂ ਵਾਹਿਗੁਰੂ ਜੀ ਇਹ ਧਨ ਦੇ ਰਹੇ ਨੇ ਸਾਨੂੰ ਅਤੇ ਇੱਥੇ ਜਮ੍ਹਾਂ ਕਰਾਈ ਜਾਂਦੇ ਪਰ ਮੋਹਰ ਲਾ ਕੇ ਸੱਚ ਦੀ ਸੱਚ ਦੀ ਮੋਹਰ ਲਾ ਕੇ ਜਿਹੜਾ ਜਮ੍ਹਾਂ ਕਰਾਉਂਦੇ ਹੋ ਨਾ ਉਹਦੇ ਬਦਲੇ ਫਿਰ ਸਤਿਗੁਰੂ ਨਾਮ ਧਨ ਦਿੰਦੇ ਸਨ ਹੋਰ ਕੋਈ ਕਰੰਸੀ ਨਹੀਂ ਚੱਲਦੀ ਉੱਥੇ ਇਸ ਸਵਾਸਾਂ ਦਾ ਧਨ ਉਹਨੇ ਲੈਣਾ ਵੀ ਕਿੰਨਿਆਂ 'ਤੇ ਕਿੰਨੇ ਖਰੇ ਨੇ ਅਤੇ ਕਿੰਨੇ ਖੋਟੇ ਨੇ ਖੋਟੇ ਹੁੰਦੇ ਜਿਹ 'ਚ ਦੁਨਿਆਵੀ ਗੱਲਾਂ ਉਨੀਆਂ ਕਰਨੀਆਂ ਜਿੰਨੀ ਲੋੜ ਆ ਉਹ ਤਾਂ ਕਰਨੀਆਂ ਪੈਣੀਆਂ ਤੁਹਾਨੂੰ ਪਰ ਜਿਹੜੀ ਐਵੇਂ ਲੋੜ ਤੋਂ ਬਿਨਾਂ ਹੀ ਅਸੀਂ ਕਰੀ ਜਾਂਦੇ ਹਾਂ ਉਹਨਾਂ ਨੂੰ ਕਹਿੰਦੇ ਨੇ ਇਹ ਕੱਚਾ ਵਪਾਰ ਕਰ ਲਏ ਖੋਟੇ ਸਵਾਸ ਕਰੀ ਜਾਂਦੇ ਖੋਟੇ ਉਹ ਸਵਾਸ ਖੋਟੇ ਹੋ ਜਾਂਦੇ ਤਾਂ ਹੀ ਸਤਿਗੁਰ ਦੇ ਖਰੇ ਖਜ਼ਾਨੇ ਪਾਈਏ ਖੋਟੇ ਸੁੱਟੀਏ ਵਾਰ ਵਾਰ ਖੋਟਿਆਂ ਦੇ ਨਾਲ ਕੁਛ ਨਹੀਂ ਮਿਲਦਾ ਅਤੇ ਖਰੇ ਕਿਹੜੇ ਜਿਨ੍ਹਾਂ 'ਤੇ ਮੋਹਰ ਲਾ ਦਿੱਤੀ ਤੁਸੀਂ ਵਾਹ

ਇਹ ਸੰਗਤ ਦੇ ਵਿੱਚ ਆ ਕੇ ਬਹੁਤ ਇਕੱਠੇ ਹੋ ਜਾਂਦੇ, ਤਾਂ ਹੀ ਸਤਿਗੁਰੂ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿੰਨੇ ਤੁਸੀਂ ਬੈਠੇ ਹੋ, ਜੇ 25 ਜਾਣੇ ਆ ਤੇ ਤੁਸੀਂ 2 ਘੰਟੇ ਲਾਏ, ਤੇ ਜਿਹੜੇ 2 ਘੰਟਿਆਂ ਦੇ ਵਿੱਚ ਮੇਰਾ ਖਿਆਲ 1 ਘੰਟੇ 'ਚ 1000 ਕੁ ਸਵਾਸ ਲੈਂਦੇ ਅਸੀਂ, 24 ਘੰਟਿਆਂ 'ਚ 24,000 ਹੁੰਦੇ ਜੀ, ਤੇ 1 ਘੰਟੇ ਦੇ ਕਿੰਨੇ ਬਣੇ? 1000। ਆ 2000 ਸਵਾਸ ਤੁਹਾਡਾ ਇਕੱਲਿਆਂ ਦਾ ਹੋ ਗਿਆ, ਤੇ 2 ਨੂੰ 25 ਨਾਲ ਮਲਟੀਪਲਾਈ ਕਰ ਲਓ, 50,000 ਸਵਾਸ ਤੁਸੀਂ 2 ਦਿਨ ਸਫਲ ਕਰ ਲਏ ਆਪਣੇ, 2 ਦਿਨ ਤੇ 2 ਰਾਤਾਂ ਸੰਗਤ। ਇੱਕ ਥੋਂ ਜੀਪੋਂ ਲੱਖ ਹੋਏ, ਲੱਖ ਹੋਏ 1,20,000। ਵੇਖੋ ਸੰਗਤ 'ਚ ਆਉਣ ਦਾ ਕਿੰਨਾ ਫਾਇਦਾ ਸਤਿਗੁਰੂ ਦੱਸਦੇ ਨੇ ਕਿ ਇੰਨੇ ਤੁਸੀਂ ਕਿੰਨੇ ਚਿਰ ਦੇ ਵਿੱਚ ਸਵਾਸ ਜਮ੍ਹਾਂ ਕਰਾਉਣੇ ਸੀ ਜਿਹੜੇ 2 ਘੰਟਿਆਂ 'ਚ ਹੋ ਗਏ, ਕਿਉਂਕਿ ਸੰਗਤ ਦਾ ਫਲ ਮਿਲਦਾ। ਤਾਂ ਹੀ ਸਤਿਗੁਰੂ ਕਹਿੰਦੇ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ। ਜਿਹਦੇ 'ਤੇ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਉਹੀ ਸੰਗਤ 'ਚ ਆ ਕੇ ਵਪਾਰ ਕਰਦੇ ਆ। ਸੋ ਸ਼ਾਹ ਸੱਚਾ ਵਣਜਾਰ, ਉਹ ਮਨ ਜਿਹੜਾ ਹੈ ਉਹ ਉਹਦੇ ਵਾਂਗੂ ਸ਼ਾਹ ਵਣਜਾ, ਸ਼ਾਹ ਜਿਹੜਾ ਸਾਡਾ ਸ਼ਾਹ ਹਨ ਸ਼ਾਹ, ਉਹਦੇ ਨਾਮ ਦਾ ਵਣਜ ਕਰਦਾ ਉਹ। ਇਸ ਲਈ ਸਾਨੂੰ ਸਤਿਗੁਰਾਂ ਗੁਰਬਾਣੀ ਦੱਸਿਆ ਕਿ ਤੁਸੀਂ ਚਿੱਤ ਲਾ ਕੇ ਕਰਨਾ, ਕਿ ਤੁਸੀਂ ਭੁੱਲ ਨਾ ਜਾਇਓ ਕਿ ਕਿਤੇ ਕੱਚਾ ਧਾਨੀ ਜਿਹਨੂੰ ਕਾਚਾ ਧਨ ਸੰਚੇ ਮੂਰਖ ਗਾਵਾਰ, ਕੱਚਾ ਧਨ ਜਿਹੜਾ ਵਾ ਉਹ ਜਿਹਨੂੰ ਨਹੀਂ ਸੋਝੀ ਉਹ ਕਹਿੰਦੇ ਇਕੱਠਾ ਕਰਦੇ ਆ, ਉਸ ਧਨ ਦੇ ਨਾਲ ਕੋਈ ਸਾਡਾ ਨਾ ਇੱਥੇ ਜੀਵਨ ਸੁਖੀ ਹੁੰਦਾ ਨਾ ਅੱਗੇ। ਪਰ ਕਹਿੰਦੇ ਸਾਚਾ ਧਨ ਗੁਰਮਤੀ ਪਾਏ, ਜਦੋਂ ਆਪਾਂ ਗੁਰਬਾਣੀ ਗੁਰੂ ਜੀ ਤੋਂ ਮਤ ਲੈ ਕੇ ਚੱਲਦੇ ਹਾਂ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਸੱਚਾ ਧਨ ਕਿੱਦਾਂ ਇਕੱਠਾ ਕਰਨਾ ਹੈ ਨਾ। ਇਸ ਲਈ ਹਰ ਇੱਕ ਸਵਾਸ ਦੀ ਵੈਲਿਊ ਪੈਂਦੀ ਅੱਗੇ, ਪਰ ਤੁਸੀਂ ਉਹ ਵੇਖਣਾ ਵਾ ਵੀ ਸਾਡਾ ਜਿਹੜਾ ਸਵਾਸ ਆ ਉਹ ਅਸੀਂ ਕਿਉਂਕਿ ਸ਼ੁਰੂ ਹੀ ਇੱਥੋਂ ਕਰਨਾ ਵਾ। ਸਤਿਗੁਰੂ ਕੀ ਕਹਿੰਦੇ, ਜਪ ਮਨ ਰਾਮ ਨਾਮ ਨਿਸਤਾਰਾ, ਉੱਠਦੇ ਸਾਰ ਹੀ ਗੁਰੂ ਸਤਿਗੁਰ ਕਾ ਜੋ ਸਿੱਖਾ ਖਾਏ ਸੋ ਭਲ ਕੇ ਉੱਠਰ। ਕਹਿੰਦੇ ਇਹਦੇ ਨਾਲ ਤੁਹਾਡਾ ਨਿਸਤਾਰਾ ਹੋ ਜਾਏਗਾ। ਨਿਸਤਾਰਾ ਹੁੰਦਾ ਇਹ 84 ਲੱਖ ਜੂਨਾਂ ਚੋਂ ਭਵਜਲ ਚੋਂ ਬਾਹਰ ਤਰ ਜਾਣਾ, ਭਵਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਏ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਕਹਿੰਦੇ ਨਿਸਤਾਰਾ ਤੇਰਾ ਹੋ ਜਾਏਗਾ ਪਰ ਤੈਨੂੰ ਰਾਮ ਦਾ ਨਾਮ ਜਪਣਾ ਪਏ। ਰਾਮ ਕਹਿੰਦੇ ਵਾਹਿਗੁਰੂ ਜੀ ਨੂੰ। ਕਹਿੰਦੇ ਜਪਣ ਨਾਲ ਕੀ ਹੁੰਦਾ, ਕੋਟ ਕੁਟੰਤਰ ਕੇ ਪਾਪ ਸਭ ਧੋਵੇ ਖੋਵੇ, ਹਰ ਭੌਜਲ ਪਾਰ ਉਤਾਰਾ, ਕਰੋੜਾਂ ਹੀ ਕਈ ਜਨਮਾਂ ਦੇ ਪਾਪ ਜਿਹੜੇ ਨੇ ਉਹ ਸੰਗਤ ਜਾ ਕੇ ਲੱਥ ਜਾਂਦੇ, ਕਰੋੜਾਂ ਜਨਮਾਂ ਦੇ ਪਾਪ। ਇੰਨੀ ਸ਼ਕਤੀ ਹੈ ਇਹ ਗੁਰਮੰਤਰ ਦੇ ਵਿੱਚ ਕਿ ਉਹ ਕਰੋੜਾਂ ਹੀ ਜਨਮਾਂ ਦੇ ਪਾਪ ਸਾਡੇ ਜਿਹੜੇ ਆ ਉਹ ਲੱਥ ਜਾਂਦੇ ਸੰਗਤ 'ਚ ਆ ਕੇ। ਕੋਟ ਕੁਟੰਤਰ ਕਹਿ ਪਾਪ ਸਭ ਹੋਵੇ, ਜਿਹੜਾ ਆਪਾਂ ਲਾਵਾਂ 'ਚ ਵੀ ਸਰਵਣ ਕਰਦੇ ਹਾਂ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦੜੋ। ਆ ਜਿਹੜਾ ਪਰ ਵਾਹਿਗੁਰੂ ਕਹਿੰਦੇ ਇਹ ਦ੍ਰਿੜ ਕਰਨਾ ਸ਼ੁਰੂ ਕਰੋ, ਪਾਪ ਤਜਾਇਆ ਬਲਰਾਮ, ਇਹਨਾਂ ਪਾਪ ਸਾਰੇ ਖਤਮ ਹੋ ਜਾਣ। ਫਿਰ ਦੱਸਿਆ ਧਰਮ ਦ੍ਰਿੜ ਕਰਨਾ ਕੀ ਹੁੰਦਾ, ਇਹ ਧਰਮ ਦ੍ਰਿੜੋ ਹਰ ਨਾਮ ਧਿਆਵੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਉਦੋਂ ਮਨ ਨੂੰ ਚਿੱਤ ਕਹਿੰਦੇ ਨੇ ਤੇ ਦਸ਼ਵੇਸ਼ ਵੀ ਤਾਂ ਕਹਿੰਦੇ ਇੱਕ ਚਿੱਤ ਹੋ ਕੇ ਜਪੋ, ਏਕ ਚਿੱਤ ਜੇ ਕਿਸ਼ਨ ਧਿਆਇਓ ਕਾਲ ਫਾਸ ਕੇ ਵਿੱਚ ਗੁਰ ਰਾਮ ਗੁਰ ਰਾਮ ਗੁਰ ਰਾਮ ਗੁਰ।

그럼 으앙 그럼 으앙 그럼 그럼

ਵਾਹਿਗੁਰੂ ਜਪ ਮਨ ਰਾਮ ਨਾਮ ਨਿਸਤਾਰਾ ਇਹ ਗੁਰੂ ਪਿਆਰਿਓ ਲਾਸਟ ਆਪਣਾ ਸਟੇਜ ਹੈ ਮਾਨਸ ਜਨਮ 84 ਲੱਖ ਜੂਨਾਂ ਭੋਗਦੇ ਭੋਗਦੇ ਪਹੁੰਚੇ ਹਾਂ ਅਤੇ ਕਿੰਨੇ ਯੁੱਗ ਲੱਗ ਜਾਂਦੇ ਸਤਿਗੁਰ ਦੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਭਰੀ ਆ ਕਹਿੰਦੇ ਲਾਸਟ ਸਮਾਂ ਤੇਰਾ ਹੁਣ ਤੂੰ ਮਿਲ ਲਿਆ ਨਾ ਅਤੇ ਬਸ ਤੇਰਾ ਫਿਰ ਨਿਸਤਾਰਾ ਹੋ ਜਾਏਗਾ ਨਿਸਤਾਰਾ ਹੁੰਦਾ 84 ਲੱਖ ਜੂਨਾਂ ਚੋਂ ਨਿਕਲ ਜਾਣਾ ਅਤੇ ਹਰ ਜਨ ਬਣ ਕੇ ਸਮਾ ਜਾਣਾ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ ਬਹੁਤ ਸੋਭ ਖੰਡ ਬ੍ਰਹਮੰਡ ਸੱਚਖੰਡ ਦਾ ਇਹ ਵਾਸੀ ਇੱਥੇ ਫਿਰ ਸੋਭਾ ਨਾਲ ਆਪਣੇ ਘਰ ਰਹੇਗਾ ਸਦਾ ਲਈ ਇਸ ਲਈ ਸਤਿਗੁਰੂ ਸਾਨੂੰ ਸਮਝਾਉਂਦੇ ਕਿ ਇਹ ਨਿਸਤਾਰਾ ਤੇਰਾ ਤਾਂ ਹੀ ਹੋ ਸਕਦਾ ਜੇ ਤੂੰ ਨਾਮ ਜਪੇਗਾ ਬੜੀ ਪਿਆਰੀ ਗੁਰਮਤਿ ਜੀਵਨ ਜਾਚ ਸਿਖਾਈ ਗੁਰਬਾਣੀ ਕਿ ਜਦੋਂ ਸਾਡਾ ਮਨ ਇਸ ਮਾਇਆ ਦੇ ਦੇਸ਼ ਨਾਲ ਵਾਹਿਗੁਰੂ ਇਹਦਾ ਮਿਲਾਪ ਕਰਾਉਂਦੇ ਨੇ ਸਰੀਰ ਦੇ ਨਾਲ ਉਸ ਤੋਂ ਪਹਿਲਾਂ ਸੱਚਖੰਡ ਦੇ ਵਿੱਚ ਇਹਨੂੰ ਸਮਝਾਇਆ ਜਾਂਦਾ ਸਾਰਾ ਖੇਲ ਵੀ ਤੂੰ ਰੋਜ਼ ਦਾ ਰੋਜ਼ ਇਹ ਸਰੀਰ ਦੇ ਵਿੱਚ ਜਾਣਾ ਜਿਹਨੂੰ ਮਾਇਆ ਦਾ ਦੇਸ਼ ਕਿਹਾ ਲੋਕ ਕਿਹਾ ਅਤੇ ਰਾਤ ਨੂੰ ਵਾਪਸ ਆ ਜਾਣਾ ਪਰਲੋਕ ਦੇ ਵਿੱਚ ਇਹ ਇੱਥੋਂ ਦਾ ਰਹਿਣ ਵਾਲਾ ਪਰਲੋਕ ਦਾ ਉਹ ਸਾਨੂੰ ਫਿਰ ਸਮਝਾਉਂਦੇ ਸਤਿਗੁਰੂ ਕਹਿੰਦੇ ਤੂੰ ਜਾਣਾ ਕਾਹਦੇ ਲਈ ਆ ਤੇਰਾ ਜਨਮ ਕੀਤਾ ਅਸੀਂ ਪੰਜਾਂ ਪ੍ਰਕਾਸ਼ਮੇ ਤੱਤਾਂ ਤੋਂ ਇਹ ਮਨ ਕਰਮਾ ਇਹ ਮਨ ਧਰਮ ਕਰਮ ਹੁੰਦਾ ਜਿਹੜਾ ਤੁਸੀਂ ਕਿਰਤ ਕਰਦੇ ਤਨ ਲਈ ਅਤੇ ਧਰਮ ਆ ਜਿਹੜਾ ਤੁਸੀਂ ਹੁਣ ਕਮਾ ਰਹੇ ਹੋ ਇਹ ਦੋ ਕੰਮ ਕਰਨ ਲਈ ਇਹਨੂੰ ਭੇਜਦੇ ਆ ਕੀ ਕਰਨ ਨੂੰ ਭੇਜਦੇ ਆ ਜੀ ਇਹ ਮਨ ਕਰਮ ਇਹ ਮਨ ਧਰਮ ਵੀ ਜਿੱਥੇ ਤੂੰ ਕਿਰਤ ਕਰਨੀ ਹੈ ਨਾ ਆਪਾਂ ਤਾਂ ਹੀ ਆ ਸਿੱਖ ਰਹੇ ਹਾਂ ਕਿਉਂਕਿ ਕਿਰਤ 'ਤੇ ਜਾ ਕੇ ਨਾ ਵਾਹਿਗੁਰੂ ਭੁੱਲ ਜਾਂਦਾ ਵਾ ਜਦੋਂ ਅਸੀਂ ਕੰਮ ਕਰਦੇ ਹਾਂ ਉਹ ਵਾਹਿਗੁਰੂ ਭੁੱਲ ਜਾਂਦੇ ਉਹ ਕਹਿੰਦਾ ਇੰਨਾ ਤੁਹਾਨੂੰ ਦ੍ਰਿੜ ਹੋ ਜਾਵੇ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਕਹਿੰਦੇ ਇਸ ਤਰ੍ਹਾਂ ਦੀ ਅਵਸਥਾ ਬਣ ਜਾਵੇ ਤੁਹਾਡੀ ਚਾਓ ਦੇ ਨਾਲ ਨਾਨਕ ਚਾਓ ਇਹ ਉਹ ਫਿਰ ਸਤਿਗੁਰੂ ਤਾਂ ਸਾਨੂੰ ਸਮਝਾਉਂਦੇ ਗੁਰਬਾਣੀ 'ਚ ਕਹਿੰਦੇ ਤੁਸੀਂ ਆਉਂਦੇ ਹੋ ਅਸੀਂ ਕੀ ਹਾਂ ਜੀ ਸਾਰੇ ਮਨ ਆ ਇਹ ਤਨ ਤਾਂ ਸਾਨੂੰ ਇੱਥੋਂ ਮਿਲਦਾ ਇਹ ਤਨ ਰਾਤ ਨੂੰ ਛੱਡ ਕੇ ਫਿਰ ਚੱਲ ਜਾਂਦਾ ਵਾ ਅਤੇ ਸਵੇਰੇ ਫਿਰ ਆ ਕੇ ਇਹਦੇ ਵਿੱਚ ਵੜ ਜਾਂਦਾ ਇਹ ਖੇਲ ਆ ਦਿਵਸ ਰਾਤ ਦੋਏ ਦਾਈ ਦਾਇਆ ਦਾਈ ਕਿਹਾ ਇਸ ਮਾਇਆ ਨੂੰ ਜਿੱਥੇ ਆਉਂਦਾ ਸਵੇਰੇ ਆਉਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਅਤੇ ਦਇਆ ਕਿਹਾ ਵਾ ਸੱਚ ਵਾਹਿਗੁਰੂ ਨੂੰ ਦਿਵਸ ਰਾਤ ਦੋਏ ਦਾਈ ਦਿਨੇ ਦਾਈ ਕੋਲ ਰਾਤ ਨੂੰ ਦਈਓ ਕੋਲ ਆਹ ਖੇਲ ਕਹਿੰਦੇ ਇਹਨੇ ਸਵੇਰੇ ਆਉਣਾ ਰਾਤ ਨੂੰ ਇੱਥੇ ਚੱਲ ਜਾਣਾ ਹੁਣ ਤੁਸੀਂ ਵੇਖੋ ਉੱਥੇ ਜਾ ਕੇ ਸੱਚੀ ਸਭਾ 'ਚ ਜਾਂਦੇ ਹੋ ਕਿ ਸੁਪਨੇ 'ਚ ਜਾਂਦੇ ਹੋ ਇਹ ਵੇਖੋ ਪਹਿਲਾਂ ਦਿਨੇ ਸਾਡੇ ਇੱਥੇ ਜਿਹੜਾ ਸਾਡਾ ਮਨ ਆ ਉਹ ਭਵਜਲ 'ਚ ਆ ਵਿਚਾਰਾਂ ਦਾ ਭਵਜਲ ਰਾਤ ਨੂੰ ਸੁਪਨਿਆਂ ਦਾ ਭਵਜਲ ਆ ਅਤੇ ਸਤਿਗੁਰੂ ਸਾਨੂੰ ਕੱਢਣਾ ਚਾਹੁੰਦੇ ਨੇ ਜਦੋਂ ਤੁਸੀਂ ਚੈੱਕ ਕਰੋਗੇ ਆਪਣੇ ਮਨ ਨੂੰ ਵੀ ਸਾਡੀ ਅਵਸਥਾ ਕੀ ਆ ਵੀ ਸਾਰਾ ਦਿਨ ਸੋਚਾਂ ਚੱਲਦੀਆਂ ਰਾਤ ਨੂੰ ਸੁਪਨੇ ਚੱਲਦੇ ਅਤੇ ਜਿਹੜੇ ਇੱਥੋਂ ਉੱਪਰ ਚੱਲ ਗਏ ਉਹਨੂੰ ਗੁਰਮੁਖ ਕਹਿੰਦੇ ਨੇ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਿਆ ਸਮਾਈ ਕਿਉਂਕਿ ਉਹ ਨਾਮ 'ਚ ਸਮਾ ਕੇ ਜਾਂਦੇ ਰਾਤ ਨੂੰ ਸੌਂ ਲੰਮੇ ਪੈ ਕੇ ਦੇਰ ਨਹੀਂ ਛੱਡਦੇ ਉਹ ਸਿਮਰਨ ਕਰਦਿਆਂ ਕਰਦਿਆਂ ਸੌਂਦੇ ਹਾਂਜੀ ਇਸ ਕਰਕੇ ਸਾਨੂੰ ਸਤਿਗੁਰੂ ਗੁਰਬਾਣੀ ਦੱਸਦੇ ਨੇ ਕਿ ਤੁਸੀਂ ਚੈੱਕ ਕਰੋ ਆਪਣੇ ਆਪ ਨੂੰ ਜੇ ਨਹੀਂ ਤਾਂ ਪੁੱਛ ਲਓ ਪੁੱਛੋ ਸੰਤ ਮੇਰੋ ਠਾਕੁਰ ਕੈਸਾ ਸਤਿਗੁਰੂ ਨੂੰ ਪੁੱਛ ਲਓ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ ਵੀ ਸਤਿਗੁਰੂ ਇਹ ਦੱਸੋ ਸਾਨੂੰ ਉਹਦਾ ਫਿਰ ਸਾਰਾ ਹੀ ਜੋ ਮਤਲਬ ਹੈ ਸੁਪਨਿਆਂ 'ਚ ਜਾਣ ਦਾ ਉਹ ਹੈ ਮਨ ਦੀ ਮੈਲ ਜਿਹੜੀ ਸਾਰਾ ਦਿਨ ਵਿਚਾਰ ਚੱਲਦੇ ਸਾਡੇ
ਇਸ ਲਈ ਕਹਿੰਦੇ ਤੁਸੀਂ ਸਵੇਰੇ ਉੱਠਦਿਆਂ ਵੀ ਇਹਦਾ ਇਸ਼ਨਾਨ ਕਰਾਓ ਅਤੇ ਰਾਤ ਨੂੰ ਸੌਣ ਲੱਗਿਆਂ ਵੀ। ਊਠਤ ਬੈਠਤ ਸੋਵਤ ਨਾਮ, ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ, ਉਹਦੇ ਕਹਿੰਦੇ ਵਧੀਆ ਕੰਮ ਬਣ ਜਾਊਗਾ। ਅਤੇ ਕੀ ਕਰੋ ਫਿਰ, ਬੋਲੋ ਜਸ ਜੇਬਾਂ ਦਿਨ ਰਾਤ। ਹੁਣ ਜੇਬਾਂ ਨਾਲ ਅਸੀਂ ਬੋਲਦੇ ਨੀਗੇ, ਹੈ ਨਾ, ਅਤੇ ਜੇਬਾਂ ਦਾਤ ਮਿਲੀ ਹੋਈ ਆ, ਵਾਹਿਗੁਰੂ ਨੇ ਦਿੱਤੀ ਹੋਈ ਆ। ਕਹਿੰਦੇ ਬੋਲੋ ਜਸ ਜੇਬਾਂ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ। ਹੁਣ ਜਿਹਨਾਂ ਕੋਲ ਨਹੀਂ ਰਸਨਾ ਹੈਗੀ, ਉਹ ਵਿਚਾਰੇ ਤਰਸਦੇ ਕਿ ਅਸੀਂ ਬੋਲੀਏ, ਉਹਨਾਂ ਕੋਲ ਬੋਲਿਆ ਨਹੀਂ ਜਾਂਦਾ, ਅਤੇ ਸਾਨੂੰ ਦਿੱਤੀ ਹੈ ਅਤੇ ਅਸੀਂ ਬੋਲਦੇ ਨਹੀਂ। ਉਹ ਕਬੀਰ ਸਾਹਿਬ ਨੇ ਦੱਸਿਆ ਨਾ ਇੱਕ ਸ਼ਬਦ, ਕਬੀਰ ਸਾਹਿਬ ਦਾ ਇੱਕ ਬੇਲੀ ਸੀਗਾ, ਉਹ ਸ਼ਾਹ ਸੀਗਾ, ਉਹਦੀ ਕੋਈ ਫੈਕਟਰੀ ਸੀਗੀ ਥੋੜ੍ਹੀ ਜਿਹੀ ਵੱਡੀ, ਜਿਹਦੇ ਵਿੱਚ ਉਹ ਨਾ ਖੱਡੀਆਂ ਬਹੁਤ ਲਾਈਆਂ ਸੀ ਉਹਨੇ ਪਿੰਡ ਦੇ ਵਿੱਚ, ਅਤੇ ਕਬੀਰ ਸਾਹਿਬ ਵੀ ਖੱਡੀ ਦਾ ਕੰਮ ਕਰਦੇ, ਪਰ ਕਬੀਰ ਸਾਹਿਬ ਜਿਹੜਾ ਬਹੁਤਾ ਲਾਲਚ ਨਹੀਂ ਸੀ ਕਰਦੇ, ਉਹ ਓਨਾ ਕੀ ਕੰਮ ਕਰਦੇ ਸੀ ਜਿੰਨਾ ਲੋੜ ਆ, ਦਿਨੇ ਦਿਨੇ ਕੀਤਾ ਕੰਮ, ਜਦੋਂ ਰਾਤ ਸ਼ਾਮਾਂ ਪਈਆਂ ਤੇ ਚਲੋ ਜੀ ਸੰਗਤ, ਸਵੇਰੇ ਵੀ ਸੰਗਤ ਕਰਦੇ, ਸ਼ਾਮ ਨੂੰ ਵੀ ਸੰਗਤ ਕਰਦੇ, ਤੇ ਉਹ ਰੋਜ਼ ਜਾਂਦੇ ਸੀ ਸੰਗਤ ਕਰਨ ਕਬੀਰ ਸਾਹਿਬ। ਤੇ ਉਹ ਸ਼ਾਹ ਜਿਹੜਾ ਬੜਾ ਦੋਸਤ ਸੀਗਾ ਉਹਨਾਂ ਦਾ, ਉਹਦੀ ਰਸਤੇ 'ਚ ਹੀ ਫੈਕਟਰੀ ਸੀਗੀ, ਕਾਫੀ ਬੰਦੇ ਰੱਖੇ ਉਹਨੇ, ਤੇ ਰੁੱਝੇ ਰਹਿਣਾ ਉਹਨੇ, ਕਦੀ ਇਹਨੂੰ ਕਹਿਣਾ ਆਹ ਕਰ, ਕਦੀ ਉਹਨੂੰ ਕਹਿਣਾ, ਤੇ ਕਬੀਰ ਸਾਹਿਬ ਨੇ ਉਹਨੂੰ ਕਹਿਣਾ ਜਾਣ ਲੱਗਿਆ ਕਿ ਸ਼ਾਹ ਜੀ ਆਓ ਹੁਣ ਆਪਾਂ ਥੋੜ੍ਹਾ ਜਿਹਾ ਨਾ ਉਹ ਵੀ ਧਨ ਇਕੱਠਾ ਕਰ ਲਈਏ ਜਿਹੜਾ ਨਾਲ ਜਾਣਾ, ਸਾਥ ਨਾ ਚੱਲ ਬਿਨ ਭਜਨ ਵਿਖਿਆ ਸਗਲੀ, ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ। ਉਹ ਸੰਗਤ 'ਚ ਬਹਿ ਕੇ ਧਨ ਹੁੰਦਾ ਜੇ ਇਕੱਠਾ, ਕਿਤੇ ਇਕੱਲਾ ਹੀ ਨਾ ਸੋਚਿਓ ਵੀ ਮੈਂ ਕਰ ਲੂੰਗਾ, ਇੱਕਦੋਂ ਜੀਪੋਂ ਲੱਖ ਹੋਏ। ਜੇ ਬਹਿ ਹੀ ਗਏ ਨਾ ਤੁਸੀਂ ਸੰਗਤ 'ਚ ਆ ਗਏ, ਤੇ ਇੰਨੀ ਸੰਗਤ ਦਾ ਫਲ ਇੱਕ ਜਣੇ ਨੂੰ ਮਿਲਦਾ ਇੱਕਦੋਂ ਜੀਪੋਂ। ਕਈ ਵਾਰੀ ਸਾਨੂੰ ਕੰਮ ਕੋਈ ਵੀ ਨਹੀਂ ਹੁੰਦਾ, ਮਨ ਬਹਿਣ ਨਹੀਂ ਦਿੰਦਾ, ਮੈਂ ਤਾਂ ਉੱਧਰ ਜਾਣਾ ਸੀ, ਕਿੱਥੇ ਬਹਿ ਗਏ ਆ ਗਏ, ਹੈ ਨਾ, ਇਹ ਮਨ ਬੜਾ ਚੰਚਲ ਹੈ, ਸਾਨੂੰ ਸੰਗਤ 'ਚੋਂ ਉਠਾ ਕੇ ਲੈ ਜਾਂਦਾ। ਮੈਂ ਕਹਿੰਦਾ ਹੁੰਦਾ ਜਿਹਨਾਂ ਨੂੰ ਕੰਮ ਹੈ ਉਹ ਤਾਂ ਜਾਓ, ਵੀ ਕੰਮ 'ਤੇ ਜਾਣਾ ਤੁਸੀਂ, ਡਿਊਟੀ ਹੈ, ਅਤੇ ਜਿਹਨਾਂ ਨੇ ਉੱਥੇ ਲੰਗਰ 'ਚ ਗੱਲਾਂ ਕਰਨੀਆਂ ਤਾਂ ਉਹ ਤਾਂ ਬਹਿ ਜਾਓ ਘੜੀ, ਹੈ ਨਾ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ। ਉਹ ਫਿਰ ਤਾਂ ਹੀ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਅਤੇ ਗੁਰੂ ਬਖਸ਼ਿਸ਼ ਕਰ ਦਿੰਦਾ ਸੰਗਤ 'ਚ, ਗੁਰਪ੍ਰਸਾਦ ਪਰਮ ਪਦ 'ਤੇ ਲੈ ਜੂਗਾ ਤੁਹਾਨੂੰ, ਪਰਮ ਪਦ ਦਾ ਮਿਲਾਪ ਕਰਾ ਦਿੰਦਾ, ਅਤੇ ਸੁੱਕਾ ਮਨ ਹਰਿਆ ਹੋ ਜਾਂਦਾ। ਹਰ ਕਾ ਨਾਮ ਧਿਆਏ ਕੇ ਹੋ ਹਰਿਆ ਭਾਈ, ਆਓ ਥੋੜ੍ਹਾ ਜਿਹਾ ਆਪਾਂ ਜਪੀਏ, ਫੇਰ ਗੱਲ ਬਣਨੀ, ਮੈਂ ਤਾਂ ਉਹ ਕਹਾਣੀ ਸੁਣਾਵਾਂਗੇ ਤੁਹਾਨੂੰ ਕਬੀਰ ਸਾਹਿਬ ਦੀ। ਵਾਹਿ ਗੁਰੂ।

0: ਬੋਲੋ ਜਸ ਜਿਹਬਾ ਦਿਨ ਰਾਤ ਰਸਨਾ ਤੋਂ ਬੋਲਣਾ ਕੰਨਾਂ ਨਾਲ ਸੁਣਨਾ
1: ਗੁਰੂ ਵਾਂਗ ਗੁਰੂ।

ਅਰਜਨ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ। ਅੱਗੇ ਲਿਖਿਆ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਉਹ ਕਬੀਰ ਸਾਹਿਬ ਹਰ ਜਨ ਸੀਗੇ ਤੁਹਾਡੇ ਵਾਂਗ, ਹਰ ਜਨ ਕਿਰਤ ਵੀ ਕਰਦੇ ਸੀ ਤੇ ਹਰੀ ਦੇ ਗੁਣ ਵੀ ਗਾਉਂਦੇ ਸੀ। ਕਰਮ ਧਰਮ ਤੁਮ ਚੌਪੜ ਸਾਜੋ, ਸੱਚ ਕਰੋ ਤੁਮ ਸਾਰੀ, ਕਾਮ ਕ੍ਰੋਧ ਲੋਭ ਮੋਜੀ ਤੋਂ ਐਸੀ ਖੇਲ ਹਰ ਪਿਆਰੀ। ਉਹ ਜਿੱਥੇ ਕਰਮ ਕਰਦੇ ਸੀ ਨਾਲ ਧਰਮ ਵੀ ਕਮਾਉਂਦੇ ਸੀ ਉਹਨਾਂ ਨੂੰ ਕਹਿੰਦੇ ਹਰ ਜਨ। ਉਹ ਜਿਹੜਾ ਸ਼ਾਹ ਸੀਗਾ ਉਹ ਇਕੱਲਾ ਕਰਮ ਹੀ ਕਰਦਾ ਸੀਗਾ ਤੇ ਸਗੋਂ ਕਈ ਵਾਰੀ ਨਿੰਦਾ ਵੀ ਕਰ ਦਿੰਦਾ ਸੀ ਕਬੀਰ ਸਾਹਿਬ ਦੀ, ਇਹਦੀ ਧੀ ਵਿਆਹੁਣ ਵਾਲੀ ਆ, ਜਵਾਨ ਹੋਈ ਆ, ਇਹ ਸੰਗਤ 'ਚ ਤੁਰਿਆ ਰਹਿੰਦਾ, ਹਾਂਜੀ ਇੱਦਾਂ ਦੀਆਂ ਗੱਲਾਂ ਕਰਨੀਆਂ ਨੇ ਕਬੀਰ ਸਾਹਿਬ ਦੀਆਂ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ, ਤਾਂ ਹੀ ਲਿਖਿਆ ਨਾ ਕਬੀਰ ਸਾਹਿਬ ਨੇ ਨਿੰਦੋ ਲੋਕ ਮੋਕੋ ਲੋਗੋ ਨਿੰਦੋ, ਨਿੰਦੋ ਨਿੰਦੋ ਲੋਗੋ ਮੋਕੋ ਲੋਗੋ ਨਿੰਦੋ, ਨਿੰਦਾ ਜਨ ਕੋ ਕਰੀ ਪਿਆਰੀ। ਕਿਤੇ ਨਿੰਦਕ ਤੇ ਸਾਡੇ ਕੱਪੜੇ ਧੋਂਦਾ, ਕਬੀਰ ਸਾਹਿਬ ਦੇ ਬਚਨ ਨਹੀਂ ਪੜ੍ਹਿਓ ਘਰ ਜਾ ਕੇ। ਨਿੰਦਾ ਬਾਪ ਨਿੰਦਾ ਮਹਿਤਾਰੀ, ਕਬੀਰ ਸਾਹਿਬ ਕਹਿੰਦੇ ਲੋਕ ਤੇ ਹੱਥਾਂ ਨਾਲ ਕੱਪੜੇ ਧੋਂਦੇ ਆ, ਜਿਹੜਾ ਨਿੰਦਕ ਆ ਤੁਹਾਡੇ ਰਸਨਾਂ ਨਾਲ ਧੋਂਦਾ, ਤੁਹਾਡੇ ਕੱਪੜੇ ਕਾਹਦੇ ਨਾਲ ਧੋਂਦਾ ਜੀ, ਮੂੰਹ ਦੇ ਨਾਲ, ਕਿਉਂਕਿ ਨਿੰਦਾ ਰਸਨਾ ਤੋਂ ਹੀ ਹੁੰਦੀ ਹੈ ਨਾ। ਤੇ ਇੱਥੇ ਤੇ ਵਹਿ ਕੇ ਗੁਣ ਗਾਉਣੇ ਸੀ ਰਸਨਾ ਨਾਲ, ਇਹ ਰਸਨਾ ਤੂੰ ਅੰਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੇ ਕਿਤੇ ਜਿਚਰ ਹਰ ਰਸ। ਅੱਛਾ ਤੁਸੀਂ ਬੋਲਦੇ ਹੋ ਵਾਹਿਗੁਰੂ, ਰਸ ਆਉਂਦਾ ਵਾ ਤੁਹਾਨੂੰ ਤਾਂ ਸਾਰਿਆਂ ਨੂੰ ਆਉਂਦਾ ਹੈ ਨਾ ਜਿਹੜੇ ਜਪਦੇ ਹੋ, ਇਹਨੂੰ ਹਰ ਰਸ ਕਹਿੰਦੇ ਨੇ। ਇਹ ਅਜੇ ਰਸ ਜਿਹੜਾ ਹੈ ਇਹ ਬਾਹਰੋਂ ਦਿੰਦਾ ਵਾਹਿਗੁਰੂ ਸੱਚਖੰਡ, ਉਹ ਜਿਹੜਾ ਮਨ ਦਾ ਰਸ ਹੈ ਨਾ ਉਹ ਅਜੇ ਫਿਰ ਅੰਦਰੋਂ ਡਿੱਗੂਗਾ। ਜਦੋਂ ਤੁਸੀਂ ਇਹ ਰਸ ਦੇ ਨਾਲ ਰਸਨਾ ਸੁੱਚੀ ਕਰ ਲਈ, ਨਾਮ ਕਹਿਤ ਗੋਬਿੰਦ ਕਾ ਸੁੱਚੀ ਪਈ ਰਸਨਾ, ਫਿਰ ਕੰਨ ਵੀ ਸੁੱਚੇ ਹੋ ਜਾਂਦੇ, ਫਿਰ ਮਨ ਵੀ ਸੁੱਚਾ ਹੋ ਜਾਂਦਾ। ਜਦੋਂ ਮਨ ਸੁੱਚਾ ਹੁੰਦਾ ਇਹਦੇ ਵਿੱਚੋਂ ਨਾਮ ਪ੍ਰਗਟ ਹੋ ਜਾਂਦਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ, ਉਹਦੇ 'ਚੋਂ ਫਿਰ ਅੰਮ੍ਰਿਤ ਰਸ ਆਉਂਦਾ ਮਨ ਦਾ, ਮਨ ਕਾ ਤੋ ਸਹਾਰ ਨਾਮ ਹੈ। ਪਹਿਲਾਂ ਅਸੀਂ ਰਸਨਾ ਤੋਂ ਗਾਉਣਾ ਹੁੰਦਾ, ਲਿਖਿਆ ਨਾ ਹਰ ਜਨ ਰਾਮ ਨਾਮ ਗੁਣ ਗਾਵੇ, ਗਾਉਣਾ ਤੇ ਫਿਰ ਜਦੋਂ ਗਾਓਗੇ ਤੇ ਸੁਣੇਗਾ ਨਾ ਲੋਕਾਂ ਨੂੰ, ਹੁਣ ਕਈ ਬੋਲਦੇ ਨੀਗੇ ਤੇ ਸਾਧੂਆਂ ਦੇ ਗਾਉਣਾ ਵਾ, ਜੇ ਕੋਈ ਗਾਉਂਦਾ ਹੋਵੇ ਤੇ ਤੁਹਾਨੂੰ ਸੁਣਦਾ ਵਾ ਨਾ, ਆ ਕੀਰਤਨ ਗਾਉਂਦੇ ਨੇ ਗੁਰਮੁਖ ਤੇ ਉੱਚੀ ਬੋਲ ਕੇ ਗਾਉਂਦੇ, ਮੂੰਹ 'ਚ ਤਾਂ ਨਹੀਂ ਗਾਉਂਦੇ। ਇਸ ਲਈ ਸਾਨੂੰ ਸਮਝਾਇਆ ਸਤਿਗੁਰਾਂ ਨੇ ਹਰ ਜਨ, ਜੇ ਕਹਿੰਦੇ ਹਰੀ ਦੇ ਤੁਸੀਂ ਜਾਣੋ ਤੇ ਉਹਦੇ ਗੁਣ ਗਾਇਆ ਕਰੋ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹਉਮੈ ਬਿਖ ਫੈਲ, ਹੋਹੇ ਅਚਿੰਤ ਬੱਸੇ ਸੁਖ ਨਾਲ ਸਵਾਸ ਗਰਾ ਸਰ। ਬਾਰ ਬਾਰ ਇਹ ਸਮਝਾਈ ਜਾਂਦੇ ਸਾਨੂੰ, ਉਹ ਕਬੀਰ ਸਾਹਿਬ ਦੀ ਗੱਲ ਨਹੀਂ ਮੰਨੀ ਉਹਨੇ। ਕਬੀਰ ਸਾਹਿਬ ਜਾਂਦੇ ਰਹੇ, ਕਬੀਰ ਸਾਹਿਬ ਦੀ ਉਮਰ ਸੀ 120 ਸਾਲ, ਜਾਂਦੇ ਰਹੇ ਉਹ ਰਸ ਆਪਣੇ ਕਰਮ ਵੀ ਕਰਦੇ ਰਹੇ ਤੇ ਜਿਹੜੇ ਸ਼ਾਹ ਹੁੰਦੇ ਨੇ ਇਹ ਟੈਨਸ਼ਨ 'ਚ ਫਿਰ ਛੇਤੀ ਚੜ੍ਹਾਈ ਕਰ ਜਾਂਦੇ। ਉਹ ਚੜ੍ਹਾਈ ਕਰ ਗਿਆ, ਉਹਨੂੰ ਜੂਨ ਅਗਲੀ ਬਲਦ ਦੀ ਮਿਲੀ, ਬਲਦ ਸਮਝ ਉਹ ਐਕਸ ਓਕਸ ਇੰਗਲਿਸ਼ ਜ਼ਿਆਦਾ ਸਮਝਦੇ ਸੀ ਸੱਜਣ ਜੀ, ਬਲਦ ਵੇਖਿਆ ਕਦੀ, ਬਲਦ ਦੀ ਜੂਨ ਮਿਲੀ ਤੇ ਉਹਦੇ ਚਾਰ ਪੈਰ ਹੁੰਦੇ ਆ ਤੇ ਮੁੱਖੋਂ ਬੋਲ ਨਹੀਂ ਸਕਦਾ ਹੈ ਨਾ, ਦੋ ਸਿੰਘ ਹੁੰਦੇ ਆ ਹੈ ਨਾ। ਉਹ ਕਬੀਰ ਸਾਹਿਬ ਨੇ ਵੇਖਿਆ ਵੀ ਉਹ ਬਲਦ ਦੀ ਜੂਨ 'ਚ ਪੈ ਗਿਆ ਤੇ ਬਲਦ ਛੇਤੀ ਜਵਾਨ ਹੋ ਗਏ ਹੋ ਜਾਂਦੇ ਆ, 5-7 ਸਾਲਾਂ 'ਚ ਵਾਹੁਣ ਵਾਲਾ ਹੋ ਗਿਆ ਤੇ ਉਹ ਵਗਦਾ ਪਿਆ ਵਾ ਖੇਤ 'ਚ, ਇੱਕ ਜੱਟ ਨੇ ਜੋਇਆ ਹੋਇਆ ਉਹਨੂੰ, ਉਹੀ ਸ਼ਾਹ ਤੇ ਕਬੀਰ ਸਾਹਿਬ ਜੋ ਲਾਗੋਂ ਦੇ ਲੰਘ ਰਹੇ ਨੇ ਤੇ ਉਹ ਉੱਠਦਾ ਨਹੀਂ ਗਾ। ਬਲਦ ਕਈ ਵੇਖੇ ਹੋਣੇ ਤੁਸੀਂ, ਇਹਨਾਂ ਨੇ ਬਹਿ ਜਾਂਦੇ ਹੁੰਦੇ ਸੀ ਵਗਦੇ ਵਗਦ, ਉਹ ਬੜਾ ਔਖਾ ਉਹਨਾਂ ਉਠਾਉਣਾ ਪੈਂਦਾ ਸੀ। ਉਹ ਜੱਟ ਕੀ ਕਰਦਾ, ਕਦੀ ਧੂੰਆਂ ਚਾੜਦਾ ਉਹਦੇ ਨੱਕ ਨੂੰ, ਕਦੀ ਆਰਾਂ ਲਾਉਂਦਾ, ਉੱਠਦਾ ਨਹੀਂ, ਕਦੀ ਕੁੱਟਦਾ ਉਹਨੂੰ, ਬਹੁਤ ਡੰਡੇ ਮਾਰਦਾ। ਕਬੀਰ ਸਾਹਿਬ ਨੂੰ ਤਰਸ ਆ ਗਿਆ, ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਉਹ ਸ਼ਾਹ ਹੀ ਆ।
ਜੱਟ ਨੂੰ ਹਟਾਇਆ, ਕਹਿੰਦੇ ਤੂੰ ਪਿੱਛੇ ਹੋ ਜਾ ਜਰਾ, ਮੈਨੂੰ ਇਹਨਾਂ ਗੱਲ ਕਰ ਲੈਣੀ। ਉੱਥੇ ਫਿਰ ਕੰਨ ਦੇ ਵਿੱਚ ਉਹਨੂੰ ਕਿਹਾ, ਬਲਦ ਨੂੰ ਕੀ ਕਿਹਾ ਕੰਨ ਚ, ਕਹਿੰਦੇ ਚਾਰ ਪਾਓਂ ਦੋ ਸਿੰਘ ਗੁੰਗ ਮੁੱਖ ਅਬ ਕੈਸੇ ਗੁਣ ਗਾਈ ਹੈ। ਪਹਿਲਾਂ ਤਾਂ ਬੋਲਦਾ ਨਹੀਂ ਸੀ ਹੁੰਦਾ, ਤੈਨੂੰ ਕਹਿੰਦੇ ਬੋਲ ਵਾਹਿਗੁਰੂ, ਹੁਣ ਨਹੀਂ ਬੋਲਿਆ ਜਾਣਾ। ਤਾਂ ਹੀ ਕਹਿੰਦੇ ਨਾ ਪ੍ਰਭ ਆਪਣੇ ਜਨ ਕੀਨੀ ਦਾਤ, ਇਹ ਦਾਤ ਦਿੱਤੀ ਹੈ, ਬੋਲੋ ਜਸ ਜੇਬ ਦਿਨ ਰਾਤ, ਬੋਲੋ ਜਸ ਜੇਬ ਦਿਨ ਰਾਤ, ਇਹ ਦਾਤ ਆ ਜੇਬਾਂ। ਕਈਆਂ ਕੋਲ ਨਹੀਂ ਹੁੰਦੀ, ਹੁਣ ਡੰਗਰਾਂ ਕੋਲ ਨਹੀਂ ਆ, ਉਹ ਕਿੱਦਾਂ ਗੁਣ ਗਾਉਣਗੇ। ਚਾਰ ਪਾਉਂ ਦੋ ਸਿੰਘ ਗੁੰਗ ਮੁੱਖ ਅਬ ਕੈਸੇ ਗੁਣ ਗਏ, ਊਠ ਤੇ ਬੈਠ ਤੇ ਠੇਂਗਾ ਪੜ, ਅਬ ਕੈ ਮੂੰਢ ਲਕਈ, ਹਰ ਬਿਨ ਬੈਲ ਬਰਾਨੇ ਹੋਏ। ਉਹ ਕਹਿੰਦੇ ਵੈਗ ਤੋਂ ਨਾਮ ਨਹੀਂ ਜਪਿਆ ਤੇ ਬੈਲ ਦੀ ਜੂਨ ਮਿਲ ਗਈ। ਉਹਦੇ ਕੰਨ 'ਚ ਸਮਝਾਇਆ ਵੀ ਹੁਣ ਉੱਠ ਕੇ ਤੁਰ ਪਓ, ਇਹ ਤੈਨੂੰ ਹੁਣ ਭੋਗਣੀ ਪੈਣੀ ਹੈ। ਉੱਠ ਉਸੇ ਵੇਲੇ ਉੱਠ ਕੇ ਤੁਰ ਪਿਓ, ਉਹਨੂੰ ਪਤਾ ਲੱਗ ਗਿਆ ਵੀ ਇਹਦੇ ਕੰਮ ਹੁਣ ਛੁੱਟਣਾ ਨਹੀਂ ਗਾ, ਕੁੱਟ ਜ਼ਰੂਰ ਖਾਣੀ। ਇਸ ਕਰਕੇ ਸਤਿਗੁਰੂ ਸਾਨੂੰ ਪਹਿਲਾਂ ਸਮਝਾਉਂਦੇ ਨੇ, ਅਜੂ ਸਮਝ ਕੁਛ ਵਿਗੜਿਓ ਨਾਹੀਂ, ਭੱਜ ਲੈ ਰਾਮ ਮੁਰਾਰ। ਕਿਤੇ ਅਜੇ ਵੀ ਤੂੰ ਸਮਝ ਜਾ, ਸੰਗਤ ਕਰਿਆ ਕਰ, ਸੰਗਤ ਦੇ ਵਿੱਚ ਆ ਕੇ ਤੇਰਾ ਬਹੁਤ ਧਨ ਇਕੱਠਾ ਹੋ ਜਾਂਦਾ। ਆ ਜਿਹੜਾ ਹੁਣ ਅੱਜ ਕਹਿ ਰਹੇ ਸੀ ਨਾ ਆ ਸ਼ਬਦ ਦੇ ਵਿੱਚ, ਕਿਤੇ ਕਾਇਆ ਨਗਰ ਬਸਤ ਹਰ ਸਵਾਮੀ, ਕਿਤੇ ਜਿਹੜੀ ਤੁਹਾਡੀ ਕਾਇਆ ਨਾ ਸਰੀਰ ਦੇ ਵਿੱਚ ਵਾਹਿਗੁਰੂ ਵੱਸਦਾ ਵਾ, ਸਭ ਮੈਂ ਜੋਤ ਜੋਤ ਹੈ ਸੋ ਵਾਹਿਗੁਰੂ ਨੂੰ ਕਿਹਾ, ਤਿਸ ਦੇ ਚਾਨਣ ਸਭ ਮੈਂ, ਕਿਤੇ ਪ੍ਰਗਟ ਕਰ ਲਓ ਉਹਨੂੰ, ਹੈਨਾ। ਪ੍ਰਗਟ ਕਰਨ ਦਾ ਤਰੀਕਾ ਕੀ ਦੱਸਿਆ ਫਿਰ, ਕਿਤੇ ਹਰ ਨਿਕਟ ਬਸਤ ਕਛ ਨਜ਼ਰ ਨਾ ਆਵੇ, ਹਰ ਲਾਧਾ ਗੁਰ ਵਿਚਾਰ। ਅੱਜ ਤੁਸੀਂ ਬੋਲਦੇ ਹੋ ਵਾਹ ਗੁਰੂ ਵਿਚਾਰ ਕੇ, ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ। ਅੱਜ ਸ਼ਬਦ ਦੀ ਕਮਾਈ ਕਰੋਗੇ ਅੰਦਰੋਂ ਵੀ ਤੇ ਬਾਹਰੋਂ ਵੀ ਪ੍ਰਕਾਸ਼ ਰੂਪੀ ਦਿਸੇਗਾ। ਤਾਂ ਹੀ ਲਿਖਿਆ ਨਾ ਜਿਹਨਾਂ 22 ਅਸ਼ਟਪਦੀਆਂ ਕਮਾਈਆਂ ਉਹਨਾਂ ਨੂੰ ਨਾਮ ਮਿਲਿਆ ਫਿਰ, ਗਿਆਨ ਅੰਜਨ ਗੁਰ ਦੀ ਆ, ਅਗਿਆਨ ਅੰਧੇਰ ਬਿਨਾ ਸਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਉਹਨਾਂ ਲਿਖਿਆ ਫਿਰ ਕਹਿੰਦੇ ਜੀ ਵੇਖਿਆ ਅੰਦਰ, ਇਹ ਸੰਤ ਸੰਗ ਅੰਤਰ ਪ੍ਰਭ ਡੇਠਾ, ਨਾਮ ਪ੍ਰਭੂ ਕਾ ਇਹਦੇ ਨਾਮ ਵੀ ਸੁਣ ਲੱਗ ਪਿਆ ਤੇ ਅਸੀਂ ਦਰਸ਼ਨ ਵੀ ਕੀਤੇ। ਫਿਰ ਉਹਨਾਂ ਲਿਖਿਆ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ, ਹਰ ਜਨ ਮੰਗਲ ਗਾਏ। ਆ ਮੰਗਲ ਗਾਉਣੇ ਪੈਣੇ ਸਾਨੂੰ, ਹਰਜਨ ਬਣ ਕੇ ਹਰਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਰਜਨ ਕੀ, ਆਪਣਾ ਗੁਣ ਨਾ ਗਵਾਵੇ। ਕਹਿੰਦੇ ਜੇ ਕੋਈ ਨਿੰਦਾ ਕਰੇ ਉਹਨੂੰ ਕੁਛ ਨਾ ਕਿਹਾ ਕਰੋ, ਠੀਕ ਹੈ ਨਾ, ਕਰੀ ਜਾਣ ਦਿਓ, ਤੁਸੀਂ ਆਪਣਾ ਗੁਣ ਨਹੀਂ ਛੱਡਣਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬੋਲਣ ਕੇ ਸੁਣਨ ਦਾ ਮਤਲਬ ਹੈ ਫੁਰਨਾ ਨਹੀਂ ਆਊ ਤੁਹਾਨੂੰ, ਨਹੀਂ ਤੇ ਮਾਇਆ ਵੀ ਚੱਲੀ ਜਾਂਦੀ ਅੰਦਰ ਸੋਚਾਂ। ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।